ਤੇ ਆਪਾਂ ਜੇ ਨਹੀਂ ਕੋਈ ਰਹਿ ਸਕਦਾ ਤੇ ਅੱਡ ਅੱਡ ਬਹਿ ਜਾਓ, ਕਿਉਂਕਿ ਕਈ ਵਾਰ ਹੁੰਦਾ ਨਾ ਸਹੇਲੀਆਂ ਮਿਲਦੀਆਂ ਤੇ ਹੋ ਜਾਂਦਾ ਵੀ ਆਪਾਂ ਅੱਜ ਗੱਲਾਂ ਕਰਨੀਆਂ। ਤੁਹਾਨੂੰ ਬੇਨਤੀ ਹੈ ਸਾਰਿਆਂ ਨੂੰ ਬੜੇ ਪਿਆਰ ਨਾਲ ਸ਼ਰਮ ਕਰੋ ਜੀ। ਸੁਖਮਨੀ ਸਾਹਿਬ ਦਾ ਪਾਠ ਸ਼ਰੀਕ 6:45 ਤੇ ਅਰਦਾਸ ਹੋਏਗੀ। ਆਪ ਸਭ ਪਰਿਵਾਰ ਨੇ ਅਰਦਾਸ ਵਿੱਚ ਸ਼ਾਮਿਲ ਹੋਣਾ, ਗੁਰੂ ਕੇ ਲੰਗਰਾਂ ਦੀ ਸੇਵਾ ਪਰਿਵਾਰ ਵੱਲੋਂ ਹੈ, ਸਭ ਦਾ ਧੰਨਵਾਦ ਜੀ ਆਇਆਂ ਨੂੰ। ਆਓ ਭਾਈ ਗੁਰਦੀਪ ਸਿੰਘ ਜੀ ਸੁਖਮਨੀ ਸਾਹਿਬ ਦਾ ਪਾਠ ਸ਼ਰਮ ਕਰਾਉਣਗੇ, ਬੜੇ ਪਿਆਰ ਨਾਲ ਸ਼ਰਮ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰੇ ਨਮਹਿ ਜੁਗਾਦਿਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵੇ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ ਸਿਮਰੋ ਜਾਸ ਬਸੰਬਰ ਏਕੈ ਨਾਮ ਜਪਤਾ ਗੰਤ ਅਨੇਕੈ ਵੇਦ ਪ੍ਰਾਣ ਸਿਮਰ ਸੁਧਾਖਰ ਕੀਨੇ ਰਾਮ ਨਾਮ ਇਕਾਖਰ ਕਿਨ ਕਾ ਏਕ ਜਿਸ ਜੀ ਵਸਾਵੈ ਤਾਂ ਕਿ ਮੈਂ ਮਹਾਗਨੀ ਨਾ ਆਵੈ ਕਾਂਖੀ ਏਕੇ ਦਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਰਹਾਉ ਪ੍ਰਭ ਕੇ ਸਿਮਰਨ ਗਰਭ ਨਾ ਬਸੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੈ ਪ੍ਰਭ ਕੇ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਨ ਕਛ ਬਿਘਨ ਨਾ ਲਾਗੈ ਪ੍ਰਭ ਕੇ ਸਿਮਰਨ ਅਨਦਿਨ ਜਾਗੈ ਪ੍ਰਭ ਕੇ ਸਿਮਰਨ ਭਉ ਨਾ ਵਿਆਪੈ ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਸਭਨ ਰਾਨ ਨਾਨਕ ਹਰ ਰੰਗ ਪ੍ਰਭ ਕੇ ਸਿਮ ਪ੍ਰਭ ਕੈ ਸਿਮਰਨ ਰਿਧ ਸਿਧ ਨਾਉ ਨਿਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਜਪ ਤਪ ਪੂਜਾ ਪ੍ਰਭ ਕੇ ਸਿਮਰਨ ਬਿਨਸੇ ਦੂਜਾ ਪ੍ਰਭ ਕੇ ਸਿਮਤੀ ਇਸਨਾਨੀ ਪ੍ਰਭ ਕੇ ਸਿਮਰਨ ਦਰਗਹਿਮਾਨੀ ਪ੍ਰਭ ਕੇ ਸਿਮਰਨ ਹੋਏ ਸੋ ਭਲਾ ਪ੍ਰਭ ਕੇ ਸਿਮਰਨ ਸੁਫਲ ਭਲਾ ਸੇ ਸਿਮਰੇ ਜਿਨ ਆਪ ਸਿਮਰਾਏ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੇ ਸਿਮਰਨ ਤਿਸਨਾ ਬੂਝੈ ਪ੍ਰਭ ਕੇ ਸਿਮਰਨ ਸਭ ਕੇ ਸੂਝੈ ਪ੍ਰਭ ਕੇ ਸਿਮਰਨ ਨਹੀਂ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਜ ਮਹਿ ਸਮਾਏ ਪ੍ਰਭ ਜੀ ਬਸੇ ਸਾਧਗੀ ਰਸਨਾ ਨਾਨਕ ਜਨ ਕਾ ਦਾਸਨ ਰਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬਹੁ ਮੋਹਤਾਜ ਹੈ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿੰਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੇ ਤਿੰਨ ਸੁਖ ਵਿਹਾਵੈ ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿੰਨ ਅਨੰਦ ਕਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਦਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬੂ ਨ ਝੂਰੈ ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿਜ ਸਮਾਨੀ ਪ੍ਰਭ ਕੇ ਸਿਮਰਨ ਨਿਚਲ ਆਸਨ ਪ੍ਰਭ ਕੇ ਸਿਮਰਨ ਕਮਲ ਵਿਗਾਸਨ ਪ੍ਰਭ ਕੇ ਸਿਮਰਨ ਅਨਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਮਿਆ ਨਾਨਕ ਦਿਨ ਜਨ ਸਰਨੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਭੇਦ ਉਪਾਏ ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀ ਚੌਂਕ ਉੜ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ

ਸੁਤਮੀਤ ਨਾ ਭਾਈ, ਮਨੁਹਾ ਨਾਮ ਤੇਰੇ ਸੰਗ ਸਹਾਈ। ਜੇ ਮਹਾਂ ਭਿਆਨ ਦੂਤ ਜਮਦਲ ਲੈ, ਤੇ ਕੇਵਲ ਨਾਮ ਸੰਗ ਤੇ ਰਹਿ ਚੱਲੈ। ਜੇ ਮੁਸ਼ਕਲ ਹੋਵੇ ਅਤਿ ਭਾਰੀ, ਹਰ ਕੋ ਨਾਮ ਕਿਨ ਮੈਂ ਉਧਾਰੀ। ਅਨਕ ਪੁਨ ਹੈ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਹਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਤਿਖ ਨਾਮ ਬਜਾਵੈ, ਹਰ ਕਾ ਨਾਮ ਜਪਤ ਅਕਾਵੈ। ਜੇ ਮਾਰਗ ਜੇ ਜਾਤ ਅਕੇਲਾ, ਸਹਿ ਹਰ ਨਾਮ ਸੰਗ ਹੋਤ ਸਹੇਲਾ। ਐਸਾ ਨਾਮ ਅਨ ਸਦਾ ਧਿਆਈਐ, ਨਾਨਕ ਗੁਰੂ ਪਰਮ ਗਤਿ ਪਾਈਐ। ਛੂਟਤ ਨਹੀਂ ਘੋਰ ਲਖਵਾਹੀ, ਨਾਮ ਜਪਤ ਤੈ ਭਾਰ ਪਰਾਹੀ। ਅਨਕ ਬਿਗਨ ਜਾਇ ਆਏ ਸ਼ਿੰਗਾਰੈ, ਹਰ ਕਾ ਨਾਮ ਤਤਕਾਲ ਉਧਾਰੈ। ਅਨਕ ਜੋਨ ਜਨਮੇ ਮਰ ਜਾਮ, ਨਾਮ ਜਪਤ ਭਾਵੇ ਵਿਸਰਾਮ। ਓ ਮਹਿਲਾ ਮਲ ਕਬੂ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧ ਕਹੇ ਸੰਗ। ਜੇ ਮਾਰ ਕੇ ਗਨ ਜਾਹੇ ਨ ਕੋਸਾ, ਹਰ ਕਾ ਨਾਮੂ ਹਰ ਸੰਗ ਤੋਸਾ। ਜੇ ਪੈਂਡੇ ਮਹਾਂਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤੇ ਨਾਲ ਪਿਆਨੂ। ਜੇ ਮਹਾਂ ਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮੇ ਉੱਪਰ ਸ਼ਾਮ। ਜਹਾਂ ਤ੍ਰਿਖਾ ਮਨ ਤੁਝੇ ਆਕਰਖ ਹੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ। ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੇ ਮਨ ਵਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕੇ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕਮਾਦ। ਹਰ ਕੇ ਜਨ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ। ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨ ਕੇ ਬਿਰਤ ਵਿਵੇਕੈ। ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਉ ਭਰੇ ਨ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਹੇ ਨਹੀਂ ਵਿਯੋਗ। ਜਨ ਰਤਾ ਹਰ ਨਾਮ ਕੀ ਸੇਵਾ, ਨਾਨਕ ਪੂਜੇ ਹਰ ਹਰ ਦੇਵਾ। ਹਰ ਹਰ ਜਨ ਕੇ ਮਾਲ ਖਜੀਨਾ, ਹਰ ਤਨ ਜਨ ਕਵਾ ਪ੍ਰਭ ਦੀਨਾ। ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਣ ਸਮਾਦ ਨਾਮ ਰਸ ਮਾਤੇ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੈ, ਨਾਨਕ ਜਨ ਸੰਕੇਤੇ ਤਰੈ। ਪਾਰ ਜਾਤੇ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ। ਨਾਮ ਕੀ ਮਹਿਮਾ ਸੰਤ ਸੰਤ ਰਿਧ ਵਸੈ, ਸੰਤ ਪ੍ਰਤਾਪ ਦੁਰ ਸਭ ਨਸੈ। ਸੰਤ ਕਾ ਸੰਗ ਵਟ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ। ਨਾਮ ਤੁਲ ਕੁਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ

ਰਾਸ਼ਟਰਪਤੀ ਜਾਪ ਤਾਪ ਗਿਆਨ ਸਭ ਧਿਆਨ ਖੜ ਸਤਰ ਸਿਮਰਤ ਵਿਗਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦਹਿ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਯਤਨਾ ਉਹ ਨਿਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਖਨ ਪ੍ਰਸੀ ਪਰੇ ਚਿਰ ਜੀਵੇ ਮਹਾਮਦਾਸ ਪੀਸਰ ਜੀਵੇ ਅਗਨ ਮਹਿ ਹੋਮਤ ਪੁਰਾਨ ਕਣਕ ਅਸਭ ਹੈ ਵਰ ਭੂਮਦਾਨ ਨਵਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮੇ ਅਲ ਸਾਧਨ ਨਿਮਖ ਨਿਮਕਰ ਸਰੀਰ ਕਟਾਵੈ ਤੋ ਵੀ ਹੋਮੇ ਮੈਲ ਨ ਜਾਵੈ ਹਰ ਕੇ ਨਾਮ ਸਮ ਸਰ ਕੁਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁੱਟੈ ਗਰਭ ਗੁਮਾਨ ਨ ਮਨ ਤੇ ਹੁੱਟੈ ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਭੂ ਨ ਵਿਖਿਆ ਟਰੈ ਜਲ ਤੋ ਹੋਵੇ ਬਹੁ ਦੇਹ ਅਨੀਤ ਸੁੱਧ ਕਹਾਂ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮੈਂ ਮਾਯੂਚ ਨਾਨਕ ਨਾਮ ਉਧਰੇ ਪਤ ਬਹੁ ਮੂਚ ਬਹੁਤ ਸਿਆਣ ਜਮ ਕਾ ਪਹੁ ਪਿਆਪੈ ਅਣਕ ਜਤਨ ਕਰ ਤਿਸ ਨ ਧਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਪਾਉ ਦਰਗਾਹ ਨਹੀਂ ਸਿਜੈ ਸ਼ੂਰਤ ਨਾਹੀ ਊ ਪਿਆਲ ਮੋਹ ਪਿਆਪੇ ਮਾਇਆ ਜਾਲ ਅਵਰ ਕਰਤੂ ਸਗਲੀ ਜਮਡਾਨਾ ਗੋਬਿੰਦ ਭਜਨ ਮਿਲ ਤਿਲ ਨਹੀਂ ਮਾਨਾ ਹਰ ਖਾ ਨਾਮ ਜਬਦ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਜਿਹਦੇ ਸਦਗਾਵੈ ਜੇ ਕੋ ਆਪਣੀ ਸੋਭਾ ਲੋੜੈ ਸਾਧ ਸੰਗ ਏ ਹੋਮੇ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਲਾਗੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਤਸੰਗ ਜਾ ਕਾ ਮਿਟੇ ਅਭਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਗਿਰੀਨਾ ਹਰ ਹਰ ਨਾਮ ਦਿਨ ਘੜ ਘੜ ਚੀਨਾ ਮਨੇ ਆਪਣੇ ਤੇ ਬੁਰਾ ਮਿਟਾਨਾ ਭੇਖੇ ਸਗਲ ਸਿਰ ਸਾਜਨਾ ਸੁਖ ਦੁੱਖ ਜਨ ਸਮਦਸਤੇਤਾ

ਨਾਲ ਅਸ਼ਟਪਦੀ ਰਮਈ ਆਗੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦਿਸਤਾਨੀ ਜਿੰਤੂ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿਜਨੇ ਉਭਾਰਿਆ ਵਾਰ ਵਸਾ ਤੁਝੇ ਪਿਆਰੇ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉੱਪਰ ਸਾਗ ਸਹਿਨ ਮੁਖ ਪਿਆਉ ਬੈਠ ਖੋਦ ਹੈਨ ਇਹ ਨਿਰਗੁਣ ਗੁਣ ਕਛੂ ਨ ਬੁੱਝੈ ਬਖਸ਼ ਲੈ ਉੱਥੋਂ ਨਾਨਕ ਸੀਜੈ ਜੇ ਪ੍ਰਸਾਦ ਤਰ ਉੱਪਰ ਸੁਖ ਵਸੈ ਸੁਤ ਪ੍ਰਾਤ ਮੀਤ ਬੰਤਾ ਸੰਗ ਹਸ ਹੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਨ ਪਾਵ ਕੇ ਅਮੁੱਲਾ ਜੇ ਪ੍ਰਸਾਦ ਪੋਗੇ ਸਭ ਰਸਾ ਸਗਲ ਸਮਗਰੀ ਸੰਸਾਰ ਬਸਾ ਦੀਨੇ ਹਸ ਪਾ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੁੱਖ ਮੁੜ ਅੰਧ ਪੇ ਆਪੇ ਨਾਨਕ ਕਹਿ ਕਾਢ ਲਿਓ ਪ੍ਰਭ ਆਪੇ ਆਦੰਤ ਜੋ ਰੱਖਣ ਹਾਰ ਤਿਸੋ ਪ੍ਰੀਤ ਨ ਕਰੇ ਗੁਵਾਰ ਜਾ ਕੀ ਸੇਵਾ ਨਵ ਨਿਧ ਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕਰ ਸਾ ਸਦਾ ਹਜ਼ੂਰੇ ਤਾ ਕੋ ਅੰਧਾ ਜਾਣ ਤੂਰੇ ਜਾ ਕੀ ਟਹਿਲ ਪਾਵੇ ਦਰਗਹਿ ਮਾਨ ਤਿਸੇ ਪਸਾਰੇ ਮੁਗਧ ਜਾਨ ਸਦਾ ਸਦਾ ਇਹੋ ਭੂਲਣ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਨ ਸੋ ਧੂਰ ਪਰਾਨੈ ਛੋੜ ਜਾਏ ਤਿਸ ਕਾ ਸ੍ਰਮ ਕਰੇ ਸੰਗ ਸਾਹਿਤ ਪਰ ਹਰੈ ਚੰਦਨ ਲੇਪ ਉਤਾਰੇ ਧੋਏ ਕਰਦੋ ਪ੍ਰੀਤ ਪਸਮ ਸੰਗ ਹੋਏ ਅੰਧ ਕੂ ਮੈਂ ਪਸੁ ਬਿਗਰਾਲ ਨਾਨਕ ਕਾਲ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਹਾਦ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹੀਂ ਕਜ ਕਰੇ ਛੁਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੇ ਲੋ ਸੁਆਨ ਅੰਤਰ ਅਗਨ ਬਾਹਰ ਤਨ ਸੁਆ ਕਲ ਪਾਥਰ ਕੈਸੇ ਧਰੇ ਅਥਾ ਜਾ ਕੇ ਅੰਤਰ ਬਸੇ ਪ੍ਰਭਾਵ ਨਾਨਕ ਦੇ ਜਨ ਸਹਿ ਸਮਾਦ ਸੁਣੇ ਅੰਦਾ ਕੈਸੇ ਮਾਰਗ ਪਾਵੈ ਕਰ ਕਹਿ ਲਿਹੋ ਹੋਰ ਨਿਭਾਵੈ ਕਹਾਂ ਬਜਾਰ ਬੁੱਝੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਬਿਸ਼ਨ ਪਦ ਗਾਵੇ ਗੁੰਗ ਜਤਨ ਕਰੇ ਤੋ ਵੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਪਵਨ ਨਹੀਂ ਹੋ ਸੁ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਹਾਵੇ ਨ ਚੀਤ ਜੋ ਬਰਾਈ ਤਾ ਸਿਉ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਬਸੇ ਅੰਧ ਖੇਲ ਮਾਇਆ ਰੰਗ ਰਸੈ ਜੜ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤੁਰੋ ਆਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੂੰ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਅੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਕਦਮੇ ਤੁਮ ਹੀ ਜਾਣੇ।

ਸਬਦੀ ਦਸ ਵਸਤੂ ਲੈ ਪਾਸ਼ੇ ਪਾਵੈ ਏਕ ਬਸਤ ਕਾਰਨ ਵਖੋਟ ਗਵਾਵੈ ਏਕ ਬੀਨਾ ਦੇ ਦਸ ਪੀਹਰ ਲੇ ਤੋ ਮੂੜਾ ਕਹੋ ਕਹਾਂ ਕਰੇ ਜਿਸ ਡਾਕਰ ਸਿਓ ਨਾਹੀ ਚਾਰਾ ਤਾਂ ਕੋ ਕੀਜੇ ਸਾਧ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਉਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਦੋਗ ਨਾਨਕ ਤਿਨ ਪਾਇਆ ਅਗੰਤ ਸਾ ਆਪਣੀ ਦੇ ਰਾਸ ਖਾਤ ਪੀਤ ਵਰਤੇ ਅਨੰਦ ਉਲਾਸ ਆਪਣੀ ਮਾਨ ਕੁਛ ਬਾਹੁਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਤ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸ ਤਿਸ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਦ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਨੇਤ ਬਿਰਖ ਖਿਆਇਆ ਸਿਉ ਰੰਗ ਲਾਵੈ ਉਹ ਬਿਨ ਸੇ ਹੋ ਮਨ ਪੁਛਤਾਵੈ ਜੋਤੀ ਸੇ ਸੋ ਚਾਲਣ ਹਾਰ ਲਪਟ ਰਿਹਾ ਤੈ ਅੰਧਾਰ ਪਟਾਉ ਸਿਉ ਜੋ ਲਾਵੇ ਨੇ ਤਾਂ ਕੋ ਹੱਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਵ ਲੈ ਲਾਈ ਮਿਸਿਆ ਧਨ ਧਨ ਕੁਟੰਬ ਸਵਾਇਆ ਮਿਸਿਆ ਹੋਮੇ ਮਮਤਾ ਮਾਇਆ ਮਿਸਿਆ ਰਾਜ ਚੋਬਣ ਧਨ ਮਾਲ ਮਿਸਿਆ ਕਾਮ ਕ੍ਰੋਧ ਵਿਕਰਾਲ ਮਿਸਿਆ ਰਸ ਹਸਤੀ ਅਸਵਸਤਰਾ ਮਿਸਿਆ ਰੰਗ ਸੰਗ ਪਾਇਆ ਭੇਖ ਹਸਤਾ ਮਿਸਿਆ ਧਰੋਹ ਮੋਹ ਅਭਿਮਾਨ ਮਿਸਿਆ ਆਪਸ ਉਪਰ ਕਰਤ ਗੁਮਾਨ ਅਸਤਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸਨ ਪਰ ਨਿੰਦਾ ਸੁਨ ਹੈ ਮਿਥਿਆ ਹਸਤ ਪਰ ਧਰਮ ਕੋਹਿਰ ਹੈ ਮਿਥਿਆ ਨੇਤਰ ਭੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਧਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ ਫਿਰ ਬੂਝੇ ਮਿਥਿਆ ਸਭ ਪਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਸੀ ਸਕਤ ਕੀ ਆਰਜਾ ਸਾਜ ਬਿਨਾ ਕਹਿ ਹੋਤ ਸੁਚਾ ਬਿਰਸਾ ਨਾਮ ਬਿਨਾ ਤਨ ਅੰਧ ਮੁਖ ਆਵਤਾ ਕੇ ਦੁਰਗੰਧ ਬਿਨ ਸਿਮਰਨ ਦੇ ਰਹਿਣ ਬਿਰਸਾ ਵਿਹਾਏ ਵੇਖ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਸੇ ਸਭ ਕਾਮ ਜੋ ਕਿਰਪਨ ਕੇ ਨਿਰਾਰ ਹਦਾਮ ਧਨ ਧਨ ਤੇ ਜਨ ਜੇ ਕਰ ਵਸਿਓ ਹਰ ਨਾਉ ਨਾਨਕ ਤਾ ਕੇ ਬਲ ਬਲ ਜਾਓ ਰਹਿਤ ਔਰ ਕਛ ਔਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗੰਡਲਾਵਤ ਜਾਨਣ ਹਾਰ ਪ੍ਰਭੂ ਪਰਬੀਨ ਬਾਹਰ ਪੇਖ ਨ ਕਾਹੂ ਪੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੇ ਅੰਤਰ ਬਸੇ ਨਿਰੰਕਾਰ ਤਿਸ ਕੀ ਸੀਖ ਤਰੇ ਸੰਸਾਰ ਜੋ ਤੁਮ ਪਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਅਪਨਾ ਕੀ ਆਇ ਆਪੇ ਮਾਨੈ ਆਪੇ ਆਪ ਕਰਦ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਹ ਪਾਪ ਸਾਨੁ ਸਕਤੇ ਰਹਿ ਸਭ ਕੇ ਜਾਣੇ ਆਦਮ ਕੀ ਰਹਿ ਜਿਸ ਭਾਵੇ ਸਿ ਲੈ ਲੜ ਲਾਏ ਥਾਨ ਸੁਨੰਤਰ ਰਿਹਾ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਯਾਰ ਲੋਭ ਮੋ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਵਦੀ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਸਿਖਾਏ ਤਿਸ ਠਾਕਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਲ ਲਾਵੈ ਤਿਸ ਕੋ ਸਿਮ ਪਰਮ ਗਤ ਪਾਵੈ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਤੇ ਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੇ ਤਿਆਗਤ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਸੀਸ ਸੇ ਸੋਈ ਜੈ ਮਨ ਆਠ ਪੈਰ ਦਾ ਕਾ ਜਸ ਗਾਵੀ ਜੈ ਜੇ ਪ੍ਰਸਾਦ ਤੂੰ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਭਾਰ ਬ੍ਰਹਮ ਪ੍ਰਭ ਜੀ ਜਬ ਦਰਗਾਹ ਮਾਨ ਪਾਵੈ ਨਾਨਕ ਪਾਸੇ ਧੀ ਕਰ ਜਾਵ ਹੈ ਜੇ ਪ੍ਰਸਾਦ ਰੋ ਕੰਚਨ ਦੇਹੀ ਨਿਵਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹੇ ਮਨ ਸੁਖ ਪਾਵੇ ਹਰ ਹਰ ਜਸ ਕਹਿ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੈ ਮਨ ਸਰਣੀ ਪ੍ਰਭ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੈ ਜੇ ਪ੍ਰਸਾਦ ਪਾਈ ਤੁਰ ਲਭਦੇ ਨਾਨਕ ਦਾ ਕੀ ਭਗਤ ਕਰੇ ਜੇ ਪ੍ਰਸਾਦ ਭੁੱਖਨ ਪਹਿਰੀ ਜੈ ਮੰਤਰ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਵਸਤ ਸਵਾਰੀ
मन तिस पब को कहू ना हम सारी जे प्रसाद बाग मिलख तना राग प्रोहे प्रभु अपने मना जिन तेरी मन बंधु बनाई उठ बैसा तिसे ते आई तिसे ते आए जो एक लख वहां नानक तेरी रखा है जे प्रसाद करे पुन बोधान मन आठ पैर कर तिसका ध्यान जे प्रसाद हुआ चार बिहारी जे प्रभु को सा चितारी जे प्रसाद तेरा सुंदर रूप सो प्रभु सिमरो सदा अनूप जे प्रसाद तेरी नीकी जात सो प्रभु सिमर सदा दिन रात जे प्रसाद तेरी पत रहे गुर प्रसाद नानक जस कहे जे प्रसाद सुने करनाथ जे प्रसाद पेखे विस्माद जे प्रसाद बोले अमृत रसना जे प्रसाद सुख सहजे बसना जे प्रसाद हस्त कर चल है जे प्रसाद सुपूर्ण फल है जे प्रसाद परम गत पावै जे प्रसाद सुख सहज समावै ऐसा प्रभु त्याग और गद लागो गुर प्रसाद नानक मन जाग हो जे प्रसाद तू प्रगट संसार सिर प्रभु को मूल न मनो विसार जे प्रसाद तेरा प्रताप रे मन मूर्तता को जाप जे प्रसाद तेरे कार्य पूरे तिसे जान मन सदा हजूरे जे प्रसाद तू पावे साज रे मन मेरे तू तांस्यो राज जे प्रसाद सब की गत होए नानक जाप जपे जप सोए आप जपाए जपे सो नाओ आप गवाए सो हर गुण गाओ प्रभु कृपा ते होए परगास प्रभु दया ते कमल विगास प्रभु सो प्रसन्न बसे मन सोए प्रभु दया ते मन उत्तम।

ਵਸ ਬਰੀ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਕੋਤ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਇੱਕ ਉਪਰ ਜਤਨ ਸਾਧ ਕੀ ਮਹਿਮਾ ਬਰਨੇ ਕੌਣ ਪਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਹੀ ਸਮਾਨੀ ਸਾਧ ਕੇ ਸੰਗ ਗੋਚਰ ਮਿਲੈ ਸਾਧ ਕੇ ਸੰਗ ਸਦਾ ਪਰ ਫੁੱਲੈ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਦੂ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਨ ਸਮੀਤ ਸਾਧੂ ਕੇ ਸੰਗ ਮਹਾਪੁਨੀਤ ਸਾਧ ਸੰਗ ਕੇ ਸਿਉਨੀ ਬਹਿਰ ਸਾਧ ਕੇ ਸੰਗ ਨਭਿੰਗਾ ਪਹਿਰ ਸਾਧ ਕੇ ਸੰਗ ਨਹੀਂ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੇ

ਜੀ ਜਿਸ ਕੇ ਅੰਦਰ ਰਾਜ ਅਮਾਨ ਸੋ ਨਰਕ ਪਾਤੀ ਹੋਵਤ ਸੋ ਆਨ ਜੋ ਜਾਣੇ ਮੈਂ ਜੋ ਬਨਵੰਤ ਸੋ ਉਸਤ ਬਿਸ਼ਟਾ ਕਾ ਜੰਤ ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋਝੋਨ ਪਰਮਾਵੈ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਭਾਵੈ ਤ੍ਰਿਲ ਸਮਾਨ ਕਰ ਸੰਗ ਨ ਜਾਵੈ ਬਹੁ ਲਸ਼ਕਰ ਮਨੁੱਖ ਉੱਪਰ ਕਰੇ ਆਸ ਪਲ ਪੀਤਰਤਾ ਕਾ ਹੋਏ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ ਕਿਸੇ ਨਾ ਵਧੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਠੇ ਅਭਿਮਾਨ ਸੋ ਜਨ ਨਾਨਕ ਦਰਗਾਹ ਪਰਵਾਨ ਕੋਟ ਕਰਮ ਕਰੇ ਹੋ ਤਾਰੇ ਸ੍ਰਮ ਪਾਵੇ ਸਗਲੇ ਬਿਰ ਤਾਰੇ ਅਨਕ ਤਪੱਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗਾਹ ਕੋ ਕੈਸੇ ਗਾਵੇ ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾ ਹੀ ਨਿਕਟ ਨਾ ਆਵੈ ਸਰਬ ਕੀ ਰਿਣ ਜਾ ਕਾ ਮਨ ਹੋਏ ਕਉ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਲਵ ਗਰਭ ਜੋਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀਤ ਤਬ ਲਗਨੇ ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਹ ਸਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋ ਛੁੱਟੈ ਸਹਿਸ ਕਟੈ ਲਾਹ ਕੋ ਉਠਤਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ ਅਨਕ ਭੋਗ ਬਿਖਿਆ ਕੇ ਕਰੈ ਨਹੀਂ ਤ੍ਰਿਪਤ ਆਵੈ ਖਪ ਖਪ ਮਰੈ ਬਿਨਾਂ ਸੰਤੋਖ ਨਹੀਂ ਕੋ ਰਾਜੈ ਸੁਪਨ ਮਰੋੜ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨੇ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਨ ਕਰਨੈ ਹਾਰ ਇਸਕੇ ਹਾਲ ਕਹਾਂ ਵਿਚਾਰ ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕੁਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭੂ ਕਹਿ ਸੰਗ ਬੂਝੇ ਦੇਖੇ ਕਰੇ ਵਿਵੇਕ ਆਪੇ ਇੱਕ ਆਪੇ ਅਨੇਕ ਮਰੇ ਨਾ ਬਿਨਸੇ ਆਵੇ ਨਾ ਜਾਏ ਨਾਨਕ ਸਦ ਹੀ ਰਿਹਾ ਸਮਾਏ ਆਪ ਉਪਦੇਸੇ ਸਮਝੇ ਆਪ ਆਪ ਰਜਿਆ ਸਭ ਕੇ ਸਾਥ ਆਪੇ ਰਜਿਆ ਸਭ ਕੇ ਸਾਥ ਆਪ ਕਿਨੋ ਆਪਣ ਵਿਸਤਾਰ ਸਭ ਕਿਛ ਉਸ ਕਾ ਉਹ ਕਰਨੇ ਹਾਰ ਉਸਦੇ ਭਿੰਨ ਕਹੋ ਕਿਛ ਹੋਏ ਥਾਨ ਧਨੰਤਰੇ ਕੈਸੋ ਹੋਏ ਆਪਣੇ ਚਲ ਤਪ ਕਰਨੇ ਹਾਰ ਕੌਤਕ ਕਰੇ ਰੰਗ ਪਾਰ ਮਨ ਮੈਂ ਆ ਮਨ ਮੈਂ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਬਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਬਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾ

ਆਰ ਰਾਸ਼ਟਰਪਤੀ ਸੰਤ ਕੇ ਦੁਖਨ ਆਰ ਜਾ ਘਟੇ ਸੰਤ ਕੇ ਦੁਖਨ ਜਮਤੇ ਨਹੀਂ ਛੁੱਟੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਕੇ ਹਥੇ ਕੋ ਰੱਖੇ ਨਾ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀ ਤਰੈ ਸੰਤ ਕੇ ਦੁਖਨ ਤੇ ਮੁਖ ਪਵੈ ਸੰਤਨ ਕੇ ਦੁਖਨ ਕਾਗਜੋਂ ਲਵੈ ਸੰਤਨ ਕੇ ਦੁਖਨ ਸਰਪ ਜੋਨ ਪਾਏ ਸੰਤ ਕੇ ਦੁਖਨ ਤ੍ਰਿਖਤ ਜੋਨ ਕਿਰਮਾਏ ਸੰਤਨ ਕੇ ਦੁਖਨ ਤਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ ਸੰਤ ਕੇ ਦੁਖਨ ਤੇਜ ਸਭ ਜਾਏ ਸੰਤ ਕੇ ਦੁਖਨ ਨੀਚ ਨਚਾਏ ਸੰਤ ਦੋਖੀ ਕਾ ਥਾਉਕ ਨਾਹੇ ਨਾਨਕ ਸੰਤ ਭਾਵੈ ਤਾਂ ਉਹ ਵੀ ਗਤ ਪਾਹੇ ਸੰਤ ਕਾ ਨਿੰਦਕ ਮਾਂ ਅਤ ਤਾਈ ਸੰਤ ਕਾ ਨਿੰਦਕ ਖਿੰਟਿਕਨ ਨਾ ਪਾਈ ਸੰਤ ਕਾ ਨਿੰਦਕ ਮਾਂ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖਿਆਰ ਦੀਨ ਸੰਤ ਕੇ ਨਿੰਦਕ ਕੋ ਸਰਵ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਜੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਉਪਵਿੱਤ ਸੰਤ ਕਾ ਦੁਖੀ ਕਿਸੇ ਕਾ ਨੀ ਮਿੱਤ ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਾਂ ਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮ ਹੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹ ਆਪਨ ਬੀਜ ਆਪੇ ਹੀ ਖਾਏ ਸੰਤ ਕੇ ਦੁਖੀ ਕੋ ਅਵਰ ਨ ਰਾਖਨ ਹਾਰ ਨਾਨਕ ਸੰਤ ਭਾਵੈ ਤਾਂ ਲਏ ਉਭਾਰ ਸੰਤ ਕਾ ਦੁਖੀ ਉਮਲ ਲਾਏ ਜੋ ਜਲ ਵੀ ਉਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਈਂਧਨ ਨਹੀਂ ਤਰਾਪੈ ਸੰਤ ਕਾ ਦੁਖੀ ਛੁਟੇ ਅਕੇਲਾ ਜਿਉਂ ਬੁਆੜ ਤਿਲ ਖੇਤ ਮਹਿੰ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਲਿਆ ਕੈਦ ਕਿਰਤ ਨਿੰਦਕਾ ਧੁਰ ਹੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ ਸੰਤ ਕੇ ਦੁਖੀ ਕੀ ਪੁਜੇ ਨਾ ਆਸਾ ਸੰਤ ਕਾ ਦੁਖੀ ਉੜ ਚਲੇ ਨਿਰਾਸਾ ਸੰਤ ਕੇ ਦੋਸ ਨ ਚਿਸ਼ਟੈ ਕੋਏ ਜੈਸਾ ਪਵੇ ਤੈਸਾ ਕੋਈ ਹੋਏ ਪਿਆ ਕਿਰਤ ਨ ਮੇਟੈ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਘਟ ਤਿਸ ਕੈ ਉਹ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ ਸਭ ਕਿਛ ਵਰਤੇ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ

ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਢ ਨਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸੀ ਪ੍ਰਭ ਆਪੇ ਆਪ ਆਪਨ ਕੀ ਅਕਸ਼ੁ ਨ ਹੋਏ ਜਿਸੁ ਪ੍ਰਾਨੀ ਲੋਚੈ ਗੋਏ ਤਿਸ ਬਿਨ ਨਾਹੀ

ਪ੍ਰਭ ਕੀ ਕਲਾ ਬਿਨਾ ਕਹਿ ਥਾਵੈ। ਜੇ ਕੋ ਹੋਈ ਬਹਿ ਦਾ ਤਾਰ, ਤਿਸ ਦੇਨ ਹਰ ਜਾਨੈ ਗਵਾਰ। ਜਿਸ ਗੁਰ ਪ੍ਰਸਾਦ ਟੁੱਟੈ ਹੋ ਰੋਗ, ਨਾਨਕ ਸੋ ਜਨ ਸਦਾ ਅਰੋਗ। ਜਿਉਂ ਮੰਦਰ ਕੋ ਥਾਮੈ ਥਮਨ, ਤਿਉਂ ਗੁਰ ਕਾ ਸ਼ਬਦ ਮਨੈ ਅਸਥਮਨ। ਜਿਉਂ ਪਾਖਾਣ ਨਾਵ ਚੜ੍ਹਤ ਰਹਿ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ। ਜਿਉਂ ਅੰਧਕਾਰ ਦੇਵਕ ਬਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ। ਜਿਉਂ ਮਹਾਂ ਉਦਿਆਨ ਮੈਂ ਮਾਰਗ ਪਾਵੈ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿੰਨ ਸੰਤਨ ਕੇ ਬਾਂਛੋ ਧੂਰ, ਨਾਨਕੀ ਹਰ ਲੋਚਾ ਪੂਰ। ਮਨ ਮੂਰਖ ਕਾਹੇ ਬਿਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਦੁਖ ਸੁਖ ਪ੍ਰਭ ਦੇਵ ਨਹਾਰ, ਅਵਰ ਤਿਆਗ ਤੂੰ ਤਸੈ ਚਿਤਾਰ। ਜੋ ਕਛ ਕਰੈ ਸੋਈ ਸੁਖਮਾਨ, ਭੁੱਲਾ ਕਾਏ ਫਿਰੈ ਆਜਾਨ। ਕੌਣ ਬਸਤਾ ਇਤਰੈ ਸੰਗ, ਲਪਟ ਰਿਓ ਰਸ ਲੋਭੀ ਪਤੰਗ। ਰਾਮ ਨਾਮ ਜਪ ਹਿਰਦੇ ਮਾਏ, ਨਾਨਕ ਪਾਸੇ ਤੀਕਰ ਜਾਏ। ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਜ ਅਭਿਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਲਾਦ ਖੇਪ ਸੰਤੈ ਸੰਚਾਲ, ਅਵਰ ਤਿਆਗ ਵਿਖਿਆ ਜੰਜਾਲ। ਧਨ ਧਨ ਕਹਿ ਸਭ ਕੋਏ, ਮੁਖ ਊਜਲ ਹਰ ਦਰ ਗੈ ਸੋਏ। ਇਹੋ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਂ ਕਹਿ ਸਦਬਲਿਹਾਰ ਹੈ। ਚਰਨ ਸਾਧਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਸਾਧਕੀ ਧੂਰ ਕਰੋ ਇਸਨਾਨ, ਸਾਧ ਉਪਰ ਜਾਈਏ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ। ਅਨਕ ਵਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਓਟ ਗਈ ਸੰਤੈ ਦਰਿਆਇਆ, ਸਰਬ ਸੁਖ ਨਾਨਕ ਤਹਿ ਪਾਇਆ। ਮਿਰਤ

ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲੇ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਜਾ ਕੈ ਮਨ ਗੁਰ ਕੀ ਪ੍ਰਤੀਤ, ਤੇ ਜਨਿਆ ਵੇ ਹਰ ਪ੍ਰਵਚੇਤ, ਭਗਤ ਭਗਤ ਸੁਣਿਆ ਤੇ ਲੋਏ, ਜਾ ਕੈ ਹਿਰਦੈ ਇੱਕ ਹੋਏ, ਸੱਚ ਕਰਨੀ ਸੱਚ।

ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਪ੍ਰਮਨ ਮੈਂ ਰਾਖ ਮਾਨੁਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੈ ਨਾਹੀ ਕਿਸ ਕੋਏ ਸਰਮ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾ ਤਰੇ ਕੇ ਚਰਨੀ ਪਾਓ ਨਾਨਕ ਕੈ ਮਨ ਇਹੋ ਨਰਾਓ ਮਨ ਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਹੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਜਾ ਕੈ ਸਰਬਥੋਕ ਸੁਣਿਐ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੇ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਦਿਆਇ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨ ਅੰਤ ਨਾ ਪਾਇਆ ਜਾ ਕੇ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੈ ਜਾਣੈ ਪੂਤ ਸਗਲ ਪੁਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਤੇ ਆਵੈ ਸੇ ਤਿਹੋ ਗੁਣ ਮੈਂ ਜਾ ਕੋ ਬਰਮਾਏ ਜਨਮ ਮਰੈ ਫਿਰ ਆਵੈ ਜਾਏ।

ਨਾਨਾ ਚਲਿਤ ਕਰੇਖ ਨਮਾਏ, ਪੂਰੇ ਉਹ ਪੂਰਨ ਸਵਠਾਏ। ਨਾਨਾ ਬਿਦ ਕਰ ਬਨਤ ਬਨਾਈ, ਆਪਣੀ ਕੀਮਤ ਆਪੇ ਪਾਈ। ਸਭ ਕੜ ਤਿਸਕੇ ਸਭ ਤਿਸਕੇ ਠਾਉ, ਜਬ ਜਬ ਜੀਵੈ ਨਾਨ ਖਰ ਨਾਉ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ। ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਤਾਰੇ ਸੁਨਣ ਗਿਆਨ ਧਿਆਨ। ਨਾਮ ਕੇ ਤਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲਾ ਕਾਰ। ਨਾਮ ਕੇ ਧਾਰੇ ਪੁਰੀਆ ਸਭ ਹਵਨ, ਨਾਮ ਕੈ ਸੰਗ ਉਦਰੇ ਸੁਨ ਸਰਵਨ। ਕਰ ਕਿਰਪਾ ਜਿ ਸਪਨੈ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ। ਕਰਤੂਤ ਸਤ ਸਤ ਜਾਕੀ ਬਾਣੀ, ਸਤਪੁਰਖ ਸਭ ਮਾਹੇ ਸਮਾਣੀ। ਸਤ ਕਰਮ ਜਾਕੀ ਰਚਨਾ, ਸਤ ਮੂਲ ਸਤ ਸਤ ਉਤਪਤ। ਸਤ ਕਰਣੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਫਲੀ। ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ। ਸਤ ਭਜਨ ਸਾਧੁ ਉਪਦੇਸ਼, ਸਤ ਜਨ ਜਾ ਕੇ ਹਿਰਦੇ ਪ੍ਰਵੇਸ਼। ਸਤ ਨਿਰਤ ਬੂਝੈ ਜੇ ਕੋਈ, ਨਾਮ ਜਪਤਾ ਕੀ ਗਤ ਹੋਏ। ਆਪ ਸਤ ਕੀ ਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ। ਜਿਸ ਕੀ ਸਿਰਿ ਸੋ ਕਰਨੈ ਹਾਰ, ਅਵਰ ਨਾ ਬੂਝ ਕਰਤ ਵਿਚਾਰ। ਕਰਤੇ ਕੀ ਮਿਤ ਨਾ ਜਾਣੈ ਕੀ ਆ, ਨਾਨਕ ਜੋਤ ਸੁਭਾਵੈ ਸੋ ਵਰਤੀ ਆ। ਬਿਸਮਨ ਬਿਸ

ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੈ ਸੱਚ ਅਸ਼ਟਪਦੀ ਚਰਨ ਸਤ ਸਤਪਰ ਸੰਹਾਰ ਪੂਜਾ ਸਤ ਸਤ ਸੇਵਦਾਰ।

ਵਿਚਾਰੀ ਸ਼ਬਦ ਸਤਿ ਸਤਿਪੁਰਾ ਭਗਤਾ ਸੁਰਤ ਸਤਿ ਸਤਿ ਜਾ ਸੁਨਤਾ ਬੂਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕੈ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਏ ਸਮਾਨਾ।

ਸਤਿਪੁਰਖ ਜਿਨ ਜਾਣੇ ਆ ਸਤਿਗੁਰ ਤਿਸਕਾ ਨਾਉ ਤਿਸਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸੇਕੀ ਕਰੈ ਪ੍ਰਤਪਾਲ ਸੇਵਕੋ ਗੁਰ ਸਦਾ ਦਇਆਲ ਸੇਕੀ ਗੁਰਦੁਰ ਮਤਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸੇਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸੇਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸੇਕਾ ਹਲਤ ਪਲ ਸਵਾਰੈ ਨਾਨਕ ਸਤਿਗੁਰ ਸੇਕੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਾ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਚ ਸਾਬ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰੂ

ਏਕੈ ਆਪ ਨਹੀਂ ਕਿਛ ਭਰਮ, ਸਹਿਜ ਸਿਆਣਪ ਲਿਆ ਨਾ ਜਾਈਐ, ਨਾਨਕ ਐਸਾ ਗੁਰਬਡ ਭਾਗੀ ਪਾਈਐ, ਸਫਲ ਦਰਸ਼ਨ ਵੇਖਤ ਪੁਨੀਤ, ਪ੍ਰਸਤ ਚਨਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਗਵੇ, ਸੁਨ ਕਰ ਬਚਨ ਕਰਨ ਆਘਾਨੇ, ਮਨ ਸੰਤੋਖ ਆਤਮ ਪਤਿਆਨੇ, ਪੂਰਾ ਗੁਰ ਆਖਿਓ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਈ।

ਬ੍ਰਹਮ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਦਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰਹਿ ਸਤ ਬਲਿਹਾਰੀ ਸਤਿਗੁਰੇ ਅਪਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਪੁਰਖ ਕਾ

ਨਾਨਕ ਕਿਹੋ ਧਨ ਸਾਰ ਅਸ਼ਟਪਦੀ। ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਵ ਸਮੇਤ ਵਿਸਾਰੋ, ਚਰਨ ਕਮਲ ਰਿਧ ਮੈਂ ਉਰ ਧਾਰੂ, ਕਰਨ ਕਾਰਨ ਸੋ ਪ੍ਰਭ ਸਮਰਥ, ਦ੍ਰਿੜ ਕਰ ਗਹੋ ਨਾਮ ਹਰ ਵਥ, ਇਹੋ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰਾਖੋ ਮਨ ਮਾਏ ਸਰਵ ਰੋਗ, ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠਤਾਵੈ, ਸੋ ਧਨ ਹਰ ਸੇਵਾ ਤੇ ਪਾਵੈ, ਜਿਸ ਸੁਖ ਕੋ ਨਿਤ ਬਾਛੈ।

ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਨ ਆਧਾਰ, ਅਨਕੋ ਭਾਵਨਾ ਛੁਟ ਨਹਾਰੇ, ਸਿਮਰਤ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ, ਸੋਤ ਮੀਤ ਕੁਟੰਬਰ ਬਨਤਾ, ਇਨਤੇ ਕੋਤਮ ਕਵਨ ਸਨਾਥ, ਰਾਜ ਰੰਗ ਮਾਇਆ ਵਿਸਥਾਰ, ਇਨਤੇ ਕਹੋ ਕਵਨ ਛੁਟਕਾਰ, ਆਸ ਹਸਤੀ ਰਥ ਸਵਾਰੀ, ਝੂਠਾ ਡੰਬ ਝੂਠ ਪਾ ਸਾਰੀ, ਜਿਨ ਦੀਏ ਤਿਸ ਬੂਜੈ ਨਾ ਬੇਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਾਤੂ ਲਿਹੇ ਇਆਨੇ, ਭਗਤ ਬਿਨਾ ਵਿਉ ਡੂਬੇ ਸਿਆਨੇ, ਹਰ ਕੇ ਭਗਤ ਗੁਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਜੀਤ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲਵਖ ਜਾਏ, ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਦ ਪਾਵੋ, ਸਾਰ ਬੋਧ ਸਦ ਹਰ ਕੋ ਨਾਉ, ਸਹਿ ਸੁਭਾਏ ਨਾਨਕ ਗੁਣ ਗਾਓ, ਗੁਣ ਗਾਓ ਤੇਰੀ ਉਤਰ ਸਮੈਲ, ਬਿਨ ਸਜਾਏ ਹੋ ਮੈਂ ਬਿਖ ਫੈਲ, ਹੋਹੇ ਅਚਿੰਤ ਵਸੈ ਸੁਖ ਨਾਲ, ਸਾਸਗਰਾ ਸਰ ਨਾਮ ਸਮਾਲ, ਛਾੜ ਸਿਆਣਵ ਸਗਲੀ ਮਨਾ, ਸਾਧ ਸੰਗ ਪਾਵੈ ਸਚ ਧਨਾ, ਹਰ ਪੂੰਜੀ

ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇਸਟ ਬਦੀ ਜਾ।

ਸਤਿ ਪ੍ਰਭ ਤੁਮੈ ਦਿਆਵੋ, ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤਨੀਤ। ਏਕ ਓਟੇਕ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਪ੍ਰਭ ਕੇ ਦ੍ਰਿਟ ਮਹੰਸ ਹੋਏ, ਹਰ ਸਪਾਵੈ ਬਿਰਲਾ ਕੋਏ। ਜਿਨ ਚਾਖਿਆ ਸੇ ਜੰਦਰ ਵਦਾਨੇ, ਪੂਰਨ ਪੁਰਖ ਨਹੀਂ ਡੋਲਾਨੇ। ਸੋ ਪਰ ਭਰੇ ਪ੍ਰੇਮ ਰਸ ਰੰਗ, ਪਜੈ ਚਾਉ ਸਾਧ ਕੈ ਸੰਗ। ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਅੰਦਨ ਲਿਵਲਾਗ। ਵਡ ਭਾਗੇ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੇ ਮਨਸਾ ਪੂਰੇ ਭਈ, ਸਤਿਗੁਰ ਤੇ ਨਿਰਮਲ ਮਤ ਲਈ। ਜਨ ਕੋ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ। ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੂਖ ਪਰਮ ਗਿਆ। ਇਸ਼ ਪੁਨੀ ਸਰਦਾਸਾ ਪੂਰੀ, ਰਵ ਰਹਿਆ ਸਤਸੰਗ ਹਜ਼ੂਰੀ। ਜਿਸ ਕਾ ਸਾਤਨ ਲੀਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਬਿਸਰੈ ਜੇ ਘਾਲ ਨਾ ਬਾਨੈ, ਸੋ ਕਿਉਂ ਬਿਸਰੈ ਜੇ ਕੀ ਆ ਜਾਣੈ। ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ। ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ। ਸੋ ਕਿਉਂ ਬਿਸਰੈ ਜੇ ਵੇਖਤੇ ਕਾਢੈ, ਜਨਮ ਜਨਮ ਕਾ ਟੂਟਾ ਗਾਢੈ। ਗੁਰਪੂਰੇ ਤਤੇ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋ ਏ ਕਾਮ, ਆਨ ਤਿਆਗ ਜਪੋ ਹਰ ਨਾਮ। ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰੈ ਨਾਮ ਜਪਾਵੋ। ਭਗਤ ਪਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਸਾਰ। ਸਰਬ ਕਲਿਆਣ

ਸੁਮਰੀ ਸਰਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੋਖ ਪਾਏ ਏਕ ਨਿਮ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬੋ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੇ ਸੁਕਰਨੀ

ਪਾਪ ਅਸ਼ਟਪਦੀ ਜਬ ਆਕਾਰ ਇਹੋ ਕਾਸ਼ਨਾ ਦ੍ਰਿਸ਼ਟੇਤਾ ਪਾਪੁਨ ਤਵ ਕਹਿਤੇ ਹੋਤਾ ਜਬ ਧਾਰੇ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕੇ ਸੰਕਮਾਤ ਜਾਵੇ

ਨੈ ਹਾਰ ਨਾ ਦੂਜਾ। ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕੋ ਕਿਸ ਕੋ ਗਨੀ। ਜਬ ਏਕ ਹੈ ਹਰ ਆਗਮਾ ਪਾਰ, ਤਬ ਨਰਕ ਸੁਰਗ ਕਹੁ ਕੌਣ ਉਤਾਰ। ਜਬ ਨਿਰਗੁਣ ਪ੍ਰਭ ਸਹਿ ਸੁਭਾਏ, ਤਬ ਸਿਵ ਸਕਤ ਕਹੋ ਕਿਤ ਠਾਏ।

ਲੋਕ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀ ਉਹ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ ਜੈ ਅਵਗਤ ਭਗਤ ਤੈ ਆਪ ਜੈ ਪਸਰੈ ਪਸਾਰ ਸੰਤ ਪ੍ਰਤਾਪ ਦੋਹੂੰ ਪਾਕਾ ਆਪੈ ਧਨੀ ਉਨਕੀ ਸੋਭਾ ਉਨਹੋ ਬਨੀ ਆਪੈ ਕੋ ਤਾਂ ਕਰੈ ਅੰਧ ਚੋਜ ਆਪੈ ਰਸ ਭੋਗਨ ਨਿਰਯੋਗ ਜਿਸ ਭਾਵੈ ਦਸਾ ਪੰਨਾ ਇਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ ਬੇਸੁਮਾਰ ਅਥਾਹ ਅਗਨਤਾ ਤੋਲੈ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ ਸਲੋਕ।

ਵਿਚਾਰ ਜਾਤ ਸੁਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਹੀ ਕਿਛ ਹੋਏ ਆਪਨ ਸੂ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ।

ਜਿਸ ਭਾਵੈ ਤਿਸ ਲੈ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ। ਮਨ ਅੰਤਰ ਵਿਸਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇਕ ਜਾਣਿਆ। ਜਨ ਲਾਗਾ ਹਰ ਏਕੈ ਨਾਏ, ਤਿਸ ਕੀ ਆਸ ਨ ਬਿਰਥੀ ਜਾਏ। ਸੇਵਕੋ ਸੇਵਾ ਬਨਿਆਏ, ਹੁਕਮ ਬੂਝ ਪਰਮ ਪਦ ਪਾਏ।

ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਇ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ ਸਿਰ ਉਪਰ ਠਾਂਡਾ ਗੁਰ ਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਧ ਪੂਰੇ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ

ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਇਕ ਸਘਟ ਮਾਏ ਅਨਕ ਰੰਗ ਨਾਨਾ ਦ੍ਰਿਸ਼ਟਾਏ ਨੌ

0: ਘੜ ਘੜ ਬਿਆ ਬਰਿਆ ਭਗਵੰਤ
1: ਮੈਂ ਆਕਾਸ਼ ਪਿਆਲ ਸਰਵਲੋਕ ਪੂਰਨ ਪ੍ਰਤਪਾਲ ਬੰਤਨ ਪਰਬਤ ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸਨ ਧਰਮ ਚਾਰ ਗੁਣ ਦਾ ਦੇ ਸਮਾਏ ਤਿਸ ਤੇ ਪੈ ਨਹੀਂ ਕੋਠਾਓ ਗੁਰਪ੍ਰਸਾਦ ਨਾਨ ਸੋ ਪਾਓ ਬੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਰ ਸੁਨਤਰ ਮੇਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪੇ ਅਡੋਲ ਨਾ ਕਮੋ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਲ ਨ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾ ਕੇ ਜੋਤ ਤਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਨ ਮੈਂ ਬੇਸਾਸ ਸਹਿਨਾ ਕਾ ਪੇਖਣ ਸਭ ਬ੍ਰਹਮ ਸਿਨਾ ਕੇ ਹਿਰਦੇ ਸਭ ਧਰਮ ਸਜਨਾ ਸੁਨੇ ਸੋ ਬੈਨ ਸਰਵਿਆ ਪੀਰਾਂ ਸਰੰਜਨ ਜਾਤਾ ਤਿਸਕੀਏ ਰਹਿਤ ਸਤਬਨ ਸਾਧੂ ਸਭ ਕੈਦ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਾਰ ਪ੍ਰਭ ਜਾਨੈ ਅੰਤਰ ਬਸ ਬਾਰ ਵੀ ਹੋਈ ਨਾਨਕ ਦਰਸ਼ਨ ਦੇ ਸਭ ਮੋਈ ਆਪ ਸਤਿ ਕੀਆ ਸਭ ਸਤ ਤੇ ਪ੍ਰਤਿ ਸਲੀ ਉਤਪਾਤ ਤੇ ਪਾਵੇ ਤਾਂ ਕਰੇ ਵਿਸਤਾਰ ਤਿਸ ਪਾਵੇ ਤਾਂ ਇਕੰਕਾਰ ਨਕਲਾ ਲਖੀ ਨਾ ਜਾਏ ਜਿਸ ਪਾਵੇ ਤੇ ਲਹਿ ਮਲਾਏ ਕਵਨ ਏਟਕਨ ਗਏ ਦੂਰ ਆਪੇ ਆਪ ਭਰਪੂਰ ਅੰਤਰਗਤ ਸਾਪ ਜੰਡਾਏ ਨਾ ਤੇ ਜਨ ਆਪ ਜਾਏ ਸਰਭੂਤ ਅਵਰਤਾਰਾ ਸਰਬਨੈਨ ਆਪੇ ਖਣਾਰਾ ਸਗਲ ਸਮਗਰੀ ਜਾ ਕਾ ਤਨਾ ਆਪਣ ਜਾ ਸਾਬੇ ਸੁਨਾ ਹੁਣ ਜਾਣੇ ਖੇਲ ਬਣਾਇਆ ਆਗਿਆਕਾਰੀ ਕੀ ਨੀ ਮਾਇਆ ਸਭ ਕੇ ਮਤਲਬ ਤੁਰੇ ਜੋ ਕਹਿਣਾ ਸੋ ਆਪੇ ਕਹੇ ਆਗੇ ਆਇਆ ਵੇ ਆਗੇ ਆ ਜਾਏ ਨਾਨਕ ਜਾ ਪਾਵੇ ਤਾਂ ਲਏ ਸਮਾਏ ਇਸ ਤੇ ਸੁਨਾ ਹੀ ਬੁਰਾ ਉਰੇ ਕਹੋ ਕਿਨੇ ਕਿਸ ਭਲਾ ਕਰ ਤੂੰ ਤਾਂ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਸਾਂ ਰਾਏ ਤਾਂ ਕੀ ਗੰਦ ਮੈਂ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸਕਾ ਕੀ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਨ ਜੋ ਜਾਣੈ ਤਿਸ ਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਓ ਧਨਵੰਤ ਕਲਵੰਤ ਪਤਵੰਤ ਜੀਵਨ ਮੋਜਰੇ ਦੇ ਭਵੰਤ ਤਨ ਤਨ ਤਨ ਨਿਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਅਵਣ ਕਹੇ ਸੁਆਓ ਜਨ ਕੇ ਸੰਗ ਜਿਤਾਵੇ ਨਾਓ

ਦਇਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਅਸ਼ਟਪਾਦੀ ਪੂਰੇ ਗੁਰ ਕਾ ਸੁਣ ਵਿਦੇਸ ਪਾਰ ਬ੍ਰਹਮ ਨਿਕਟ ਕਰ ਭੇਖ ਸਾ ਸਾ ਸਿਮਰ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਆਸ ਅਨਤ ਤਿਆਗੋ ਤਰੰਗ ਸਿਰਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਸ ਅਗ ਸਾਗਰ ਤਰੋ ਹਰ ਦਨ ਗੇ ਪਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਗੁਰ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਦਾਰੋ ਜੀਓ ਗੁਣ ਗੋ ਬਿੰਦ ਅਮਰ ਪਿਓ ਚੇਚ ਤੋ ਨਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੋ ਪੰਜਨ ਪੂਰਨ ਕਿਰਪਾਲ ਸਿਮਰ ਸਿਮਰਨ ਬਾਰੰਬਾਰ ਨਾਨਕ ਜੀ ਕਾਏ ਆਧਾਰ ਉੱਤਮ ਸਲੋ ਸਾਧ ਕੇ ਬਹਿਨ ਮਲੀਕ ਲਾਰੇ ਰਤਨ ਸੁੰਦ ਗਮਾਵਤ ਆਧਾਰ ਆਪ ਤਰੇ ਲੋਕੇ ਨਿਸਤਾ ਸਫਲ ਜੀਵਨ ਸਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦਾ ਨਾ ਦਵਾਜ ਸੁਣ ਸੁਣ ਕਰੇ ਪ੍ਰਭ ਗਾਜੈ ਪਟਿਕ ਬਾਲ ਮਾਤ ਕੇ ਮਾਥੇ ਨਾਨਕ ਕੁਦਰਤ ਕੇ ਸਾਥ ਹੈ ਸਰਨ ਜੋ ਸੁ ਸਰਣੀ ਆਏ ਕਰਕੇ ਪਾਪਰਾ ਮਲਾਏ ਮਿਟ ਕੇ ਬੈਰ ਪਏ ਸਵਰੇਨ ਅਮਰ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਈ ਸੇਵਕੀ ਸੇਵ ਆਲ ਜੰਜਾਲ ਬੇਕਾਰ ਤੇਰਾ ਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਿਆ ਪ੍ਰਭ ਤਾਰੀ ਨਾਨਕ ਨੇ ਬੀਖੇ ਬਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਅਕਾਗਰ ਚੀਤ ਸੁਖਮਣੀ ਸਹਿਜ ਗੋਬਿੰਦ ਗੁਣਨਾਮ ਜਿਸ ਮਨ ਬਸੈ ਸੋ ਤੇ ਨਿਧਾਨ ਸਰਬਿਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਪੁਰ ਸਫਲ ਹੋਏ ਸਭ ਤੇ ਉੱਚ ਪਾਏ ਸਥਾਨ ਬੋਨ ਆਵੇ ਅਮਨ ਜਾਣ ਹਰ ਤਨ ਖਾੜ ਚਲੇ ਜਨ ਸੋਏ ਨਾ ਜੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਦ ਨਵਨਿਧ ਬੋਧ ਗਿਆਨ ਸਰਬ ਤੇ ਸਿੱਧ ਵਿਦਿਆ ਤਪ ਜੋ ਪ੍ਰਭ ਧਿਆਨ ਗਿਆਨ ਸੇਠ ਉਤਮ ਸ਼ਨਾਰ ਚਾਰ ਪਦਾਰ ਕੰਪਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਦ ਕਬੇਤਾ ਸਮਦਸਤੀ ਏ ਦਿਟੇਤਾ ਇਹ ਫਲ ਤੇ ਜਨ ਕੇ ਮੋਹ ਪਨੈ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹ ਨਦਾਨ

ਬੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਸਰਾ ਕੋਟ ਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੇ ਜਾ ਕੇ ਮਸਤ ਕਰਮ ਪ੍ਰਭ ਪਾਏ ਸਾਧ ਸਨ ਨਾਨਕ ਤੇ ਆਏ ਜਿਸ ਮਨ ਬਸੈ ਸੁਣੇ ਲਾਏ ਪ੍ਰੀਤ ਤਿਸ ਜਾਣੇ ਆਵੇ।

ਤੁਮਰੀ ਗਤ ਮਿਤ ਨਾਨਕ ਦਾਸ ਤੁਮਰੀ ਗਤ ਮਿਤ ਤੁਮ ਨਾਨਕ ਦਾਸ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਬਹੁਤ ਜੀ ਸਹਾਏ ਵਾਰ ਸ੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਣੀ ਸਹਾਏ ਅਰਜਨ ਹਰ ਗੋਬੈਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁਖ ਜਾਏ ਤੇ ਬਹਾਦਰ ਸਿਮਰਿਆ ਕਰਨਾਉਣ ਦਿਆਵੇ ਤਾਏ ਸਭ ਤਾਈਓ ਹੀ ਸਹਾਏ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਸਭ ਤਾਈਓ ਹੀ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਖਾਲਸੇ ਸ ਬੋਲੋ ਜੀ ਵਾਹ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜੱਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਅਗਵਾਈ ਦੇ ਕੇ ਅੰਡਿਠ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਖਾਲਸੇ ਸ ਬੋਲੋ ਜੀ ਵਾਹ ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿਗਾ ਸਹਾਰ ਦੇ ਸ਼ੀਦੋ ਸਿੱਖਿਤ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਿਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਖਾਲਸੇ ਸ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਖਾਲਸੇ ਸ ਬੋਲੋ ਜੀ ਵਾਹ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਰ ਸ਼ਰਿਆ ਦੇ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗਾ ਢਲ ਧਰਮ ਕਾ ਜੈਕਰ ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਇ ਦੇ ਤਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣ ਨਿਓਟਿਆਂ ਦੀ ਔਰ ਨਿਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦਾ ਕੋਟਾਨ ਕੋਟ ਸ਼ੁਕਰ ਹੈ ਆਪ ਦੇ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਿੱਕਾ ਸਰਬੱਤ ਦੇ ਭਲੇ ਲਈ ਪੰਥ ਦੀ ਚੜ੍ਹਦੀ ਕਲਾ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ ਅਤੇ ਬੀਬੀ ਸਰਜੀਤ ਕੌਰ ਬੈਂਸ ਪਰਿਵਾਰ ਦੀ ਚੜ੍ਹਦੀ ਕਲਾ ਲਈ ਆਪ ਦੇ ਹਜ਼ੂਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਸੋਧਰ ਚੌਂਪ ਕੀਰਤਨ ਸੋਧਰ ਹੈ ਸਭ ਦੇ ਪਾਠ ਹੋਏ ਨੇ ਉਪਰੰਤ ਦਾਤਾ ਜੀ ਆਪ ਨੇ ਕਿਰਪਾ ਕੀਤੀ ਆਪ ਦੇ ਦਰੋਂ ਘਰੋਂ ਵਰਸਾਏ ਦਾਤਾ ਜੀ ਬੈਂਸ ਪਰਿਵਾਰ ਨੂੰ ਆਪ ਦੇ ਚੰਗ ਤੇ ਚੰਗ ਆਪ ਦੇ ਚਰਨ ਸੰਗਤਾਂ ਦੇ ਚਰਨ ਪ੍ਰਸੰਗ ਕਰਦਾ ਸੁਭਾਗ ਸਮਾਂ ਬਖਸ਼ ਕੀਤਾ ਹੈ ਦਾਤਾ ਜੀ ਦਰੋਂ ਘਰੋਂ ਵਰਸਾਏ ਬੀਬੀ ਸਰਜੀਤ ਕੌਰ ਬੈਂਸ ਵੱਲੋਂ ਆਪਣੀ ਪੋਤੀ ਤੇ ਭਾਈ ਰਣਬੀਰ ਸਿੰਘ ਬੀਬੀ ਪ੍ਰਤਪਾਲ ਕੌਰ ਬੈਂਸ ਵੱਲੋਂ ਆਪਣੀ ਬੱਚੀ ਬੱਚੀ ਹਰਪ੍ਰੀਤ ਕੌਰ ਬੈਂਸ ਦੇ ਆਨੰਦ ਕਾਰਜ ਦੀ ਆਰੰਭਤਾ ਦੀ ਜਾਚਨਾ ਕਰਦੇ ਹੋਇਆਂ ਅਤੇ ਕੀਤਾ ਲੋੜੀ ਇਹ ਕੰਮ ਸੁਹਰ ਪੈ ਆਖੀ ਹੈ ਕਾਰੇ ਦਿਓ ਸਵਾਰ ਸਤਿਗੁਰ ਸੱਚ ਸਾਖੀ ਅਤੇ ਮਾਂ ਬੱਚੀ ਦੇ ਆਨੰਦ ਕਾਰਜ ਦੀ ਸੰਪੂਰਨ ਸਫਲਤਾ ਦੀ ਜਾਚਨਾ ਕਰਦਿਆਂ ਅਤੇ ਆਉਣ ਵਾਲੇ ਬੱਚੀ ਦੇ ਜੀਵਨ ਦੀਆਂ ਖੁਸ਼ੀਆਂ ਦੀ ਜਾਚਨਾ ਕਰਦਿਆਂ ਪਰਿਵਾਰ ਦੀ ਚੜ੍ਹਦੀ ਕਲਾ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਵੱਲੋਂ ਦਾਤਾ ਜੀ ਸੁਖਮਣੀ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਆਪ ਦੀ ਕਿਰਪਾ ਦਾ ਸਤਿਕਾਰ ਸੰਪੂਰਨ ਹੋਏ ਦਾਤਾ ਜੀ ਪਾਠ ਕਰਦੇ ਹਾਂ ਸੇਵਾ ਕਰਦੇ ਹੋਈਆਂ ਫੁੱਲਾਂ ਬਖਸ਼ ਲੈਣੀ ਅੱਗੇ ਤੋਂ ਮਿਹਰ ਭਰਿਆ ਹੱਥ ਰੱਖਣਾ ਪੜ੍ਹੀ ਸੁਣੀ ਬਾਣੀ ਦਾ ਪਰਿਵਾਰ ਦਾਤਾ ਪਾਠ ਸਮੂਹ ਬੈਂਸ ਪਰਿਵਾਰ ਅਤੇ ਬੱਚੀ ਹਰਪ੍ਰੀਤ ਕੌਰ ਬੈਂਸ ਦੇ ਹਿਰਦਿਆਂ ਵਿੱਚ ਵਸਾਉਣਾ ਮਿਹਰ ਕਰਨੀ ਦਾਤਾ ਜੀ ਬੈਂਸ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਪਰਿਵਾਰ ਵਿੱਚ ਸੁੱਖ ਵਰਤਾਉਣਾ ਬੱਚਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਤੰਦਰੁਸਤੀਆਂ ਚੜ੍ਹਦੀਆਂ ਗਰਾ ਗੁਰਸਿੱਖੀ ਜੀਵਨ ਬਖਸ਼ਣਾ ਪਰਿਵਾਰ ਦੇ ਬਖਸ਼ੇ ਕਾਰੋਬਾਰਾਂ ਜੀ ਵਰਕਤਾਂ ਬਖਸ਼ਣੀਆਂ ਅਰੰਭੇ ਬੱਚੀ ਦੇ ਕਾਰਜ ਆਪਣੇ ਅੰਗ ਸੰਗ ਸਹਾਇਕ ਸੰਪੂਰਨ ਕਰਨੇ ਬੱਚੇ ਨੂੰ ਪ੍ਰੇਮ ਪਿਆਰ ਸਫਾਗਤ ਵਾਲਾ ਜੀਵਨ ਸਾਥੀ ਖੋਰਾ ਘਰ ਵਿੱਚ ਹਰ ਪ੍ਰਕਾਰ ਦੇ ਸੁੱਖ ਪ੍ਰਦਾਨ ਕਰਨੇ
ਅਤੇ ਬਖਸ਼ੇ ਗ੍ਰਿਸ਼ਤੀ ਜੀਵਨ ਵਿੱਚ ਹਰ ਪ੍ਰਕਾਰ ਦੀਆਂ ਖੁਸ਼ੀਆਂ ਪ੍ਰਦਾਨ ਕਰਦੀਆਂ ਅਤੇ ਬੱਚੇ ਨੂੰ ਚੜ੍ਹਦੀ ਕਲਾ ਦਾ ਜੀਵਨ ਬਖਸ਼ ਕੇ ਨਿਹਾਲ ਕਰਨਾ, ਅੰਗ ਸੰਗ ਸਹਾਇਓ ਕੇ ਵਰਤਣਾ ਹਰ ਵਿਧਾਨ ਫਤਿਹ ਬਖਸ਼ਿਸ਼ ਕਰਨੀ, ਸ਼ੁਕਰਾਨੇ ਵਜੋਂ ਪਰਿਵਾਰ ਵੱਲੋਂ ਆਪ ਜੀ ਸੁੰਦਰ ਮਾਲੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ। ਮਿਹਰਬਾਨੀ ਦਾਤਾ ਜੀ, ਪਰਿਵਾਰ ਦੀ ਕੀਤੀ ਹੋਈ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ ਅਤੇ ਪਰਿਵਾਰ ਸੁੱਖ ਵਰਤਾਉਂਦੇ ਹੋਏ ਸਾਰੇ ਕਾਰਜ ਅੰਗ ਸੰਗ ਸਹਾਇਓ ਕੇ ਸੰਪੂਰਨ ਕਰਨੇ, ਪਰਿਵਾਰ ਨੂੰ ਖੁਸ਼ੀਆਂ ਭਰਿਆ ਜੀਵਨ ਬਖਸ਼ਿਸ਼ ਕਰਨਾ। ਇਸੇ ਤਰ੍ਹਾਂ ਸਾਹਨੇਵਾਲ ਕਲਾਂ, ਪਿੰਡ ਖੁਰਦ ਅਤੇ ਪਿੰਡ ਜਲਾਲਨ ਦੀਆਂ ਸਮੂਹ ਸੰਗਤਾਂ ਅਤੇ ਇਸ ਤਰ੍ਹਾਂ ਭਾਈ ਜਗਜੀਤ ਸਿੰਘ ਦਿਓਲ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਕੀਰਤਨ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਮਿਹਰ ਕਰਨੀ ਸਰਬੱਤ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ। ਔਰ ਜੋ ਮਾਈ ਭਾਈ ਗੁਰਮੋਹ ਪਿਆਰੇ ਆਪ ਦੇ ਚਰਨਾਂ 'ਚ ਤਿਲ ਫੁੱਲ ਭੇਟਾ ਲੈ ਕੇ ਹਾਜ਼ਰ ਹੋਏ, ਸਭ ਦੀ ਹਾਜ਼ਰੀ ਦਰ ਪਵਾਉਣੀ, ਸੇਵਾ ਥਾਂ ਪਾਉਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਇਸ ਵਕਤ ਬੈਂਸ ਪਰਿਵਾਰ ਦੀ ਚੜ੍ਹਦੀ ਕਲਾ ਲਈ ਸਰਬੱਤ ਸੰਗਤਾਂ ਦੀ ਚੜ੍ਹਦੀ ਕਲਾ ਲਈ ਦੀਵਾਨ ਸੱਜ ਰਹੇ ਨੇ। ਪਵਿੱਤਰ ਹਜ਼ੂਰੀ ਵਿੱਚ ਬੈਂਸ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੇਗ ਹਾਜ਼ਰਾ ਦਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ। ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ, ਬੈਂਸ ਪਰਿਵਾਰ ਤੇ ਬੱਚੀ ਨੂੰ ਆਸ਼ੀਰਵਾਦ ਬਖਸ਼ੋ ਜੀ। ਸੁੱਖ ਹੋਵੇ, ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

ਧੰਨ ਵਾਹਿਗੁਰੂ ਸਾਹਿਬ ਜੀ। ਇੱਕ ਬੇਨਤੀ ਕਰਾਂ ਬੀਬੀ ਉਹ ਵੀਰ, ਬੇਨਤੀ ਆ, ਹੁਕਮਨਾਮੇ ਵੇਲੇ ਕਦੀ ਉੱਠ ਕੇ ਨਾ ਜਾਇਆ ਕਰੋ, ਕਿਉਂਕਿ ਜਦੋਂ ਤੁਸੀਂ ਉੱਠ ਕੇ ਜਾਂਦੇ ਜੇ ਨਾ ਤੇ ਗੁਰੂ ਦਾ ਸਤਿਕਾਰ ਨਹੀਂ ਗਾ, ਕਿਉਂਕਿ ਮਹਾਰਾਜ ਨੇ ਕਿਰਪਾ ਕਰਨੀ, ਸਾਨੂੰ ਹੁਕਮਨ ਬਖਸ਼ਿਸ਼ ਕਰਨੇ ਨੇ, ਆਪਣੀ ਗੁਰੂ ਪਾਤਸ਼ਾਹ ਗੱਦੀ 'ਤੇ ਬਿਰਾਜਮਾਨ ਨੇ, ਔਰ ਆਪਣੇ ਸੇਵਕਾਂ ਦੀ ਰਾਹੀਂ ਸਤਿਗੁਰ ਨੇ ਸਾਡੇ 'ਤੇ ਅਸੀਸ ਬਖਸ਼ਿਸ਼ ਕਰਨੀ ਆਪਣੇ ਹੁਕਮਨਾਮੇ ਰਾਹੀਂ। ਅਤੇ ਆਪਾਂ ਜਦੋਂ ਉੱਠ ਕੇ ਜਾਂਦੇ ਹਾਂ ਤਾਂ ਇਹਦਾ ਮਤਲਬ ਹੈ ਆਪਾਂ ਬਾਬੇ ਦੀ ਸਤਿਕਾਰ ਨੇ। ਮੇਰੀ ਬੇਨਤੀ ਹੈ ਤੁਹਾਨੂੰ, ਆਪਾਂ ਥੋੜ੍ਹਾ ਜਿਹਾ ਆਪਣੇ ਅਸੂਲ ਜਿਹੜੇ ਨੇ ਉਹਨਾਂ ਨੂੰ ਕੋਸ਼ਿਸ਼ ਕਰੀਏ ਕਿ ਜਿੰਨਾ ਵੱਧ ਤੋਂ ਵੱਧ ਸਤਿਕਾਰ ਹੋ ਸਕੇ ਨਾ ਆਪਾਂ ਕਰਨ ਦਾ ਯਤਨ ਕਰੀਏ। ਸਭ ਨੂੰ ਬੇਨਤੀ ਹੈ ਚੁੱਪ ਕਰਕੇ ਬੜੇ ਪਿਆਰ ਨਾਲ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣੋ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੁਖਦਾਤਾ ਪੈ ਪੰਜਣੋ ਤਿਸੇ ਆਗੇ ਕਰ ਅਰਦਾਸ, ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ, ਗੁਰਪੂਰਾ ਜਿਨ ਸਿਮਰਿਆ ਸੇ ਪੈ ਨਿਹਾਲ, ਨਾਨਕ ਨਾਮ ਅਰਾਧਣਾ ਕਾਰਜ ਆਵੇ ਰਾਸ, ਸੋ ਕਹੋ ਟਲ ਗੁਰ ਸੇਵੀ ਹੈ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਧੰਨ ਵਾਹਿਗੁਰੂ ਜੀ। ਸੂਹੀ ਮਹਲਾ ਚੌਥਾ, ਜਿਨ ਕਾ ਅੰਤਰ ਵਸਿਆ ਮੇਰਾ ਹਰ ਹਰ, ਤਿਨਕੇ ਸਭ ਰੋਗ ਗਵਾਏ, ਤੇ ਮੁਗਤ ਭੈ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ। ਜਿਨ ਕਾ ਅੰਤਰ ਵਸਿਆ ਮੇਰਾ ਹਰ ਹਰ, ਤਿਨਕੇ ਸਭ ਰੋਗ ਗਵਾਏ, ਤੇ ਮੁਗਤ ਭੈ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ। ਮੇਰੇ ਰਾਮ ਹਰ ਜਨ ਰੋਗ ਭੈ, ਗੁਰਬਚਨੇ ਜਿਨ੍ਹਾਂ ਜਪਿਆ ਮੇਰਾ ਹਰ ਹਰ, ਤਿਨਕੈ ਹਉਮੈ ਰੋਗ ਗਏ ਰਹਾਉ। ਬ੍ਰਹਮਾ ਬਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿਜ ਹਉਮੈ ਘਰ ਕਮਾਈ, ਜਿਨ ਕੀਏ ਤਿਸੇ ਨਾ ਚੇਤੇ ਬਪੜੇ, ਹਰ ਗੁਰਮੁਖ ਸੋਜੀ ਪਾਈ। ਹੋ ਮੈਂ ਰੋਗ ਸਭ ਜਗਤ ਬਿਆਪਿਆ, ਤਿਨਕੋ ਜਨਮ ਮਰਨ ਦੁਖ ਭਾਰੀ, ਗੁਰ ਪ੍ਰਸਾਦੀ ਕੋ ਵਿਰਲਾ ਛੂਟੈ, ਤਿਸ ਜਨ ਕੋ ਹੋ ਬਲਹਾਰੀ। ਜਿਨ ਸੇ ਸਾਜੀ ਸੋਈ ਹਰ ਜਾਣੇ, ਤਾਂ ਕਾ ਰੂਪ ਅਪਾਰੋ, ਨਾਨਕ ਆਪੇ ਵੇਖਰ ਬਿਖਸੈ, ਗੁਰਮੁਖ ਬ੍ਰਹਮ ਵਿਚਾਰੋ। ਜਿਨ ਸੇ ਸਾਜੀ ਸੋਈ ਹਰ ਜਾਣੇ, ਤਾਂ ਕਾ ਰੂਪ ਅਪਾਰੋ, ਨਾਨਕ ਆਪੇ ਵੇਖਰ ਬਿਖਸੈ, ਗੁਰਮੁਖ ਬ੍ਰਹਮ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਸੰਗ ਜੀਓ, ਆਪ ਸਰਬੱਤ ਸੰਗਤਾਂ ਨੂੰ ਜੀ ਆਇਆਂ। ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ, ਸ਼ਬਦ ਚੌਂਕ ਚ ਕੀਰਤਨ, ਸੋਧ ਰਹਿ ਸਾਹਿਬ ਦੇ ਪਾਠ, ਉਪਰੰਤ ਬੈਂਸ ਪਰਿਵਾਰ ਨੂੰ ਸਤਿਗੁਰ ਨੇ ਖੁਸ਼ੀਆਂ ਬਖਸ਼ੀਆਂ ਨੇ। ਕੀਤਾ ਲੋੜੀਏ ਕੰਮ ਸਵਾਰ ਪੈ, ਆਖੀਏ ਕਾਰਜ ਦਿਓ ਸਵਾਰ, ਸਤਿਗੁਰ ਸਤਸਾਖੀ ਦੇ ਮਾਵਕ ਅਨੁਸਾਰ ਬੱਚੀ ਦੇ ਆਨੰਦ ਕਾਰਜ ਦੀ ਆਰੰਭਤਾ ਅਤੇ ਕਾਰਜਾਂ ਦੀ ਸਫਲਤਾ ਦੀ ਜਾਚਨਾ ਕਰਦਿਆਂ ਹੋਇਆਂ ਹਰਪ੍ਰੀਤ ਬੱਚੀ ਦੇ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਏ,
संपूर्णता सहित संपूर्ण होया आप जी ने सरवण किए उपरंत सरबादे पले लिए पाँदी चढ़ती कला आप सरबत संगत की चढ़ती कला से बची हरप्रीत को बैंस के आनंद कार्यदा की सफलता दाचरण करते हैं गुरु चरणों में अरदास बेनती हुई है सतगुरु ने पवित्र गुमनामे बख्शे जो आप श्रद्धा ने सरवण किए ने गुरु कृपा करे बख्शिया उपदेश से बाणी का भाव सरबत संगत बैंस प्रवाह से बची के हिरदों में बसे सरबत संगत सतगुरु चढ़ती कला बैंस परिवार के सिर पर मेहर भरिया हाथ रख आरंभे कार्य अपने दाता अंग संघ साहब के संपूर्ण कर बच्ची प्रेम प्यार दफाक चढ़ती कला और खुशियां भरिया जीवन गृहस्थी जीवन हर प्रकार के सुख प्रदान करना आने वाला समा बच्ची लिए चढ़दियां गलों का दोनों परिवारों में प्रेम प्यार दफाक दातं बख्श करते हुए रेंदे कार सतगुरु आप अंग संघ जो संपूर्ण कर दोनों ही परिवारों और बैंस परिवार को दूजे परिवार को बहुत बहुत वधाई गुरु कृपा करे इस बच्ची चढ़दियां गलों से खुशियां भरिया जीवन बख्शिश कर बेनती मैं करता हूं भी बच्ची आनंद कार्य तो पहले जतन करो सारे बच्चे दो गल्लां जरूर सोचा करो एक तो लावां दा पाठ हर एक बच्चे नूं वो जिहड़ा वो पढ़ना चाहिए अर्थां समेत जिहड़ियां चार परिक्रमा लैणियां ते उहनां दा मतलब की है दूसरी कोशिश करो कि कोड ऑफ कंडक्ट प्रवान सिख रहत मर्यादा फ्री ऑफ चार्ज गुरुद्वारे काउंटर तो मिलती है उहदे ते मैरिज का कॉलम कढ के वेख्या जाए कि मैरिज की आनंद कार्ज की है किवें करना असीं वो सारिया चीज़ा लिखिया होंदिया ने क्योंकि आप कोशिश करिए कि जो साढ़े सिद्धांत ने उन्होंने असं पकड़न का यतन करिए आप सबन बेनती है और परिवार वालों गुरु के लंगर की सेवा सब ने सरदा प्रताप सिंह की कृपालता करनी कल नौदह तरीक है और चौदह तरीक न कल कैंप लग रहा गुरुद्वारे फ्री अखा की चैकअप का इतने फ्री कैंप लग रहा कल अखा की चैकअप ली और बारह बजे तो लैके चार बजे का टाइम वह जो भी माई भाई गुरम प्यारे का लाहा लेना चाहते हो जरूर पहुँचने की कृपालता करनी जी शुक्रवार को दस्तार सिखाई जाती है 6 बजे शाम को सो आओ हुण दो खंड पाठ आरंभ ने जिन्हों के भोग कल सवेरे पैणगे उन्होंने परिवारों को गुरु के लंगर की सेवा है आओ हुण भाई दिलबाग सिंह दे उतन जिथे पद सरवण करिए कीर्तन 8:20 ते फिर अरदास होएगी वाहिगुरु जी का खालसा वाहिगुरु जी की

0: ਦਾ ਜਥਾ ਹਾਜ਼ਰੀਆਂ ਭਰਦਾ ਹੈ। ਤੋ ਆਪ ਜੀ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰਿਆ ਕਰੋ। ਅੱਜ ਸ਼ਾਮ ਦੇ ਗੁਰਬਾਣੀ ਕੀਰਤਨ, ਸੁਖਮਨੀ ਸਾਹਿਬ ਦੇ ਪਾਠ ਅਤੇ ਲੰਗਰਾਂ ਦੀਆਂ ਸੇਵਾਵਾਂ, ਵਿਸ਼ੇਸ਼ ਤੌਰ 'ਤੇ ਗੁਰੂ ਚਰਨਾਂ 'ਚੋਂ ਵਰਸਾਏ ਹੋਏ ਸੇਵਕ ਪਰਿਵਾਰ ਬੈਂਸ ਪਰਿਵਾਰ ਵੱਲੋਂ ਜੋ ਬੱਚਿਆਂ ਦੇ ਆਨੰਦ ਕਾਰਜ ਦੀ ਖੁਸ਼ੀ ਦੇ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਗੁਰਬਾਣੀ ਕੀਰਤਨ ਅਤੇ ਲੰਗਰਾਂ ਦੀਆਂ ਸੇਵਾਵਾਂ ਬੈਂਸ ਪਰਿਵਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ। ਵੈਸੇ ਇਸ ਵੇਲੇ ਤਾਂ ਪਰਿਵਾਰ ਦੇ ਵਿੱਚੋਂ ਕੋਈ ਬਿਰਲਾ ਟਮਾ ਜੀ ਆ ਸ਼ਾਇਦ ਇੱਥੇ ਮੌਜੂਦ ਹੋਵੇ। ਅਸਲ 'ਚ ਇਹ ਸ਼ਬਦ ਅਸੀਂ ਪ੍ਰਚਲਿਤ ਕਰ ਲਏ ਨੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਕਰਾਉਣਾ। ਤੋ ਬਹੁਤਾਤ ਜਿਹੜੀ ਆ ਉਹ ਸਾਡਾ ਜਿਹੜਾ ਧਿਆਨ ਹੈ ਉਹ ਲੰਗਰ ਵੱਲ ਹੀ ਹੈ। ਵੇਖਿਆ ਜਾਏ ਤਾਂ ਲੰਬੀਆਂ ਲਾਈਨਾਂ ਨੇ ਇਸ ਵੇਲੇ ਲੰਗਰ ਦੇ ਵਿੱਚ, ਲਗਭਗ 20 ਤੋਂ 25 ਮਿੰਟ ਦੀ ਵੇਟ ਹੈ ਲਾਈਨ ਦੇ ਵਿੱਚ ਖੜ ਕੇ ਪ੍ਰਸ਼ਾਦਾ ਛਕਣ ਦੀ। ਤੋ ਕਿੰਨਾ ਚੰਗਾ ਹੋਵੇ ਵੀ ਉਸ ਸਮੇਂ ਦਾ ਕੋਈ ਲਾਹਾ ਲੈ ਲਿਆ ਜਾਏ, ਬਜਾਏ ਉੱਥੇ ਅੱਧਾ ਪੌਣਾ ਘੰਟਾ ਵੇਟ ਕਰਦੇ ਇੱਥੇ ਦਰਬਾਰ ਵਿੱਚ ਬੈਠ ਕੇ ਕੋਈ ਚੰਗਾ ਸੁਣ ਲਿਆ ਜਾਏ ਤਾਂ ਕਿੰਨੀ ਚੰਗੀ ਗੱਲ ਹੋਵੇ। ਤੋ ਆਓ, ਜਿੱਥੇ ਬੈਂਸ ਪਰਿਵਾਰ ਵੱਲੋਂ ਅੱਜ ਦੇ ਇਹਨਾਂ ਦੀਵਾਨਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ, ਉੱਥੇ ਦੋ ਸ਼੍ਰੀ ਅਖੰਡ ਪਾਠ ਸਾਹਿਬ ਕੱਲ੍ਹ ਰੋਜ਼ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਆਰੰਭ ਨੇ, ਨਗਰ ਸਾਹਨੇਵਾਲ ਕਲਾਂ ਖੁਰਦ ਅਤੇ ਇਸੇ ਤਰ੍ਹਾਂ ਨਗਰ ਜਲਾਜਨ ਡਿਸਟ੍ਰਿਕਟ ਲੁਧਿਆਣਾ ਦੀਆਂ ਸੰਗਤਾਂ ਵੱਲੋਂ। ਔਰ ਦੂਜਾ ਪਾਠ ਜਿਹੜਾ ਹੈ ਇਸੇ ਤਰ੍ਹਾਂ ਗੁਰੂ ਚਰਨਾਂ 'ਚ ਵਰਸਾਏ ਹੋਏ ਸੇਵਕ ਪਰਿਵਾਰ ਦਿਓਲ ਪਰਿਵਾਰ ਵੱਲੋਂ ਆਰੰਭ ਕਰਵਾਇਆ ਗਿਆ। ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ, ਆਰੰਭ ਕੀਤੇ ਹੋਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਕੱਲ੍ਹ ਸਵੇਰੇ ਲਗਭਗ 9:30 ਪੈਣਗੇ, ਉਪਰੰਤ ਹਫ਼ਤਾਵਾਰੀ ਸਮਾਗਮ, ਹਫ਼ਤਾਵਾਰੀ ਦੀਵਾਨ ਸਜਣਗੇ। ਇੱਕ ਹੋਰ ਜ਼ਰੂਰੀ ਬੇਨਤੀ ਹੈ, ਕੱਲ੍ਹ ਨੂੰ ਐਤਵਾਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਅੱਖਾਂ ਦਾ ਜੋ ਫ੍ਰੀ ਮੈਡੀਕਲ ਚੈੱਕਅਪ ਕੈਂਪ ਗੁਰਦੁਆਰਾ ਸਾਹਿਬ ਦੇ ਵਿੱਚ ਲਗਾਇਆ ਜਾ ਰਿਹਾ। ਤੋ ਲੋੜਵੰਦ ਸੰਗਤਾਂ, ਲੋੜਵੰਦ ਸੱਜਣ ਜੋ ਹਨ ਉਹ ਆਪ ਜੀ ਇਸ ਮੈਡੀਕਲ ਚੈੱਕਅਪ ਕੈਂਪ ਦਾ ਲਾਭ ਵੀ ਲੈ ਸਕਦੇ ਹੋ। ਤੋ ਆਓ, ਜਿੱਥੇ ਗੁਰਬਾਣੀ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ, ਸਮਾਂ ਹੈ ਗੁਰਸ਼ਬਦ ਵਿਚਾਰ ਦਾ। ਤੋ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਮਾਣਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ, ਅਤੇ ਇਹਨਾਂ ਦੇ ਪਾਸੋਂ ਗੁਰਬਾਣੀ ਸ਼ਬਦ ਵਿਚਾਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

रहमो तेरी सुख पाया सदा।

पंडित पाड़ी बाट पाहन बोरी प्रथमी, पंडित पाड़ी बाट जुगो जुग टल शतर चवर तख्त दे मालक हाजरा हजूर जारा जहूर शब्द गुरु बाणी के बोहे थमरत के दाते दसा पातशाहियां दी जोत सहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤੀ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਬਖਸ਼ਿਸ਼ ਕੀਤੀ ਹੈ ਆਪ ਸਭ ਜ਼ਿੰਦਗੀ ਦੀਆਂ ਇਹਨਾਂ ਘੜੀਆਂ ਨੂੰ ਗੁਰੂ ਦਰਬਾਰ ਵਿੱਚ ਬੈਠ ਕੇ ਗੁਰਮਤਿ ਗੁਰਬਾਣੀ ਦੇ ਰਾਹੀਂ ਸਫਲਿਆਂ ਕਰਨ ਦਾ ਉਦਮ ਕਰ ਰਹੇ ਹੋ। ਜਿੰਨਾ ਸਮਾਂ ਵੀ ਅਸੀਂ ਕਿਸੇ ਚੰਗੀ ਥਾਂ ਉੱਤੇ ਬੈਠ ਕੇ ਕੋਈ ਚੰਗੀ ਵਿਚਾਰ ਸੁਣਦੇ ਹਾਂ ਉਹਦਾ ਕੋਈ ਨਾ ਕੋਈ ਲਾਭ ਸਾਨੂੰ ਜ਼ਰੂਰ ਮਿਲਦਾ ਹੈ। ਭਗਤ ਕਬੀਰ ਸਾਹਿਬ ਦਾ ਇੱਕ ਬੋਲ ਹੈ, ਉਹ ਕਹਿੰਦੇ ਨੇ ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਇਹਦਾ ਨੁਕਸਾਨ ਕੋਈ ਨਹੀਂ ਹੋਵੇਗਾ, ਲਾਭ ਹੀ ਹੋਵੇਗਾ, ਫਾਇਦਾ ਹੀ ਹੋਵੇਗਾ। ਪਰ ਮਨੁੱਖ ਦੀ ਇਹ ਫਿਤਰਤ ਹੈ ਕਿ ਬੰਦਾ ਜਿੰਨਾ ਉਤਸ਼ਾਹਿਤ ਭੈੜੇ ਪਾਸੇ ਹੁੰਦਾ ਹੈ ਉਨਾ ਚੰਗੇ ਪਾਸੇ ਨਹੀਂ ਹੁੰਦਾ। ਮਹਾਰਾਜ ਦੀ ਬਾਣੀ ਨੇ ਇਸ ਚਾਈ ਨੂੰ ਬਿਆਨਿਆ ਹੈ ਕਿ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਵੀ ਚੰਗਿਆਈ ਕਰਨੀ ਹੋਵੇ ਤੇ ਆਲਸ ਕਰਦਾ ਹੈ, ਬੁਰਿਆਈ ਕਰਨੀ ਹੋਵੇ ਤੇ ਸ਼ੇਰ ਬਣ ਜਾਂਦਾ ਹੈ, ਆਪ ਅੱਗੇ ਲੱਗ ਕੇ ਤੁਰਦਾ ਹੈ। ਤੁਸੀਂ ਕਦੀ ਵੇਖੋ ਜਦੋਂ ਤੇ ਗੁਰੂ ਘਰ ਦੇ ਵਿੱਚ ਬੈਠਣ ਦੀ ਗੱਲ ਆਵੇਗੀ, ਕੋਈ ਗੁਰਬਾਣੀ ਦੀ ਵਿਚਾਰ ਦੀ ਗੱਲ ਆਵੇਗੀ, ਬੰਦਾ ਭੱਜੇਗਾ। ਪਰ ਉਦਾਂ ਤੁਸੀਂ ਬੰਦੇ ਨੂੰ ਆਖੋ ਵੀ ਸਿੱਖੀ ਕੀ ਹੁੰਦੀ ਹੈ ਤੇ ਜੋ ਦੁਨੀਆਂ ਭਰ ਦਾ ਕਰਮ ਕਾਂਡ ਹੈ ਉਹ ਆਪ ਅੱਗੇ ਲੱਗ ਕੇ ਕਰਦਾ ਹੈ, ਵੀ ਆਓ ਤੁਹਾਨੂੰ ਮੈਂ ਦੱਸਦਾ। ਚੰਗਿਆਈ ਵਾਲੇ ਬੰਨੇ ਜਾਣਾ ਹੋਵੇ ਤੇ ਬੰਦਾ ਰੁਕ ਜਾਂਦਾ ਹੈ, ਪਰ ਬੁਰਿਆਈ ਵਾਲੇ ਬੰਨੇ ਕਈ ਵਾਰ ਕਹਿੰਦਾ ਆਓ ਮੈਂ ਆਪ ਅੱਗੇ ਲੱਗ ਕੇ ਤੁਹਾਨੂੰ ਰਾਹ ਦੱਸਦਾ। ਮਹਾਰਾਜ ਨੇ ਆਖਿਆ ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ, ਸ਼ੇਰ ਬਣ ਜਾਂਦਾ ਹੈ। ਤੋ ਆਓ ਆਪ ਭਾਗਾਂ ਵਾਲੇ ਹੋ, ਗੁਰੂ ਕੀ ਗੋਦ ਵਿੱਚ ਬੈਠੇ ਹੋ, ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਇੱਕ ਵਾਰ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸਾਹਿਬ ਦੇ ਸਲੋਕਾਂ ਦੀ ਆਪਾਂ ਵਿਚਾਰ ਲੜੀਵਾਰ ਸ਼ਾਮ ਦੇ ਦੀਵਾਨਾਂ ਵਿੱਚ ਕਰ ਰਹੇ ਹਾਂ। ਸਿੰਘ ਸਭਾ ਵਿੱਚ ਤਿੰਨੇ ਸਮੇਂ ਗੁਰਬਾਣੀ ਦੀ ਕਥਾ ਹੁੰਦੀ ਹੈ। ਆਮ ਗੁਰਦੁਆਰਿਆਂ ਵਿੱਚ ਰਿਵਾਜ ਹੈਗਾ ਹੈ ਵੀ ਸਵੇਰੇ ਗੁਰਬਾਣੀ ਦੀ ਕਥਾ ਹੁੰਦੀ ਹੈ, ਸ਼ਾਮ ਨੂੰ ਇਤਿਹਾਸ ਦੀ ਵਿਚਾਰ ਹੁੰਦੀ ਹੈ। ਪਰ ਇਤਿਹਾਸ ਢਾਡੀ ਸਿੰਘ ਸੁਣਾਉਂਦੇ ਨੇ, ਗੁਰਬਾਣੀ ਦੀ ਵਿਚਾਰ ਦੀ ਸਾਨੂੰ ਲੋੜ ਵੱਧ ਹੈ। ਭਾਵੇਂ ਕਿ ਸਾਡੇ ਬਹੁਤ ਸਾਰੇ ਇਤਿਹਾਸਕ ਗ੍ਰੰਥ ਨੇ ਜਿਵੇਂ ਉਹਨਾਂ ਦੀ ਕਥਾ ਸ਼ਾਮਾਂ ਨੂੰ ਅਕਸਰ ਹੀ ਹੁੰਦੀ ਹੈ, ਪਰ ਉਹਦੇ ਵਿੱਚ ਇੱਕ ਪ੍ਰੋਬਲਮ ਬੜੀ ਵੱਡੀ ਹੈ ਕਿ ਉਹਨਾਂ ਗ੍ਰੰਥਾਂ ਦੇ ਵਿੱਚ ਕੁਝ ਅਜਿਹੀਆਂ ਗੱਲਾਂ ਨੇ, ਅਜਿਹੀ ਵਿਚਾਰ ਹੈ ਜਿਹੜੀ ਗੁਰਮਤਿ ਦੀ ਵਿਚਾਰ ਤੋਂ ਉਲਟ ਹੈ। ਤੇ ਫਿਰ ਉਹਨਾਂ ਗ੍ਰੰਥਾਂ ਦੀ ਕਥਾ ਕਰਨ ਦੀ ਮੈਂ ਕੋਈ ਨਿੰਦਿਆ ਨਹੀਂ ਕਰ ਰਿਹਾ, ਸਿਰਫ ਬੇਨਤੀ ਇੰਨੀ ਹੈ ਵੀ ਜਦੋਂ ਉਹਨੂੰ ਸੁਣਾਉਣ ਲੱਗਦੇ ਨੇ ਫਿਰ ਜੋ ਲਿਖਿਆ ਉਹ ਹੀ ਸੁਣਾਈ ਜਾਂਦੇ ਨੇ, ਵਿਚਾਰਦੇ ਨਹੀਂ ਨੇ, ਵਿਵੇਕ ਬੁੱਧ ਨਹੀਂ ਵਰਤਦੇ। ਤੋ ਯਤਨ ਸਾਡੀ ਜਿਹੜੀ ਪ੍ਰਾਇਓਰਿਟੀ ਹੈ ਉਹ ਇਸ ਗੱਲ ਨੂੰ ਚਾਹੀਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਕੀ ਹੈ, ਬਾਣੀ ਦੀ ਵਿਚਾਰ ਕੀ ਹੈ, ਫਿਰ ਹੀ ਸਾਡਾ ਕਲਿਆਣ ਹੋਣਾ। ਹਰ ਚੀਜ਼ ਦੀ ਆਪਣੀ ਇੰਪੋਰਟੈਂਸ ਹੈ, ਇਤਿਹਾਸ ਦੀ ਆਪਣੀ ਹੈ, ਪਰ ਬਾਣੀ ਜਿਹੜੀ ਹੈ ਸਾਡੇ ਨਿੱਤ ਦੇ ਕਰਮ ਜੋ ਅਸੀਂ ਕਰਦੇ ਹਾਂ, ਜਿੱਦਾਂ ਅਸੀਂ ਜਿਉਣਾ ਹੈ, ਉਹ ਸਤਿਗੁਰੂ ਮਹਾਰਾਜ ਸਾਨੂੰ ਦੱਸਦੇ ਨੇ। ਹੁਣ ਕਬੀਰ ਸਾਹਿਬ ਦੇ ਸਲੋਕਾਂ ਦੀ ਆਪਾਂ ਸ਼ਾਮ ਨੂੰ ਵਿਚਾਰ ਕਰਦੇ ਹਾਂ ਤੇ ਇੱਕ ਸਲੋਕ ਨੂੰ ਕੱਲ ਵਿਚਾਰਿਆ ਸੀ, ਉਸ ਸਲੋਕ ਦਾ ਜਿਹੜਾ ਵਿਸ਼ਾ ਵਸਤੂ ਸੀ, ਜਿਹੜਾ
ਉਹਦਾ ਮੀਨਿੰਗ ਜਾਂ ਭਾਵਰਤ ਸੀ ਉਹ ਇਹ ਸੀ ਵੀ ਲੋਕ ਪੱਥਰਾਂ ਨੂੰ ਪੂਜ ਰਹੇ ਨੇ ਤੇ ਮਹਾਰਾਜ ਨੇ ਆਖਿਆ ਕਬੀਰ ਠਾਕੁਰ ਪੂਜੈ ਮੋਲ ਲੈ ਮੁੱਲ ਲੈ ਕੇ ਵੀ ਠਾਕੁਰ ਨੂੰ ਠਾਕੁਰ ਦਾ ਅਰਥ ਹੁੰਦਾ ਜੀ ਮਾਲਕ ਰੱਬ ਨੂੰ ਮਾਲਕ ਕਿਹਾ ਜਾਂਦਾ ਹੈ ਜਿਵੇਂ ਆਪਾਂ ਗੁਰੂ ਅਰਜਨ ਸਾਹਿਬ ਦਾ ਇੱਕ ਵਾਕ ਪੜ੍ਹਦੇ ਉੱਥੇ ਮਹਾਰਾਜ ਕਹਿੰਦੇ ਨੇ ਤੁਮ ਦਾਤੇ ਠਾਕੁਰ ਤੂੰ ਮੇਰਾ ਦਾਤਾ ਹੈ ਤੂੰ ਹੀ ਮੇਰਾ ਠਾਕੁਰ ਹੈ ਠਾਕੁਰ ਦਾ ਅਰਥ ਹੁੰਦਾ ਜੀ ਮਾਲਕ ਇੱਦਾਂ ਹੀ ਹਿੰਦੂਇਜ਼ਮ ਦੇ ਵਿੱਚ ਜਿਹੜਾ ਠਾਕੁਰ ਦਾ ਅਰਥ ਹੈ ਉਹ ਹੈ ਪੱਥਰ ਦੀ ਇੱਕ ਬਣਾਈ ਹੋਈ ਜਿਹੜੀ ਮੂਰਤੀ ਹੈ ਜਿਹਨੂੰ ਇੱਕ ਪੱਥਰ ਨੂੰ ਸ਼ੇਪ ਦਿੱਤਾ ਗਿਆ ਉਹਨੂੰ ਠਾਕੁਰ ਕਹਿੰਦੇ ਨੇ ਤੁਹਾਨੂੰ ਯਾਦ ਹੋਵੇਗਾ ਜਿਨ੍ਹਾਂ ਨੇ ਤੁਹਾਡੇ ਵਿੱਚੋਂ ਇੱਕ ਸਾਖੀ ਜਿਹੜੀ ਭਗਤ ਧੰਨਾ ਜੀ ਦੇ ਨਾਲ ਜੁੜੀ ਜਾਂਦੀ ਹੈ ਉਹਨੂੰ ਸੁਣਿਆ ਹੋਵੇਗਾ ਤੇ ਭਾਈ ਗੁਰਦਾਸ ਸਾਹਿਬ ਨੇ ਉਸ ਪ੍ਰਚਲਿਤ ਗੱਲ ਨੂੰ ਆਪਣੀਆਂ ਵਾਰਾਂ ਵਿੱਚ ਵੀ ਵਰਤਿਆ ਵੀ ਉਹ ਉੱਥੇ ਆਉਂਦਾ ਵੀ ਪੱਥਰ ਇੱਕ ਵਲੇਟ ਕੈ ਦੇ ਧੰਨੇ ਨੂੰ ਗੈਲ ਛਡਾਵੇ ਗੈਲ ਛਡਾਉਣ ਦਾ ਅਰਥ ਹੁੰਦਾ ਵੀ ਬੰਦਾ ਕਿਸੇ ਨੂੰ ਗਲੋਂ ਲਾਵੇ ਵੀ ਆਹ ਲੈ ਜਾ ਧੰਨਾ ਪੂਜੇ ਬਾਹਮਣ ਪੂਜੇ ਦੇਵਤਾ ਧੰਨਾ ਗਊ ਚਰਾਵਣ ਜਾਏ ਵੀ ਬਾਹਮਣ ਜਿਹੜਾ ਹੈ ਉਹ ਦੇਵਤੇ ਨੂੰ ਪੂਜਦਾ ਹੈ ਧੰਨਾ ਗਾਂ ਚਰਾਉਣ ਜਾਂਦਾ ਹੈ ਇੱਕ ਦਿਨ ਧੰਨਾ ਕਹਿੰਦਾ ਵੀ ਮੈਨੂੰ ਵੀ ਕੋਈ ਇੱਕ ਰੱਬ ਦੀ ਗੱਲ ਦੱਸ ਉਹ ਕੀ ਕਰਦਾ ਹੈ ਵੀ ਉਹ ਪੱਥਰ ਦਾ ਇੱਕ ਟੁਕੜਾ ਲੈਂਦਾ ਹੈ ਤੇ ਉਹਨੂੰ ਵਲੇਟ ਕੇ ਇੱਦਾਂ ਕਰਕੇ ਤੇ ਧੰਨੇ ਨੂੰ ਫੜਾ ਦਿੰਦਾ ਹੈ ਤੇ ਫਿਰ ਅੱਗੇ ਜਿਹੜਾ ਪ੍ਰਸੰਗ ਚੱਲਦਾ ਵੀ ਧੰਨਾ ਉਹਨੂੰ ਪੂਜਣਾ ਸ਼ੁਰੂ ਕਰ ਦਿੰਦਾ ਫਿਰ ਉਹਦੇ ਵਿੱਚੋਂ ਰੱਬ ਪ੍ਰਗਟ ਹੁੰਦਾ ਹੈ ਫਿਰ ਉਹ ਰੱਬ ਜਿਹੜਾ ਹੈ ਉਹ ਧੰਨੇ ਦੀਆਂ ਮੱਝਾਂ ਵੀ ਚਾਰੀ ਜਾਂਦਾ ਉਹਦੇ ਖੇਤਾਂ ਨੂੰ ਪਾਣੀ ਵੀ ਲਾਈ ਜਾਂਦਾ ਹੈ ਪਰ ਚੇਤਾ ਰੱਖੋ ਉਸ ਮਹਾਂਪੁਰਖ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਭਗਤ ਧੰਨਾ ਜੀ ਦੀ ਤੇ ਜੇ ਭਗਤ ਧੰਨਾ ਜੀ ਬੁੱਤਾਂ ਦੇ ਪੁਜਾਰੀ ਹੁੰਦੇ ਪੱਥਰਾਂ ਦੇ ਪੁਜਾਰੀ ਹੁੰਦੇ ਤੇ ਉਹਨਾਂ ਦੀ ਜਗ੍ਹਾ ਹਰ ਕਿਸੇ ਥਾਂ ਹੋ ਸਕਦੀ ਸੀ ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਜਗ੍ਹਾ ਨਹੀਂ ਸੀ ਹੋ ਸਕਦੀ ਉਹਦਾ ਰੀਜ਼ਨ ਕੀ ਉਹਦਾ ਕਾਰਨ ਕੀ ਹੈ ਕਾਰਨ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਟੋਟਲੀ ਪੱਥਰ ਪੂਜਾ ਦੇ ਖਿਲਾਫ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਨਾ ਉਹ ਮੂਰਤੀਆਂ ਨੂੰ ਪੱਥਰਾਂ ਨੂੰ ਬਿਲਕੁਲ ਡਿਨਾਈ ਕਰਦੀ ਹੈ ਮਹਾਰਾਜ ਦੀ ਬਾਣੀ ਨੇ ਆਖਿਆ ਹੈ ਵੀ ਘਰ ਮੈਂ ਠਾਕੁਰ ਨਜ਼ਰ ਨਾ ਆਵੇ ਗਲ ਮੈਂ ਪਾਹਣ ਪਾਹਣ ਦਾ ਅਰਥ ਹੁੰਦਾ ਜੀ ਪੱਥਰ ਆਖਿਆ ਅੰਦਰ ਰੱਬ ਨਹੀਂ ਵੇਖਦਾ ਤੇ ਗਲ ਵਿੱਚ ਪੱਥਰ ਪਾ ਕੇ ਤੁਰਿਆ ਫਿਰਦਾ ਘਰ ਮੈਂ ਠਾਕੁਰ ਨਜ਼ਰ ਨਾ ਆਵੇ ਗਲ ਮੈਂ ਪਾਹਣ ਲੈ ਲਟਕਾਵੇ ਭਰਮੇ ਭੂਲਾ ਸਾਕਤ ਫਿਰਤਾ ਨੀਰ ਵਿਰੋਲੈ ਖੱਪ ਖੱਪ ਮਰਤਾ ਬਾਬੇ ਨੇ ਆਖਿਆ ਰੱਬ ਨਾਲ ਟੁੱਟਾ ਹੋਇਆ ਬੰਦਾ ਅੱਛਾ ਇੱਕ ਵਚਨ ਤੁਸੀਂ ਆਮ ਪੜ੍ਹਦੇ ਹੋ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਉੱਥੇ ਪਾਹਨ ਦਾ ਅਰਥ ਪੱਥਰ ਹੀ ਹੈ ਨਾ ਨਿਤਨੇਮ ਦੀ ਬਾਣੀ ਵਿੱਚ ਆਪਾਂ ਇਹ ਬੋਲ ਪੜ੍ਹਦੇ ਹਾਂ ਨਾ ਉੱਥੇ ਹੈ ਵੀ ਤੂੰ ਕਿਉਂ ਐਵੇਂ ਗਲ ਵਿੱਚ ਪੱਥਰ ਪਾਈ ਫਿਰਦਾ ਕਿਉਂ ਐਵੇਂ ਸ਼ਿਵਲਿੰਗ ਦੀ ਪੂਜਾ ਵਿੱਚ ਉਲਝਿਆ ਹੋਇਆ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ ਕਾਹੂ ਪਛਾਂ ਕੋ ਸੀਸ ਨਵਾਇਓ ਕਉ ਬੁਤਾਨ ਕੋ ਪੂਜਤ ਹੈ ਪਾਸ਼ ਹੁਣ ਵੇਖੋ ਆਖਿਆ ਕਉ ਬੁਤਾਨ ਬੁਤਾਨ ਦਾ ਮਤਲਬ ਹੁੰਦਾ ਬੁੱਤਾਂ ਨੂੰ ਪੂਜਦਾ ਕੋਈ ਤੇ ਅੱਗੇ ਸ਼ਬਦ ਕੀ ਵਰਤਿਆ ਜੀ ਪਸ਼ੂ ਬਾਬੇ ਨੇ ਆਖਿਆ ਕਉ ਬੁਤਾਨ ਕੋ ਪੂਜਤ ਹੈ ਪਾਸ਼ ਕਿ ਕੋਈ ਪਸ਼ੂ ਉਹ ਹੈ ਜਿਹੜਾ ਬੁੱਤਾਂ ਦੀ ਪੂਜਾ ਕਰਦਾ ਤੇ ਕਿਹੜਾ ਸਿੱਖ ਹੈ ਜਿਹਦੇ ਘਰ ਵਿੱਚ ਅੱਜ ਬੁੱਤ ਲੱਗੇ ਨਹੀਂ ਹੋਏ ਸਾਰਿਆਂ ਸਿੱਖਾਂ ਦੇ ਘਰਾਂ ਵਿੱਚ ਬੁੱਤ ਲੱਗੇ ਨੇ ਨਾ ਤੇ ਤੁਹਾਡਾ ਬਾਬਾ ਜਿਹਨੂੰ ਤੁਸੀਂ ਮਰਿਆਦਾ ਦੇ ਵਿੱਚ ਜਿਹੜੀ ਬਾਣੀ ਨੂੰ ਪੜ੍ਹਦੇ ਹੋ ਉਹਦੇ ਵਿੱਚ ਲਿਖਿਆ ਵੀ ਕੋ ਬੁਤਾਨ ਕੋ ਪੂਜਤ ਹੈ ਪਛ ਇੱਥੇ ਨਾਨਕ ਸਰੀਆਂ ਨੇ ਬੁੱਤ ਲਾ ਦਿੱਤੇ ਉਹਨਾਂ ਨੇ ਆਪਣੇ ਬਾਬਿਆਂ ਦੇ ਬੁੱਤ ਬਣਾ ਬਣਾ ਕੇ ਲਾ ਦਿੱਤੇ ਲੋਕ ਪੂਜਦੇ ਨੇ ਨਾ ਤੇ ਫਿਰ ਉਹਨਾਂ ਨੇ ਕਹਾਣੀਆਂ ਵੀ ਇੱਦਾਂ ਦੀਆਂ ਸਿਰਜੀਆਂ ਨੇ ਸਾਡੇ ਮਹਾਂਪੁਰਖ ਬੈਠੇ ਸੀ ਤਪੱਸਿਆ ਕਰ ਰਹੇ ਸੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਬਾ ਨਾਨਕ ਪ੍ਰਗਟ ਹੋਇਆ ਤੇ ਉਹਨੇ ਚਿੱਤਰਕਾਰ ਨੂੰ ਆਵਾਜ਼ ਮਾਰੀ ਉਹਨੇ ਫਿਰ ਉਹਦਾ ਬੁੱਤ ਬਣਾਇਆ ਤੇ ਉਹਨਾਂ ਦਾ ਬਾਬਾ ਹੈ ਹੀ ਬੜਾ ਪੋਲਾ ਜਿਹਾ ਵੱਖਰਾ ਜਿਹਾ ਆਮ ਵੇਖੋ ਜਿਹੜਾ ਉੱਥੇ ਤਸਵੀਰਾਂ ਲੱਗੀਆਂ ਨੇ ਵੀ ਜਿੱਦਾਂ ਦੇ ਵਿਹਲੜੋ ਆਪ ਸੀ ਉਦਾਂ ਦੇ ਹੀ ਉਹਨਾਂ ਨੇ ਉਹ ਮਤਲਬ ਇੱਕ ਕੋਰਾ ਝੂਠ ਮੈਂ ਕਈ ਵਾਰ ਹਾਂ ਨਾ ਵੀ ਸਾਡੇ ਲੋਕ ਇਹਨਾਂ ਡੇਰਿਆਂ ਤੇ ਜਾ ਕੇ ਜਦੋਂ ਨਮਸਕਾਰ ਕਰਦੇ ਨੇ ਪਤਾ ਨੀ ਕਿਵੇਂ ਕਰ ਆਉਂਦੇ ਨੇ ਜਿਹਨੇ ਤੁਹਾਨੂੰ ਸ਼ਰਿਆਂ ਵੀ ਝੂਠ ਬੋਲਿਆ ਵੀ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਚੋਂ ਪ੍ਰਗਟ ਹੋ ਗਿਆ ਤੇ ਸਾਡੇ ਬਾਬਾ ਜੀ ਨੇ ਉਹਦੀ ਮੂਰਤੀ ਬਣਾ ਲਈ ਤੁਸੀਂ ਦੱਸੋ ਇਦੋਂ ਵੱਡਾ ਗੱਪ ਕੋਈ ਦੁਨੀਆਂ ਤੇ ਹੋ ਸਕਦਾ ਹੈ ਕੋਈ ਗੱਪ ਇਦੋਂ ਵੱਡਾ ਤੇ ਲੋਕ ਕੀ ਕਹਿੰਦੇ ਨੇ ਕਹਿੰਦੇ ਜੀ ਫਲਾਨੀ ਠਾਠ ਤੇ ਚੱਲੇ ਹਾਂ ਜਾ ਕੇ ਉੱਥੇ ਕੀ ਕਰਾਂਗੇ
ਪੁੰਨਿਆ ਨਾਵਾਂਗੇ ਮੱਸਿਆ ਨਾਵਾਂਗੇ, ਉਹ ਉਹਨਾਂ ਦੀ ਬੁਨਿਆਦ ਹੀ ਝੂਠ ਤੇ ਖਲੋਤੀ ਹੈ, ਤੁਸੀਂ ਸੱਚ ਕਿੱਥੋਂ ਸਿਖਾਓਗੇ? ਫਿਰ ਕੋਈ ਦੂਜਾ ਉੱਠਿਆ, ਉਹ ਕਹਿੰਦਾ ਵੀ ਸਾਡੇ ਤੇ ਕੋਈ ਨੀਲਧਾਰੀ ਉੱਠੇ, ਕੋਈ ਫਲਾਣੇ ਉੱਠੇ, ਉਹਨਾਂ ਆਖਿਆ ਜੀ ਸਾਡੇ ਤੇ ਉਹ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਨੇ ਘੋੜੇ ਦੇ ਸਮੇਤ, ਉਹਨਾਂ ਨੇ ਸਾਡਾ ਪੰਥ ਦੀ ਉੱਥੋਂ ਚੱਲਿਆ। ਹੁਣ ਵੇਖੋ ਇੱਕੋ ਕੰਮ ਹੋਣਾ, ਜਾਂ ਤੇ ਤੁਸੀਂ ਪੜ੍ਹਨਾ ਛੱਡ ਦਿਓ ਵੀ ਕਉ ਬਤਾਨ ਕੋ ਪੂਜਤ ਹੈ ਪਸ਼, ਤੇ ਜਾਂ ਫਿਰ ਜੇ ਇਹ ਪੜ੍ਹਨਾ ਹੈ ਤੇ ਫਿਰ ਬੁੱਤਾਂ ਦੀ ਪੂਜਾ ਛੱਡ ਦਿਓ। ਇੱਕ ਬੰਨੇ ਤੇ ਲੱਗਣਾ ਪੈਣਾ ਹੈ ਨਾ, ਜਿਹੜੀ ਦੁਬਧਾ ਹੈ ਇਹ ਤੇ ਤਬਾਹ ਕਰਦੀ ਹੈ, ਇਹ ਤੇ ਡੁੱਬਦੀ ਹੈ। ਹੁਣ ਉਹਨਾਂ ਨੇ ਤਸਵੀਰਾਂ ਲਾ ਕੇ ਵੱਡੀਆਂ ਵੱਡੀਆਂ ਲਾ ਦਿੱਤੀਆਂ, ਲੋਕ ਪੂਜੀ ਤੁਰੇ ਆਉਂਦੇ ਨੇ, ਮੱਥੇ ਟੇਕੀ ਤੁਰੇ ਆਉਂਦੇ ਨੇ। ਸਤਿਗੁਰ ਦੀ ਬਾਣੀ ਨੇ ਆਖਿਆ ਪਾਥਰ ਲੈ ਪੂਜੇ ਮੁਗਧ ਗਵਾਰ, ਬਾਬੇ ਨੇ ਆਖਿਆ ਪੱਥਰਾਂ ਦੀ ਪੂਜਾ ਮੂਰਖ ਲੋਕਾਂ ਦਾ ਕੰਮ ਹੁੰਦਾ ਹੈ, ਸਿਆਣਾ ਬੰਦਾ ਪੱਥਰ ਦੀ ਪੂਜਾ ਨਹੀਂ ਕਰਦਾ। ਹੁਣ ਹੋ ਸਕਦਾ ਹੈ ਕਿਸੇ ਨੂੰ ਇਹ ਗੱਲ ਖਿਲਾਫ ਲੱਗਦੀ ਹੋਵੇ, ਪਰ ਕੀ ਕਰੀਏ, ਬਾਣੀ ਦਾ ਵਾਕ ਹੈ, ਮੈਂ ਹੁਣ ਕਰ ਕੋ ਨਹੀਂ ਸਕਦਾ ਇਹਦੇ ਵਿੱਚ। ਹੁਣ ਅੱਜ ਵੀ ਕਬੀਰ ਸਾਹਿਬ ਨੇ ਜਿਹੜਾ ਖਿਆਲ ਪ੍ਰਗਟ ਕੀਤਾ ਨਾ, ਉਹਨਾਂ ਆਖਿਆ ਕਬੀਰ ਪਾਹਨ ਪਰਮੇਸ਼ਰ ਕੀ ਆ, ਆਖਿਆ ਸੰਸਾਰ ਨੇ ਪੱਥਰ ਨੂੰ ਹੀ ਕੀ ਬਣਾ ਲਿਆ, ਪਰਮੇਸ਼ਰ ਬਣਾ ਲਿਆ, ਪੱਥਰ ਨੂੰ ਰੱਬ ਬਣਾ ਲਿਆ। ਕਿੰਨੇ ਬਚਨ ਬਾਣੀ ਦੇ ਨੇ, ਆਖਿਆ ਸਾਲ ਗ੍ਰਾਮ ਬਿਪ ਪੂਜ ਮਨਾਵੋ ਸੁਕ੍ਰਿਤ ਤੁਲਸੀ ਮਾਲਾ। ਸਾਲ ਗ੍ਰਾਮ ਇੱਕ ਪਿੰਡ ਪੈਂਦਾ ਹੈ, ਉਹਦਾ ਰੀਜ਼ਨ ਇਹ ਹੈ ਵੀ ਇੱਕ ਦਰਿਆ ਹੈ, ਉਹਦੇ ਕੰਢੇ ਉੱਤੇ ਸਾਲ ਦੇ ਰੁੱਖ ਉੱਗੇ ਹੋਏ ਨੇ, ਤੇ ਉਹਦੇ ਕੰਢੇ ਤੇ ਇੱਕ ਨਗਰ ਵਸਿਆ, ਜੇ ਨਗਰ ਨੂੰ ਗ੍ਰਾਮ ਕਹਿੰਦੇ ਨੇ, ਤੇ ਉੱਥੇ ਜਿਹੜੇ ਪੱਥਰ ਵਿਸ਼ੇਸ਼ ਕਿਸਮ ਦੇ, ਕਿਉਂਕਿ ਰੱਬ ਦੀ ਕੁਦਰਤ ਹੈ ਜੀ, ਇੱਥੇ ਬੜੇ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ, ਰੱਬ ਦੀ ਕੁਦਰਤ ਹੈ, ਕਈ ਤਰ੍ਹਾਂ ਦੇ ਪੱਥਰ ਨੇ। ਆਪਾਂ ਤੁਸੀਂ ਇੱਥੋਂ ਹੀ ਵੇਖ ਲਓ, ਪਹਾੜੀ ਨੇ ਨਾ, ਆਹ ਸਕੋਮਿਸ਼ ਵਾਲੇ ਬੰਨੇ ਨੂੰ ਚਲੇ ਜਾਓ ਤੇ ਕਿੱਡਾ ਪਹਾੜਾਂ ਦਾ ਅਜੀਬ ਕਿਸਮ ਦਾ ਉਹ ਮੰਜ਼ਰ ਹੈ, ਵੇਖਣ ਵਾਲਾ ਨਜ਼ਾਰਾ ਕਿੱਡਾ ਵੱਖਰਾ ਹੈ, ਕਿੱਦਾਂ ਉਹ ਪੱਥਰ ਜਿਹੜੇ ਨੇ ਉਹ ਪਤਾ ਨਹੀਂ ਕਿਵੇਂ ਤਰਾਸ਼ੇ ਗਏ, ਕਿੱਦਾਂ ਦੇ ਬਣ ਗਏ। ਹੁਣ ਇਹ ਉਹਦੀ ਕਾਇਨਾਤ ਹੈ, ਉਹਦੀ ਕੁਦਰਤ ਹੈ ਵੀ ਇੱਥੇ ਵੰਨ ਸੁਵੰਨੇ ਪੱਥਰ ਵੀ ਮਿਲਦੇ ਨੇ, ਹੁਣ ਨੀਲੇ ਰੰਗ ਦਾ ਹੈ, ਕੋਈ ਕਾਲੇ ਰੰਗ ਦਾ ਹੈ, ਆ ਜਿਹੜੇ ਲੋਕ ਹੱਥਾਂ ਵਿੱਚ ਪਾਈ ਫਿਰਦੇ ਨੇ, ਹੈ ਤੇ ਵੀ ਪੱਥਰ ਹੀ ਨੇ ਨਾ, ਹੀਰਾ ਵੀ ਪੱਥਰ ਹੀ ਹੁੰਦਾ ਹੈ। ਹੁਣ ਵੰਨ ਸੁਵੰਨੇ ਨੇ, ਰੱਬ ਦੀ ਕੁਦਰਤ ਹੈ, ਉੱਥੇ ਹੁਣ ਇੱਕ ਜਿਹੜਾ ਸਾਲ ਗ੍ਰਾਮ ਹੈ ਉੱਥੇ ਨਾ ਨਦੀ ਗੰਢਕਾ ਨਦੀ ਵਗਦੀ ਹੈ, ਗੰਢਕਾ ਨਦੀ ਦੇ ਵਿੱਚ ਇੱਕ ਪੱਥਰ ਪਾਇਆ ਜਾਂਦਾ, ਉਹਨੂੰ ਪੰਡਿਤ ਕਹਿੰਦੇ ਨੇ ਸਾਲ ਗ੍ਰਾਮ ਹੈ, ਤੇ ਬਾਬੇ ਨੇ ਬਚਨ ਰੱਖਿਆ ਬਾਣੀ ਵਿੱਚ, ਉਹਨਾਂ ਕਿਹਾ ਸਾਲ ਗ੍ਰਾਮ ਬਿਪ ਪੂਜ ਮਨਾਵੋ। ਬਿਪ ਦਾ ਅਰਥ ਹੁੰਦਾ ਜੀ ਬਿਪਰ, ਬਿਪਰ ਕੀ ਕਰਦਾ, ਉਹ ਸਾਲ ਗ੍ਰਾਮ ਪੱਥਰ ਦੀ ਪੂਜਾ ਕਰਦਾ। ਸਾਲ ਗ੍ਰਾਮ ਬਿਪ ਪੂਜ ਮਨਾਵੋ ਸੁਕ੍ਰਿਤ ਤੁਲਸੀ ਮਾਲਾ, ਤੇ ਉਹ ਗਲ ਦੇ ਵਿੱਚ ਕੀ ਪਾਉਂਦਾ, ਤੁਲਸੀ ਦੀ ਮਾਲਾ ਪਾਉਂਦਾ। ਠੀਕ ਹੈ, ਕਿਸੇ ਵੀ ਪੌਦੇ ਦਾ ਕੋਈ ਬੈਨੀਫਿਟ ਹੋ ਸਕਦਾ, ਤੁਸੀਂ ਤੁਲਸੀ ਦੇ ਪੱਤੇ ਚਾਹ ਵਿੱਚ ਪਾ ਕੇ ਪੀ ਲਓ, ਫਾਇਦਾ ਹੋ ਸਕਦਾ ਤੁਹਾਨੂੰ ਉਹਦਾ, ਪਰ ਤੁਲਸੀ ਦੇ ਪੱਤੇ ਜਾਂ ਤੁਲਸੀ ਦੀ ਮਾਲਾ ਬਣਾ ਕੇ ਕੋਈ ਫੇਰਨ ਲੱਗ ਪਵੇ ਤੇ ਇਹ ਆਖੇ ਇਹਦੇ ਨਾਲ ਰੱਬ ਵੀ ਮਿਲੇਗਾ, ਇਹ ਲਾਭ ਨਹੀਂ ਹੋਣਾ। ਇਸ ਬੈਨੀਫਿਟ ਦਾ ਬੰਦਾ ਮਤਾ ਆਸ ਰੱਖੇ ਵੀ ਇਹਦਾ ਕੋਈ ਬੈਨੀਫਿਟ ਹੋਵੇਗਾ। ਤੇ ਮਹਾਰਾਜ ਨੇ ਕੀ ਆਖਿਆ, ਆਖਿਆ ਛੱਡੋ ਇਹਨਾਂ ਚੀਜ਼ਾਂ ਨੂੰ, ਰਾਮ ਨਾਮ ਜਪ ਬੇੜਾ ਬੰਧ, ਦਇਆ ਕਰੋ ਦਇਆਲਾ। ਜੇ ਜ਼ਿੰਦਗੀ ਦੀ ਇਸ ਕਸ਼ਮ ਕਵਸ਼ ਵਿੱਚੋਂ ਬਾਹਰ ਨਿਕਲਣਾ ਹੈ ਨਾ, ਤੇ ਤੈਨੂੰ ਬੇੜਾ ਬੰਨਣਾ ਪੈਣਾ ਕਿਹਦਾ, ਰੱਬ ਦੇ ਨਾਮ ਦਾ, ਇਹ ਤੋਂ ਬਿਨਾਂ ਬਾਹਰ ਨਹੀਂ ਨਿਕਲ ਸਕਦਾ। ਪੱਥਰ ਆਪ ਵੀ ਡੁੱਬ ਜਾਂਦਾ ਹੈ, ਤੈਨੂੰ ਵੀ ਡੁੱਬ ਦੇਵੇਗਾ। ਤੇ ਬੜੇ ਮਹਿੰਗੇ ਮਹਿੰਗੇ ਪੱਥਰ ਵਿਕਦੇ ਨੇ, ਬਹੁਤ ਮਹਿੰਗੇ ਮਹਿੰਗੇ ਪੱਥਰ। ਸਾਡਾ ਕੋਈ ਸੱਜਣ ਸੀ ਜੀ, ਉਹ ਨਾ ਦੁਕਾਨ ਦੇ ਉੱਤੇ ਕੰਮ ਕਰਦਾ ਸੀ, ਦੁਕਾਨ ਜਿਵੇਂ ਹੁੰਦੇ ਨਾ ਜਿਹੜੇ ਮੁੰਦਰੀਆਂ ਛਾਪਾਂ ਬਣਾਉਂਦੇ ਨੇ ਉਹਨਾਂ ਦੁਕਾਨਾਂ ਉੱਤੇ, ਉਹਦੇ ਨਾਲ ਕੀਤਾ ਪੰਡਿਤ ਨੇ ਕੰਟਰੈਕਟ। ਉਹ ਇਹ ਹੋਇਆ ਵੀ ਗਾਹਕ ਤੇਰੇ ਕੋਲ ਮੈਂ ਭੇਜਾਂਗਾ, ਤੇ ਗਾਹਕ ਇਹੋ ਹੀ ਹੁੰਦਾ ਵੀ ਜਾਓ ਤੁਹਾਡੇ ਤੇ ਆਹ ਕਸ਼ਟ ਹੈ, ਤੁਸੀਂ ਕਾਲੇ ਰੰਗ ਦਾ ਜਿਹੜਾ ਨਾਗ ਹੈ ਉਹ ਹੱਥ ਦੇ ਵਿੱਚ ਪਾ ਲਓ, ਪੱਥਰ ਕਾਲੇ ਰੰਗ ਦਾ ਹੱਥ ਵਿੱਚ ਪਾ ਲਓ। ਹੁਣ ਉਹਨੇ ਜਾਣਾ ਹੈ ਕਿਹਦੇ ਕੋਲ, ਮੁੰਦਰੀਆਂ ਬਣਾਉਣ ਵਾਲੇ ਕੋਲ, ਉੱਥੇ ਜਾ ਕੇ ਫਿਰ ਉਹਨੇ ਆਪਣਾ ਕਮਿਸ਼ਨ ਜਿਹੜਾ ਹੈ ਉਹ ਪੰਡਿਤ ਨੂੰ ਪਹੁੰਚਾ ਦੇਣਾ। ਇੱਦਾਂ ਹੀ ਚੱਲਦਾ ਜੀ ਅੱਜ ਕੱਲ੍ਹ ਤੇ, ਹੁਣ ਤੇ ਕੰਮ ਦੁਨੀਆ ਬੜੀ ਐਡਵਾਂਸ ਹੋ ਗਈ ਹੈ, ਤੁਸੀਂ ਕੀ ਸੋਖਿਆ ਵੀ ਇਕੱਲੇ ਦੁਨਿਆਵੀ ਕਿੱਤਿਆਂ ਵਿੱਚ ਹੀ ਬੰਦਾ ਐਡਵਾਂਸ ਹੈ,
ਇੱਥੇ ਤੇ ਖਿਮਾ ਕਰਿਓ, ਢਾਡੀ ਪ੍ਰਚਾਰਕ ਰਾਗੀ ਕਥਾਵਾਚਕ ਆਪਦੇ ਪ੍ਰੋਗਰਾਮ ਵੇਚ ਜਾਂਦੇ ਨੇ, ਇੱਥੇ ਇਹ ਵੀ ਕੰਮ ਚੱਲ ਜਾਂਦਾ ਜੇ ਪ੍ਰੋਗਰਾਮ ਸਮਝਦੇ ਕਿਵੇਂ ਵੇਚ ਜਾਂਦੇ ਨੇ। ਵੀ ਰਾਗੀ ਜਥਾ ਇੱਕ ਬੁੱਕ ਕੀਤਾ, ਉਹਨੇ ਮੌਕੇ ਤੇ ਕਹਿਣਾ ਜੀ ਮੈਂ ਬਿਮਾਰ ਹੋ ਗਿਆ ਮੈਂ ਹੋਰ ਕੋਈ ਭੇਜਾਂਗਾ, 50,000 ਰੁਪਈਆ ਆਪਦੇ ਖਾਤੇ ਚ ਪਵਾਇਆ ਤੇ 10 ਦੇ ਕੇ ਉਹਨੂੰ ਤੋਰ ਦਿੱਤਾ ਵੀ ਜਾ ਤੂੰ ਕਰ। ਇੱਦਾਂ ਵੀ ਵੇਖ ਜਾਂਦਾ ਕੰਮ ਇੱਥੇ, ਐਵੇਂ ਨਾ ਸਮਝਿਆ ਕਰੋ ਵੀ ਵੱਡਾ ਕੋਈ ਪ੍ਰਚਾਰਕ ਸੀ ਜੀ ਸੱਦਿਆ ਅਸੀਂ ਆਇਆ ਕਿਉਂ ਨਹੀਂ, ਆਹ ਵਜ੍ਹਾ ਹੈ ਉਹਦੀ, ਇਹ ਸੱਚ ਹੈ। ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਚਲੋ ਗਿਆਨੀ ਵਰਿੰਦਰ ਸਿੰਘ ਹੱਸ ਰਹੇ, ਇਹਨਾਂ ਨੂੰ ਪਤਾ ਵੀ ਇੱਦਾਂ ਚੱਲਦਾ ਕੰਮ, ਢਾਡੀ ਸਿੰਘਾਂ ਨੂੰ ਵੀ ਪਤਾ। ਉਹਦੇ ਵਿੱਚ ਕਹਾਣੀ ਸਿਰਫ ਇੰਨੀ ਹੈ ਵੀ ਜਿਵੇਂ ਮੰਨ ਲਓ ਹੁਣ ਯੂਪੀ ਵਾਲੇ ਬੰਨੇ ਦੂਜੇ ਬੰਨੇ ਗਏ, ਬੁੱਕ ਕਰ ਲਿਆ, ਕਥਾਵਾਚਕ ਨੇ ਕਥਾ ਬੁੱਕ ਕਰ ਲਈ ਵੀ ਠੀਕ ਹੈ, ਉਹਨੇ ਕਿਹਾ ਜੀ 51,000 ਰੁਪਈਆ ਮੈਂ ਲਵਾਂਗਾ, 20,000 ਤੁਸੀਂ ਖਾਤੇ 'ਚ ਪਾ ਦਿਓ ਅਤੇ 30,000 ਜਿੱਦਣ ਤੁਹਾਡੇ ਪ੍ਰੋਗਰਾਮ ਕਰਨ ਆਇਆ ਉੱਦਣ ਲਵਾਂਗਾ, 20 ਆਪਦੇ ਖਾਤੇ 'ਚ ਪਵਾ ਲਿਆ। ਅਤੇ ਭਾਈ ਸਾਹਿਬ ਮੌਕੇ 'ਤੇ ਬਿਮਾਰ ਹੋ ਗਏ ਅਤੇ ਜਿਹੜਾ ਦੂਜਾ ਭੇਜਿਆ ਉਹਨੂੰ ਆਖਿਆ ਚੰਗਾ ਉੱਥੇ ਚਲੇ ਜਾ ਅਤੇ 30 ਲੈ ਆਈ, 20 ਤੂੰ ਰੱਖ ਲਈ, 10 ਮੈਨੂੰ ਦੇ ਦੇਈ। ਸਾਰਿਆਂ ਦੀ ਗੱਲ ਵੀ ਨਹੀਂ, ਇਹਨੂੰ ਇੱਦਾਂ ਬਣਾ ਲਿਓ ਵੀ ਸਾਰੇ ਇੱਦਾਂ ਹੁੰਦੇ ਨੇ, ਸਾਰਿਆਂ ਦੀ ਗੱਲ ਨਹੀਂ ਹੈ। ਗੱਲ ਇਹ ਹੈ ਵੀ ਜਿਨ੍ਹਾਂ ਨੇ ਧੰਦਾ ਕਰਨਾ ਉਹ ਕਿਸੇ ਵੀ ਰੂਪ ਦੇ ਵਿੱਚ ਕਰ ਸਕਦੇ ਨੇ, ਕਿਉਂਕਿ ਪੰਡਤਾਂ ਦੀ ਗੱਲ ਚੱਲ ਰਹੀ ਸੀ ਇਸ ਕਰਕੇ ਮੈਂ ਕਿਹਾ ਵੀ ਸਾਡੇ ਵਾਲੇ ਇਹ ਨਾ ਕਹਿਣ ਵੀ ਕਿਤੇ ਇਹਦੇ ਵਿੱਚ ਨਹੀਂ ਚੱਲਦਾ, ਇੱਥੇ ਵੀ ਇੱਦਾਂ ਦਾ ਕੰਮ ਚੱਲੀ ਜਾਂਦਾ। ਹੁਣ ਉਹਨਾਂ ਨੇ ਕੋਈ ਪੱਥਰ ਜਿਹੜਾ ਹੈ ਨੀਲੇ ਰੰਗ ਦਾ ਕਾਲੇ ਰੰਗ ਦਾ ਉਹ ਪਾਉਣਾ ਹੈ, ਭੇਜ ਦਿੱਤਾ ਫਲਾਨੇ ਬੰਦੇ ਕੋਲ, ਉੱਥੋਂ ਜਾ ਕੇ ਪੱਥਰ ਲਿਆ ਜਿਹਦੀ ਕੀਮਤ 3 ਰੁਪਈਏ ਹੈ, ਜਿਹਦੀ ਕੀਮਤ 10 ਰੁਪਈਏ ਹੈ, ਉਹ ਅਗਲੇ 10,000 ਦਾ ਵੀ ਵੇਚ ਦਿੰਦੇ ਨੇ, ਕਿਉਂਕਿ ਉਹਨੂੰ ਕਿਹਾ ਗਿਆ ਵੀ ਤੇਰੇ ਉੱਤੇ ਗ੍ਰਹਿਆਂ ਦੀ ਪੁੱਠੀ ਚਾਲ ਚੱਲਦੀ ਹੈ, ਤੂੰ ਆਹ ਰੰਗ ਦਾ ਪੱਥਰ ਜੇ ਹੱਥ ਵਿੱਚ ਪਾਵੇਂਗਾ ਤੇ ਤੇਰਾ ਪਾਰ ਉਤਾਰਾ ਹੋ ਜਾਵੇਗਾ। ਬਾਬੇ ਨੇ ਬੜਾ ਸਿੱਧਾ ਸਵਾਲ ਕੀਤਾ ਵੀ ਪੱਥਰ ਤੇ ਆਪ ਡੁੱਬ ਜਾਂਦਾ ਤੈਨੂੰ ਕਿੱਥੋਂ ਤਾਰੇਗਾ, ਪੱਥਰ ਆਪ ਡੁੱਬ ਜਾਂਦਾ। ਹੁਣ ਸਾਰਾ ਸੰਸਾਰ ਪੂਜਾ ਕਰ ਰਿਹਾ ਪੱਥਰਾਂ ਦੀ, ਤੇ ਬਾਬੇ ਕਬੀਰ ਨੇ ਸਵਾਲ ਚੁੱਕਿਆ ਕਿ ਕਬੀਰ ਪਾਹਨ ਪਰਮੇਸ਼ਰ ਕੀ ਆ, ਪੂਜੈ ਸਭ ਸੰਸਾਰ। ਅੱਛਾ ਹੋਰ ਬਾਗ ਸੁਣ ਲਓ, ਏਕੈ ਪਾਥਰ ਕੀਜੈ ਭਾਉ, ਇੱਕ ਪੱਥਰ ਦੀ ਤੂੰ ਪੂਜਾ ਕਰਦਾ, ਏਕੈ ਪਾਥਰ ਕੀਜੈ ਭਾਉ, ਦੂਜੇ ਪਾਥਰ ਧਰੀਏ ਪਾਉ, ਤੇ ਦੂਜੇ ਪੱਥਰ ਉੱਤੇ ਤੂੰ ਪਾਉ ਧਰਦਾ, ਪਾਉ ਦਾ ਮਤਲਬ ਕੀ ਹੁੰਦਾ ਪੈਰ ਧਰਦਾ। ਆਖਿਆ ਜੇ ਉਹ ਦੇਵ, ਜੇ ਉਹ ਦੇਵਤਾ ਹੈ ਤਾਂ ਉਹ ਪੀ ਦੇਵਾ, ਤੇ ਫਿਰ ਉਹ ਵੀ ਦੇਵਤਾ ਹੈ। ਦੋਵਾਂ ਵਿੱਚ ਫਰਕ ਕੀ ਹੈ ਵੀ ਇੱਕ ਦੀਆਂ ਅੱਖਾਂ ਨੇ ਇੱਕ ਦੀਆਂ ਅੱਖਾਂ ਨਹੀਂ ਹੈਗੀਆਂ, ਇੱਕ ਦਾ ਨੱਕ ਹੈ ਤੇ ਇੱਕ ਦਾ ਨੱਕ ਨਹੀਂ ਹੈਗਾ, ਇੱਕ ਦਾ ਮੂੰਹ ਹੈ, ਇੱਕ ਦੀ ਸ਼ਕਲ ਬਣਾ ਦਿੱਤੀ ਦੂਜੇ ਦੀ ਨਹੀਂ ਬਣਾਈ ਗਈ। ਆਖਿਆ ਜੇ ਉਹ ਦੇਵਤਾ ਏ, ਤੇ ਮਹਾਰਾਜ ਕਹਿੰਦੇ ਆ ਵੀ ਦੇਵਤਾ, ਜੇ ਉਹ ਦੇਵ ਤਾਂ ਉਹ ਪੀ ਦੇਵਾ। ਭਗਤ ਨਾਮਦੇਵ ਸਾਹਿਬ ਤੁਸੀਂ ਵੀ ਪੂਜਦੇ ਹੋ, ਕਹਿੰਦੇ ਨਾ ਭਾਈ, ਕਹਿਤ ਨਾਮ ਦਿਓ ਹਮ ਹਰ ਕੀ ਸੇਵਾ, ਮੈਂ ਤੇ ਆਪਣੇ ਰੱਬ ਦੀ ਸੇਵਾ ਕਰਦਾ ਤੇ ਰੱਬ ਦੀ ਸੇਵਾ ਕਰਨ ਲਈ ਮੈਂ ਬਾਹਰ ਨਹੀਂ ਭੱਜਦਾ ਕਿਸੇ ਮੰਦਿਰ ਵੱਲ ਜਿੱਥੇ ਪੱਥਰ ਸਥਾਪਿਤ ਹੈ, ਮੈਂ ਉਸ ਰੱਬ ਦੀ ਪੂਜਾ ਕਰਦਾ ਆਪਣੇ ਅੰਦਰ ਹੀ, ਮੈਂ ਮੁੱਲ ਲੈ ਕੇ ਰੱਬ ਨਹੀਂ ਪੂਜਦਾ। ਇੱਕ ਉਦਾਹਰਨ ਦੇਵਾਂਗਾ ਗੱਲ ਹੋਰ ਸਪਸ਼ਟ ਹੋਵੇ, ਤੁਸੀਂ ਕੋਈ ਸੋਨੇ ਦੀ ਮੂਰਤੀ ਖਰੀਦੀ ਹੋਵੇ ਤੇ ਜਦੋਂ ਉਹਨੂੰ ਡਿਜ਼ਾਇਨ ਆਮ ਅਮੂਮਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਦੋਂ ਨਾ ਕੋਈ ਕੜਾ ਬਣਾਇਆ ਜਾਂਦਾ ਜਾਂ ਆਪਾਂ ਬਣਾਉਣੇ ਆ ਕੋਈ ਕੰਨਾਂ ਦੇ ਕੋਈ ਨੱਕਾਂ ਦੇ ਨੱਕ ਦੇ ਗਹਿਣੇ ਬਣਾਉਣੇ ਆ, ਤੇ ਜੇ 24 ਕੈਰਟ ਦਾ ਬਣਾਉਣਾ ਹੋਵੇ ਤਾਂ ਨਹੀਂ ਬਣਦਾ, ਕੀ ਕਰਨਾ ਪੈਂਦਾ ਭਲਾ, ਉਹ 'ਚ ਮਿਲਾਵਟ ਕਰਨੀ ਪੈਂਦੀ ਹੈ। ਸੁਨਿਆਰ ਜਿਹੜੇ ਸੱਜਣ ਨੇ ਭਰਾ ਨੇ ਉਹ ਕੀ ਕਰਦੇ ਨੇ ਉਹਦੇ ਵਿੱਚ ਮਿਲਾਵਟ ਕਰਦੇ ਨੇ, ਉਹ ਕਹਿੰਦੇ ਨੇ 22 ਕੈਰਟ ਦਾ ਬਣ ਜੂਗਾ, 18 ਦਾ ਬਣ ਜੂਗਾ, 16 ਦਾ ਬਣ ਜੂਗਾ, ਪਰ ਜੇ ਤੁਸੀਂ ਆਖੋ ਵੀ 24 ਦਾ ਬਣਾਓ ਤੇ 24 ਦਾ ਸੋਨਾ ਬੜਾ ਸੌਫਟ ਹੁੰਦਾ, ਉਹਨੂੰ ਬਣਾ ਨਹੀਂ ਸਕਦੇ, ਉਹਦਾ ਗਹਿਣਾ ਨਹੀਂ ਬਣਦਾ ਕਦੀ। ਹੁਣ ਸੁਨਿਆਰ ਨੇ ਕੀ ਕੀਤਾ ਵੀ ਇੱਕ ਬੰਦਾ ਸੁਨਿਆਰ ਦੇ ਕੋਲ ਚਲਿਆ ਗਿਆ ਤੇ ਉਹਦੇ ਕੋਲ ਇੱਕ ਮੂਰਤੀ ਸੀ ਭਗਵਾਨ ਦੀ, ਤੁਸੀਂ ਕਿਸੇ ਦੀ ਕਹਿ ਸਕਦੇ ਹੋ ਵੀ ਬਾਬੇ ਨਾਨਕ ਦੀ ਉਹ ਮੂਰਤੀ ਇੱਦਾਂ ਲੈ ਗਿਆ, ਅੱਜ ਕੱਲ੍ਹ ਬਾਬਾ ਦੀਪ ਸਿੰਘ ਬੜਾ ਪ੍ਰਚਲਿਤ ਹੈ, ਚਲੋ ਬਾਬੇ ਦੀਪ ਸਿੰਘ ਦੀ ਉਹ ਮੂਰਤੀ ਲੈ ਗਿਆ ਤੇ ਜਾ ਕੇ ਤੇ ਉਹਨੇ ਸੁਨਿਆਰ ਦੇ ਅੱਗੇ ਇੱਦਾਂ ਰੱਖ ਦਿੱਤੀ ਮੂਰਤੀ, ਉਹਨੂੰ ਸੋਨੇ ਰੰਗੀ ਝਾਲ ਵੱਜੀ ਹੋਈ ਬੜੀ ਸੋਹਣੀ ਹੈ, ਉਹ ਹੈਗੀ ਹੈ 18 ਕੈਰਟ ਦੀ, ਬਾਕੀ ਉਹਦੇ ਵਿੱਚ ਮਿਲਾਵਟ ਹੈ। ਹੁਣ ਸੁਨਿਆਰ ਨੇ ਜਦੋਂ ਮੂਰਤੀ

0: ਕੀ ਹੋ? ਤੇ ਉਹਨੇ ਆਖਿਆ ਵੀ ਇਹਦਾ ਤੈਨੂੰ ਮੈਂ 70,000 ਰੁਪਇਆ ਦਿੰਦਾ। ਉਹ ਮੈਂ ਤਾਂ ਕਹਿ ਰਿਹਾ ਵੀ ਉਹਦੇ ਵਿੱਚ ਕੀ ਸੀ? ਸੋਨਾ। ਅੱਛਾ, ਉਸ ਬੰਦੇ ਨੂੰ ਲੋੜ ਸੀ 7,00,000 ਦੀ, ਜਿਹੜਾ ਵੇਚਣ ਗਿਆ, ਜਿਹੜਾ ਉੱਥੇ ਦੇਣ ਗਿਆ, ਉਹਨੂੰ ਕਿੰਨੇ ਦੀ ਲੋੜ ਸੀ? 7,00,000 ਦੀ। ਉਹ ਕਹਿੰਦਾ ਮੈਂ ਤੈਨੂੰ 70,000 ਦਿੰਦਾ। ਉਹ ਕਹਿੰਦਾ ਭਰਾਵਾ ਕੋਈ ਤਰਸ ਕਰ, ਭਗਵਾਨ ਦੀ ਮੂਰਤੀ ਹੈ, ਰੱਬ ਦੀ ਮੂਰਤੀ ਹੈ, ਗੁਰੂ ਦੀ ਮੂਰਤੀ ਹੈ, ਸਾਡਾ ਤੇ ਸਾਰਾ ਟੱਬਰ ਇਹਦੇ ਅੱਗੇ ਖਲੋ ਕੇ ਅਮੀਰ ਹੋ ਗਿਆ, ਬੜਾ ਕੁਝ ਮੰਗਦਾ ਇਹਦੇ ਕੋਲੋਂ। ਸੁਨਿਆਰ ਕੀ ਕਵੇਗਾ ਭਲਾ? ਉਹ ਆਖੇਗਾ ਰੱਬ ਹੋਵੇਗਾ ਤੇਰੇ ਲਈ, ਮੇਰੇ ਕੋਲ ਕਸਵੱਟੀ ਹੈ, ਮੈਂ ਤੇ ਲਾ ਕੇ ਵੇਖਣਾ, ਜਿੰਨਾ ਇਹਦੇ ਵਿੱਚ ਸ਼ੁੱਧ ਸੋਨਾ ਹੋਇਆ ਉਸ ਹਿਸਾਬ ਨਾਲ ਤੈਨੂੰ ਮੁੱਲ ਦੇਣਾ ਮੈਂ। ਭਗਵਾਨ ਹੋਵੇਗਾ ਤੇਰੇ ਵਾਸਤੇ, ਰੱਬ ਹੋਵੇਗਾ ਤੇਰੇ ਵਾਸਤੇ। ਜੇ ਏਦਾਂ ਮੈਂ ਸਮਾਨ ਖਰੀਦਣ ਲੱਗ ਪਿਆ ਤੇ ਮੈਂ ਤੇ ਦਿਨਾਂ 'ਚ ਸੜਕਾਂ ਤੇ ਆ ਜਾਵਾਂਗਾ। ਹੁਣ ਤੁਸੀਂ ਸੁਨਿਆਰ ਨੂੰ ਜਾ ਕੇ ਆਖੀ ਜਾਓ ਜੀ ਇਹਦਾ ਰੰਗ ਸੋਨੇ ਦਾ ਹੈ, ਬੜੀ ਕੀਮਤੀ ਹੈ, ਅਗਲਾ ਆਖੇਗਾ ਮੇਰੇ ਕੋਲ ਕਸਵੱਟੀ ਹੈ, ਮੈਂ ਤੇ ਇੱਥੇ ਲਾ ਕੇ ਵੇਖਣੀ ਹੈ। ਵੀ ਜੇ ਤੇ ਕਸਵੱਟੀ ਵਿੱਚ ਸੋਨਾ ਨਿਕਲ ਆਇਆ ਤੇ ਫਿਰ ਇਹਦਾ ਤੈਨੂੰ ਮੁੱਲ ਦੇ ਦੇਣਾ, ਨਹੀਂ ਤੇ ਫਿਰ ਆਪਦੀ ਮੂਰਤੀ ਚੁੱਕ ਤੇ ਰਾਹੇ ਪੈ, ਮੈਨੂੰ ਇਹਦੀ ਲੋੜ ਨਹੀਂ ਹੈਗੀ। ਤੁਸੀਂ ਜਿੰਨੀਆਂ ਮਰਜ਼ੀ ਦਲੀਲਾਂ ਦੇਈ ਜਾਓ ਵੀ ਇਹ ਬਾਬੇ ਦੀਪ ਸਿੰਘ ਦੀ ਹੈ, ਇਹਦੇ ਅੱਗੇ ਅਸੀਂ ਚਪਹਿਰਾ ਕੱਟਿਆ, ਸਾਡਾ ਟੱਬਰ PR ਇਹਦੇ ਅੱਗੇ ਬਹਿ ਕੇ ਹੋਇਆ, ਉਹ ਆਖੇਗਾ ਚੁੱਕ ਮੂਰਤੀ ਤੇ ਡੰਡੀ ਪੈ। ਗੱਲ ਇਹੋ ਹੀ ਹੈ ਨਾ। ਹੁਣ ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਤੋਂ ਬਾਹਰ ਕੱਢ ਦਿੱਤਾ। ਮਹਾਰਾਜ ਕਹਿੰਦੇ ਤੁਸੀਂ ਪੂਜਣਾ ਹੈ ਤੇ ਇੱਕ ਅਕਾਲ, ਪੂਜੋ ਰਾਮ ਏਕ ਹੀ ਦੇਵਾ। ਸੋ ਗੁਰੂ ਕਿਰਪਾ ਕਰੇ ਜੀ, ਇਸ ਪ੍ਰਵਾਸੇ ਜੋ ਰਹੇ ਬੁੱਢੇ ਕਾਲੀ ਧਾਰ। ਬਾਬਾ ਕਹਿੰਦਾ ਜਿਹੜਾ ਪੱਥਰਾਂ ਦੇ ਭਰੋਸੇ ਰਹਿੰਦਾ ਹੈ ਨਾ ਤੇ ਉਹ ਵਹਿ ਜਾਂਦਾ ਹੈ ਕਾਲੀਆਂ ਧਾਰਾਂ ਵਿੱਚ, ਡੂੰਘੇ ਪਾਣੀਆਂ ਦੇ ਵਿੱਚ। ਸੋ ਗੁਰੂ ਕਿਰਪਾ ਕਰੇ, ਅਸੀਂ ਵਹਿਣ ਤੋਂ ਬਚਣਾ ਹੈ, ਇੱਕ ਰੱਬ ਦੀ, ਇੱਕ ਅਕਾਲ ਪੁਰਖ ਦੀ ਪੂਜਾ ਕਰਨੀ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ, ਚੀਮਾ ਕਲਾ ਜਵਾਬ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ। ਪੱਥਰ ਪੂਜਾ ਬਾਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਬਹੁਤ ਸਪਸ਼ਟ ਸੰਦੇਸ਼ ਹੈ। ਮੂਰਤੀ ਹੈ, ਮੂਰਤੀ ਨੂੰ ਮੂਰਤੀਕਾਰ ਨੇ ਬਣਾਇਆ। ਹਜ਼ੂਰ ਨੇ ਆਖਿਆ ਇੱਕ ਹੈ ਪਾਥਰ ਕੀਜੈ ਭਾਓ, ਇੱਕ ਹੈ ਪਾਥਰ ਕੀਜੈ ਭਾਓ, ਦੂਜੇ ਪਾਥਰ ਧਰੀਐ ਪਾਓ, ਜੇ ਉਹ ਦੇਓ ਤਾਂ ਉਹ ਵੀ ਦੇਵਾ। ਕਹਿੰਦੇ ਜੇ ਉਹ ਦੇਵਤਾ ਜਿਹਨੂੰ ਮੰਦਰ ਵਿੱਚ ਸਥਾਪਨ ਕੀਤਾ ਹੈ, ਪੱਥਰ ਤਾਂ ਉਹੀ ਹੈ ਨਾ, ਅਤੇ ਫਿਰ ਦੂਜਾ ਪੱਥਰ ਜਿਹਦੇ ਉੱਤੇ ਪੈਰ ਰੱਖ ਕੇ ਚੱਲਦੇ ਹਾਂ ਘਰਾਂ ਦੇ ਵਿੱਚ, ਆਮ ਆਪਾਂ ਪੱਥਰ ਦੀਆਂ ਪਲੇਟਾਂ ਲੱਗੀਆਂ ਹੁੰਦੀਆਂ ਨੇ, ਟਾਇਲਸ ਲੱਗੀਆਂ ਹੁੰਦੀਆਂ ਨੇ, ਪੱਥਰ ਹੀ ਹੁੰਦਾ ਉਹ। ਤੋ ਬੜਾ ਸਪਸ਼ਟ ਸੰਦੇਸ਼ ਹੈ। ਹਜ਼ੂਰ ਨੇ ਆਖਿਆ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਜਦੋਂ ਮੰਦਰ ਵਿੱਚ ਮੂਰਤੀ ਦੀ ਸਥਾਪਨਾ ਕੀਤੀ ਜਾਂਦੀ ਤਾਂ ਇਹੀ ਆਖਿਆ ਜਾਂਦਾ ਵੀ ਭਗਵਾਨ ਦੀ ਸਥਾਪਨਾ ਕਰਨੀ ਹੈ, ਪਰ ਉਹਨੂੰ ਮੂਲੋਂ ਹੀ ਸਮੂਲਚੋ ਇਹਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਵੀ ਨਾ ਤਾਂ ਉਹਨੂੰ ਥਾਪਿਆ ਜਾ ਸਕਦਾ ਅਤੇ ਨਾ ਉਹਨੂੰ ਬਣਾਇਆ ਜਾ ਸਕਦਾ, ਕਿਉਂਕਿ ਉਹਨੇ ਦੁਨੀਆਂ ਸਾਜੀ ਹੈ, ਦੁਨੀਆਂ ਨਹੀਂ ਉਹਨੂੰ ਬਣਾ ਸਕਦੀ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਤੋ ਬੜਾ ਸਪਸ਼ਟ ਸੰਦੇਸ਼ ਨੇ ਅਤੇ ਬਿਲਕੁਲ 100% ਜੋ ਵਿਚਾਰਾਂ ਗਿਆਨੀ ਜੀ ਨੇ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਨੇ, ਸੱਚਮੁੱਚ ਜੇ ਭਗਤ ਧੰਨਾ ਜੀ ਉਹਨਾਂ ਦੀ ਜੋ ਉਹਨਾਂ ਨੇ, ਵੈਸੇ ਤਾਂ ਉਹਨਾਂ ਦੀ ਆਪਣੀ ਬਾਣੀ ਪੱਥਰ ਪੂਜਾ ਨੂੰ ਰੱਦ ਕਰਦੀ ਹੈ, ਪਰ ਇਹ ਆ ਵੀ ਪ੍ਰਚਲਿਤ ਜਿਹੜੀਆਂ ਗਾਥਾਵਾਂ ਬਣੀਆਂ ਹੋਈਆਂ ਨੇ ਉਹ ਅਜੇ ਵੀ ਲੋਕ ਮਨਾਂ ਦੇ ਵਿੱਚ ਉਸੇ ਤਰ੍ਹਾਂ ਘਰ ਕਰ ਚੁੱਕੀਆਂ ਨੇ। ਤੋ ਧੰਨਵਾਦ ਹੈ ਗਿਆਨੀ ਜੀ ਦਾ, ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਉਹਨਾਂ ਨੇ ਪਾਈ ਹੈ। ਤੋ ਆਓ ਜਿੱਥੇ ਗੁਰਬਾਣੀ ਕੀਰਤਨ, ਗੁਰਬਾਣੀ ਕਥਾ ਆਪ ਜੀ ਨੇ ਸਰਵਣ ਕੀਤੀ ਹੈ, ਸਮਾਂ ਹੈ ਢਾਡੀ ਵਾਰਾਂ ਗੁਰ ਇਤਿਹਾਸ ਦਾ। ਆਪ ਜੀ ਨੂੰ ਗੁਰ ਇਤਿਹਾਸ ਨਾਲ ਜੋੜਨਗੇ ਸਤਿਕਾਰਯੋਗ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ ਅਤੇ ਉਹਨਾਂ ਦਾ ਢਾਡੀ ਜਥਾ, ਢਾਡੀ ਜਥੇ ਪਾਸੋਂ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵੀਕਐਂਡ 'ਤੇ ਆਪਣੇ ਕੰਮਾਂ ਕਾਰਾਂ ਤੋਂ ਰੁਝੇਵਿਆਂ 'ਚੋਂ ਕੁਝ ਫੁਰਸ਼ਤ ਕੱਢੀ ਹੈ ਤੁਸੀਂ, ਕੁਝ ਪਲ ਸਤਿਗੁਰਾਂ ਦੀ ਕਿਰਪਾ ਦੇ ਨਾਲ ਤੁਹਾਨੂੰ ਵਿਹਲ ਮਿਲਿਆ ਅਤੇ ਤੁਸੀਂ ਇਸ ਵਿਹਲ ਨੂੰ ਅਜਾਈ ਨਹੀਂ ਜਾਣ ਦਿੱਤਾ, ਤੁਸੀਂ ਲੇਖੇ ਵਿੱਚ ਲਾ ਲਿਆ। ਤੁਸੀਂ ਜੀਵਨ ਦੀਆਂ ਘੜੀਆਂ ਨੂੰ ਲੇਖੇ ਵਿੱਚ ਲਾਉਣ ਵਾਸਤੇ ਆ ਗਏ। ਵਿਦਾਤਾ ਜੀ ਕਿਰਪਾ ਤੁਹਾਡੀ ਹੋਈ ਹੈ। ਕੰਮਾਂ ਕਾਰਾਂ 'ਤੇ ਜਾਂਦੇ ਹਾਂ, ਅੱਜ ਛੁੱਟੀ ਹੈ ਅਤੇ ਅਸੀਂ ਤੁਹਾਡੇ ਦਰ 'ਤੇ ਬੱਚਿਆਂ ਨੂੰ ਲੈ ਕੇ ਜ਼ਰੂਰ ਆਵਾਂਗੇ। ਸੋ ਉਹ ਮੇਰੀਆਂ ਸਤਿਕਾਰਯੋਗ ਭੈਣਾਂ ਵੀਰ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਗੁਰੂ ਘਰ ਦੇ ਵਿੱਚ ਆਉਂਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੋੜੀ ਰੱਖਿਓ ਆਪਣੇ ਬੱਚਿਆਂ ਨੂੰ। ਬੇਸ਼ੱਕ ਬਥੇਰਾ ਇੱਥੇ ਰੌਲੇ ਪੈਂਦੇ ਆ ਗੁਰੂ ਘਰਾਂ ਦੇ ਵਿੱਚ, ਬੱਚੇ ਰੌਲੀ ਪਾਉਂਦੇ ਆ ਜੀ, ਉਹ ਕਰਦੇ ਜੋ ਕਰਦੇ। ਗੁਰੂ ਪਿਆਰਿਓ ਇੱਕ ਸਬਾਬੀ ਇਹ ਆ, ਗੁਰੂ ਘਰ ਦੇ ਨਾਲ ਬੱਚਿਆਂ ਨੂੰ ਜੋੜਨ ਦਾ ਕੋਈ ਗੱਲ ਨਹੀਂ। ਜਦ ਜਿਹੜਾ ਕਹਿੰਦਾ ਰੌਲੀ ਪਾਉਂਦੇ, ਬਾਬਾ ਜੀ ਤੁਸੀਂ ਵੀ ਤਾਂ ਰੌਲੀ ਪਾਉਂਦੇ ਆ, ਤੁਸੀਂ ਹੋਰ ਕੀ ਕਰਦੇ ਆ ਨਾ। ਸਤਿਗੁਰ ਕਿਰਪਾ ਕਰਨ, ਇਹਨਾਂ ਬੱਚਿਆਂ ਨੂੰ ਗੁਰੂ ਘਰ ਦੇ ਵਿੱਚ ਲੈ ਕੇ ਆਉਣਾ ਬੜਾ ਜ਼ਰੂਰੀ ਹੈ। ਸੋ ਨਿੱਤ ਦੇ ਟਾਈਮ ਦੇ ਨਾਲੋਂ ਅੱਜ ਟਾਈਮ ਅੱਧਾ ਸਾਡਾ, ਸੋ ਚਲੋ ਜਿੰਨਾ ਘੱਟ ਹੈ ਉਹਦੇ ਵਿੱਚ ਆਪਾਂ ਕੁਛ ਨਾ ਕੁਛ ਕਹਿਣ ਦਾ ਯਤਨ ਕਰੀਏ। ਔਰ ਇਤਿਹਾਸ ਦੀ ਲੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ, ਮੈਂ ਅੱਗੇ ਪਿੱਛੇ ਦੀਆਂ ਬਹੁਤੀਆਂ ਗੱਲਾਂ ਨਾ ਕਰਾਂ, ਮੈਂ ਆਪਣੇ ਮੁੱਦੇ ਦੇ ਉੱਤੇ ਆਉਣ ਦਾ ਯਤਨ ਕਰਾਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਲਾਲੋ ਜੀ ਦੇ ਘਰ ਜਾਂਦੇ ਨੇ, ਇੱਕ ਗਰੀਬ ਤਰਖਾਣ ਹੈ, ਮਿਸਤਰੀ ਸਿੰਘ ਰਾਮਗੜੀਆ, ਗਰੀਬ ਅੱਤ ਦਾ ਗਰੀਬ। ਔਰ ਉਹਦੇ ਘਰ ਦੇ ਵਿੱਚ ਕੌਣ ਜਾਂਦਾ ਹੈ? ਸ਼ਾਹਾਂ ਦਾ ਸ਼ਾਹ, ਸ਼ਹਿਨ ਸ਼ਾਹ, ਬਾਦਸ਼ਾਹਾਂ ਦਾ ਬਾਦਸ਼ਾਹ, ਦੀਨ ਦੁਨੀ ਦਾ ਮਾਲਕ ਇੱਕ ਗਰੀਬ ਦੇ ਘਰ ਦੇ ਵਿੱਚ ਜਾਂਦਾ ਹੈ। ਗੁਰੂ ਪਿਆਰਿਓ ਇਹ ਗੱਲ ਇੱਕ ਵਿਚਾਰ ਮੰਗਦੀ ਹੈ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਇੱਕ ਗਰੀਬ ਬੰਦਾ ਹੋਵੇ, ਅੱਤ ਦਾ ਗਰੀਬ, ਭਾਈ ਲਾਲੋ ਵਰਗਾ ਗਰੀਬ, ਜਿਹਦੇ ਘਰ ਦੇ ਵਿੱਚ ਇੱਕ ਟਾਈਮ ਦੀ ਪਤਾ ਨਹੀਂ ਰੋਟੀ ਪੱਕਣੀ ਕਿ ਨਹੀਂ ਪੱਕਣੀ, ਦਸਾਂ ਨੌਹਾਂ ਦੀ ਕਿਰਤ ਕਰਕੇ ਆਪਣਾ ਪਰਿਵਾਰ ਪਾਲਦਾ ਹੋਵੇ, ਜੇ ਇੱਕ ਦਿਹਾੜੀ ਨਾ ਲੱਗੇ ਤੇ ਨਿਆਣੇ ਵੀ ਭੁੱਖੇ ਸਲਾਉਣੇ ਪੈਣ। ਔਰ ਏਦਾਂ ਦਾ ਕੋਈ ਗਰੀਬ ਸਿੱਖ ਹੋਵੇ ਤੇ ਅੱਜ ਦੇ ਜ਼ਮਾਨੇ ਦੇ ਵਿੱਚ ਕੋਈ ਸਾਧ, ਅੱਜ ਦੇ ਬਣਿਆ ਹੋਏ ਗੁਰੂ, ਅੱਜ ਦੇ ਦੰਭੀ, ਅੱਜ ਦੇ ਵੱਡੇ ਚੋਲਿਆਂ ਵਾਲੇ ਕੀ ਉਸ ਗਰੀਬ ਦੇ ਘਰ ਰੋਟੀ ਖਾਣ ਵਾਸਤੇ ਤਿਆਰ ਹੋ ਜਾਣਗੇ? ਕਿਉਂ ਪਿਆਰਿਓ, ਹੋ ਜਾਣਗੇ? ਪੁੱਛਿਆ ਜਾਣਾ ਪਹਿਲਾਂ, ਜੇ ਕੋਈ ਆਖੇ ਨਾ ਬਾਬਾ ਜੀ ਤੁਸੀਂ ਸਾਡੇ ਘਰ ਭੋਜਨ ਖਾਣਾ, ਤੁਸੀਂ ਸਾਡੇ ਘਰੇ ਪ੍ਰਸ਼ਾਦਾ ਕਰਿਓ ਜੀ, ਪੁੱਛਿਆ ਜਾਊਗਾ ਤੇਰਾ ਘਰ ਕਿੱਡਾ ਕਿਆ, ਕਿੰਨੇ ਕੁ ਬੰਦੇ ਬਹਿ ਜਾਂਦੇ ਉੱਥੇ, ਕਿੱਡਾ ਕੁ ਘਰ ਆ, ਗੱਡੀ ਕਿਹੜੀ ਆ ਤੇਰੇ ਕੋਲ, ਕਾਰੋਬਾਰ ਤੇਰਾ ਕੀ ਹੈ? ਬਾਬੇ ਨੂੰ ਪਤਾ ਮੈਂ ਕਿਹੜਾ ਇਕੱਲੇ ਨੇ ਜਾਣਾ, 40-50 ਹੋਰ ਲੌਂਗ ਲਾਣਾ ਲੈ ਕੇ ਜਾਣਾ, ਇੰਨਿਆਂ ਦਾ ਵਿਚਾਰਾ ਬੰਦੋਬਸਤ ਕਿੱਥੋਂ ਕਰ ਲਏਗਾ? ਗੁਰੂ ਪਿਆਰਿਓ ਫਿਰ ਗੁਰੂ ਬਾਬੇ ਨਾਨਕ ਨੇ ਤਾਂ ਕਹਿ ਦਿੱਤਾ, ਲਾਲੋ ਜਿੱਦਾਂ ਦਾ ਹੈ ਉਦਾਂ ਦਾ ਲੈ ਆ, ਕੋਈ ਵਿਸ਼ੇਸ਼ ਉਪਰਾਲਾ ਨਾ ਕਰੀ, ਜਿੱਦਾਂ ਦਾ ਹੈਗਾ ਉਦਾਂ ਦਾ ਹੀ ਖਾ ਲਾਂਗੇ। ਤੇ ਇਹ ਸਾਧ ਜਿਹਨਾਂ ਦੀ ਆਪਾਂ ਗੱਲ ਕਰਦੇ ਹਾਂ ਵੀ ਇਹਨਾਂ ਨੂੰ ਕਿਤੇ ਗਰੀਬ ਦੇ ਘਰੇ ਰੋਟੀ ਖਾਣੀ ਪੈ ਜਾਵੇ, ਇਹਨਾਂ ਨੂੰ ਕੋਈ ਸੱਦਾ ਦੇ ਦੇਵੇ, ਤੇ ਗੁਰੂ ਪਿਆਰਿਓ ਇਹਨਾਂ ਸ਼ਾਹੀ ਪਨੀਰ ਔਰ ਬਦਾਮ ਵਿੱਚ, ਕਾਜੂ ਵਿੱਚ ਪਿਸਤਾ ਪਾ ਕੇ, ਤੇ ਸਤ ਸੰਗਤ ਜੀ ਏਦਾਂ ਦਾ ਫਿਰ ਕੱਲੇ ਕੱਲੇ ਜੀ 30-40 ਨਾਲ ਆਏ ਤੇ ਕੱਲਿਆਂ ਕੱਲਿਆਂ ਨੂੰ ਚੋਲੇ ਚਾਹੀਦੇ ਆ, ਕਿੱਥੋਂ ਗਰੀਬ ਬੰਦਾ ਪਿਆਰਿਓ ਇਹਨਾਂ ਨੂੰ ਆਪਦੇ ਘਰੇ ਸੱਦ ਲੂ। ਧੰਨ ਸੀ ਬਾਬਾ ਨਾਨਕ, ਐਵੇਂ ਥੋੜੋ ਆਖਿਆ ਜਾਂਦਾ ਇਹ ਗਰੀਬਾਂ ਦਾ ਯਾਰ ਹੈ, ਇਹ ਗਰੀਬਾਂ ਦਾ ਯਾਰ ਹੈ, ਪਰ ਅੱਜ ਦੇ ਸਾਧ ਗਰੀਬਾਂ ਦੇ ਯਾਰ ਥੋੜੇ ਆ, ਅਮੀਰਾਂ ਦੇ ਯਾਰ ਹੈ। ਤੇ ਸੱਚ ਜਾਣਿਓ ਅਮੀਰ ਵੀ ਇਹਨਾਂ ਨੂੰ ਉਹੋ ਹੀ ਸੱਦ ਸਕਦਾ ਹੈ, ਦਸਾਂ ਨੌਹਾਂ ਦੀ ਕਿਰਤ ਕਮਾਈ ਵਾਲਾ ਨਹੀਂ, ਦੋ ਨੰਬਰ ਦੇ ਧੰਦੇ ਵਾਲਾ ਸੱਦ ਸਕਦਾ, ਇੱਜ਼ਤ ਮਾਣ ਦੀ ਰੋਟੀ ਖਾਣ ਵਾਲਾ ਬੰਦਾ ਇਹਨਾਂ ਨੂੰ ਆਪਣੇ ਘਰੇ ਨਹੀਂ ਸੱਦ ਸਕਦਾ। ਜਿਹਦਾ ਦੋ ਨੰਬਰ ਦਾ ਧੰਦਾ ਹੋਵੇਗਾ, ਚਿੱਟੇ ਦਾ, ਫੀਮ ਦਾ, ਡੋਡਿਆਂ ਦਾ ਕੋਈ ਕਾਰੋਬਾਰ ਚੰਗਾ ਹੋਵੇਗਾ ਨਾ, ਤੇ ਜਾਂ ਫਿਰ
ਚੰਗੀ ਵੱਡੀ ਨੌਕਰੀ ਕਰਦਾ ਤੇ ਚੰਗੇ ਘਪਲੇ ਵੱਜਦੇ ਆ, ਉਹੋ ਜਿਹਾ ਬੰਦਾ ਸਤਿਗੁਰੂ ਵੀ ਅੱਜ ਬਾਬੇ ਵੀ ਕੁਝ ਕਰ ਲਈਏ ਵੀ ਬੇਈਮਾਨੀ ਦੀ ਕਮਾਈ ਦੇ ਵਿੱਚੋਂ ਅਸੀਂ ਇਹਨਾਂ ਨੂੰ ਵੀ ਆਪਣੇ ਭਾਈ ਵਾਲ ਬਣਾ ਲਈਏ ਨਾ। ਗੁਰੂ ਪਿਆਰਿਓ ਅੱਜ ਜਿਹੜੇ ਜ਼ਿਆਦਾ ਪੂਜਾ ਦਾਨ ਹੋ ਰਿਹਾ ਨਾ ਗੁਰਦੁਆਰਿਆਂ ਦੇ ਵਿੱਚ ਜਾਂ ਧਾਰਮਿਕ ਸਥਾਨਾਂ ਤੇ, ਚਲੋ ਮੈਂ ਗੁਰਦੁਆਰੇ ਦਾ ਨਾਂ ਲਾ ਲਵਾਂ ਕਿ ਆਪਾਂ ਗੁਰਦੁਆਰੇ ਨਾਲ ਸੰਬੰਧ ਰੱਖਦੇ, ਕਿਤੇ ਬੰਦਾ ਗੁੱਸਾ ਕਰ ਲੈਂਦਾ ਵੀ ਆਪਦੇ ਤੇ ਨਹੀਂ। ਤੁਸੀਂ ਬਹੁਤ ਜ਼ਿਆਦਾ ਦੇਖਿਓ ਕਿ ਧਾਰਮਿਕ ਅਸਥਾਨਾਂ ਦੇ ਉੱਤੇ ਉਹ ਲੋਕ ਦਾਨ ਕਰਦੇ ਨੇ ਜਿਹੜਾ ਦੋ ਨੰਬਰ ਦਾ ਧੰਦਾ ਕਰਦੇ ਨੇ, ਰਿਸ਼ਵਤ ਖੋਰੀਆਂ ਬੇਈਮਾਨੀਆਂ। ਨਹੀਂ ਤੇ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨ ਵਾਲਾ ਬੰਦਾ ਕਿੰਨੇ ਕੁ ਪੈਸੇ ਗੁਰਦੁਆਰੇ ਦੇ ਸਕਦਾ? ਨਹੀਂ, ਉਹ ਕੋ ਮੱਥਾ ਟੇਕਣ ਲਈ ਵੀ ਕਈ ਵਾਰ ਨਹੀਂ ਹੁੰਦੇ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਆਪਾਂ ਗਰੀਬਾਂ ਦਾ ਯਾਰ, ਉਸ ਗਰੀਬਾਂ ਦੇ ਯਾਰ ਦੇ ਗੁਣ ਗਾਉਂਦੇ ਹਾਂ। ਇੱਕ ਗਰੀਬ ਦੇ ਘਰ ਜਾ ਕੇ ਦਰਵਾਜ਼ਾ ਖੜਕਾ ਦਿੱਤਾ, ਲਾਲੋ ਅਸੀਂ ਤੇਰੇ ਘਰ ਗੱਲਾਂ ਬਾਤਾਂ, ਕੋਈ ਰੱਬ ਦੀਆਂ ਗੱਲਾਂ ਤੇਰੇ ਨਾਲ ਪਾਉਣ ਵਾਸਤੇ ਆਏ ਹਾਂ। ਪ੍ਰਸ਼ਾਦਾ ਛਕਿਆ, ਔਰ ਇਸ ਗੱਲ ਦੀ ਵੀ ਹਵਾ ਸੀ ਵੀ ਇੱਥੇ ਦਾ ਇੱਕ ਸ਼ਾਹੂਕਾਰ ਮਲਕ ਭਾਗੋ, ਉਹਨੇ ਬ੍ਰਹਮ ਭੋਜ ਰੱਖਿਆ, ਆਪਣੇ ਮਾਪਿਆਂ ਦੇ ਮਰਿਆ ਹੋਇਆਂ ਦੇ ਪਿੱਤਰਾਂ ਨੂੰ ਰੋਟੀ ਖਿਡਾਉਣੀ, ਲੋਕਾਂ ਨੂੰ ਸੱਦ ਕੇ, ਸਾਧੂਆਂ ਨੂੰ, ਬ੍ਰਾਹਮਣਾਂ ਨੂੰ, ਬੇਪਰਵਾਦ। ਤੇ ਮੈਂ ਕੱਲ ਇਹਦੇ ਵਿੱਚੋਂ ਗੱਲ ਇਹ ਵੀ ਕੀਤੀ ਸੀ ਵੀ ਸਾਡੇ ਵੀ ਧਰਮ ਦੇ ਵਿੱਚ ਤਕਰੀਬਨ ਇੱਦਾਂ ਦਾ ਹੀ ਹੁਣ ਇਹ ਵੀ ਚੱਲ ਰਿਹਾ। ਖੈਰ, ਇਸ ਗੱਲ ਨੂੰ ਮੈਂ ਪਿੰਡ ਵਿੱਚ ਪਾਵਾਂ, ਜੇ ਟਾਈਮ ਹੋਇਆ ਤੇ ਆਪਾਂ ਗੱਲ ਕਰਨ ਦਾ ਯਤਨ ਕਰਾਂਗੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਏਮਨਾ ਬਾਲ ਠਹਿਰੇ ਤੇ ਮਲਕ ਭਾਗੋ ਆਪਣੇ ਪਿੱਤਰਾਂ ਦਾ ਬ੍ਰਹਮ ਭੋਜ ਕਰ ਰਿਹਾ, ਭਾਵ ਸ਼ਰਾਧ ਕਰ ਰਿਹਾ। ਤੇ ਹਰ ਸਾਲ ਸ਼ਰਾਧ ਕਰਦਾ ਸੀ ਤੇ ਹਰ ਸਾਲ ਇਲਾਕੇ ਦੇ ਸਾਧੂਆਂ ਸੰਤਾਂ ਨੂੰ ਪਤਾ ਸੀ ਵੀ ਮਲਕ ਭਾਗੋ ਦੇ ਚੰਗਾ ਉੱਥੇ ਬ੍ਰਹਮ ਭੋਜ ਹੁੰਦਾ ਤੇ ਨਾਲ ਦੰਦ ਘਸਾਈ ਵੀ ਦਿੰਦਾ, ਰੁਪਈਏ ਵੀ ਚਾਰ ਚਾਰ ਛਿੱਲੜ ਵੀ ਦਿੰਦਾ ਤੇ ਜਿਹੜਾ ਵਸਤਰ ਵੀ ਦਿੰਦਾ ਤੇ ਪ੍ਰਸ਼ਾਦਾ ਵੀ ਬੜਾ ਵਧੀਆ ਤਰ੍ਹਾਂ ਦਾ ਹੁੰਦਾ, ਆਪਦਾ ਪੋਲਾ ਪੋਲਾ ਛਕਣ ਵਾਸਤੇ ਹੁੰਦਾ, ਉੱਥੇ ਬੜਾ ਜ਼ੋਰ ਨਹੀਂ ਲੱਗਦਾ। ਹੁਣ ਗੁਰੂ ਪਿਆਰਿਓ ਉੱਥੇ ਸਾਧੂ ਸੰਤ ਉਹਨਾਂ ਨੂੰ ਸੱਦਾ ਪੱਤਰ ਵੀ ਭੇਜਿਆ ਗਿਆ ਤੇ ਜਿਹੜੇ ਸੱਦਾ ਪੱਤਰ ਤੋਂ ਬਗੈਰ ਵੀ ਸੀ ਉਹਨਾਂ ਦੀ ਗਿਣਤੀ ਵੀ ਕਾਫੀ ਸੀ। ਤੇ ਬ੍ਰਹਮ ਭੋਜ ਦਾ ਦਿਨ ਆ ਗਿਆ, ਸਾਧੂਆਂ ਸੰਤਾਂ ਨੂੰ ਇਕੱਠੇ ਕਰਕੇ ਭੋਜਨ ਖਿਲਾਉਣਾ ਸੀ ਤੇ ਮਲਕ ਭਾਗੋ ਨੇ ਪੁੱਛ ਲਿਆ ਸਾਰੇ ਆ ਗਏ, ਮਹਾਂਪੁਰਸ਼ ਆ ਗਏ ਸਾਰੇ, ਉਹਨਾਂ ਦੇ ਚਰਨ ਪਰ ਸੀ, ਉਹਨਾਂ ਦੇ ਚਰਨ ਧਵਾਈਏ। ਤੇ ਕਿਸੇ ਨੇ ਆਖਿਆ ਹਾਂ ਆਪਣੇ ਇਲਾਕੇ ਦੇ ਪੰਡਿਤ ਸਾਰਾ ਆ ਗਏ ਆ, ਤੇ ਇੱਕ ਤਲਵੰਡੀ ਤੋਂ ਨਾਨਕ ਤਪਾ ਹੈ ਉਹ ਵੀ ਇੱਥੇ ਏਮਨਾਬਾਦ ਆਇਆ ਹੋਇਆ, ਪਰ ਉਹਨੇ ਆਪਣਾ ਡੇਰਾ ਇੱਕ ਗਰੀਬ ਤਰਖਾਣ ਦੇ ਘਰ ਕੀਤਾ ਹੋਇਆ। ਔਰ ਫਿਰ ਕਹਿੰਦਾ ਵੀ ਉਹਨੂੰ ਸੱਦਾ ਨਹੀਂ ਭੇਜਿਆ? ਕਹਿੰਦਾ ਦੱਸਿਆ ਸੀ, ਸੱਦਾ ਭੇਜਿਆ ਸੀ ਪਰ ਉਹ ਆਇਆ ਨਹੀਂ। ਕਹਿੰਦੇ ਜਾਓ ਫੇ ਹੁਣ ਜਾ ਕੇ ਦੱਸ ਗਿਓ। ਇੱਕ ਅਹਿਲਕਾਰ ਭੇਜਿਆ, ਸੱਦਾ ਭੇਜ ਦਿੱਤਾ ਗੁਰੂ ਬਾਬੇ ਨਾਨਕ ਨੂੰ ਵੀ ਤੁਹਾਨੂੰ ਮਲਕ ਸਾਹਿਬ ਯਾਦ ਕਰਦੇ ਆ। ਕਹਿੰਦੇ ਉਹਨਾਂ ਨੂੰ ਕਹਿ ਦਿਓ ਅਸੀਂ ਨਹੀਂ ਆਉਣਾ, ਕਹਿੰਦੇ ਬ੍ਰਹਮ ਭੋਜ ਵਾਸਤੇ ਤੁਹਾਨੂੰ ਸੱਦਿਆ, ਕਹਿੰਦੇ ਉਹ ਸਾਡੇ ਖਾਣ ਵਾਲਾ ਉਹਦਾ ਪ੍ਰਸ਼ਾਦਾ ਨਹੀਂ ਹੈ, ਉਹਨੂੰ ਕਹਾ ਅਸੀਂ ਨਹੀਂ ਆਉਣਾ। ਉਹਨੇ ਵਿਚਾਰੇ ਨੂੰ ਉੱਦਾਂ ਹੀ ਆ ਕੇ ਦੱਸ ਦਿੱਤਾ। ਹੁਣ ਗੁਰੂ ਪਿਆਰਿਓ ਇਲਾਕੇ ਦਾ ਹਾਕਮ ਹੋਵੇ ਤੇ ਇੱਕ ਸਾਧੂ ਵੇਰ ਜਾਵੇ ਵੀ ਮੈਂ ਨਹੀਂ ਤੇਰੇ ਆਉਣਾ ਤੇ ਗੁੱਸਾ ਤਾਂ ਆਉਂਦਾ ਹੀ ਆ ਨਾ। ਤੇ ਫਿਰ ਚਾਰ ਕੁ ਸਿਪਾਹੀ ਭੇਜਦੇ, ਕਹਿੰਦੇ ਜੇ ਨਾ ਆਊਗਾ ਚੱਕ ਕੇ ਲੈ ਆਇਓ, ਇੱਥੇ ਲੈ ਕੇ ਆਓ ਆਪਾਂ ਗੱਲ ਕਰਦੇ ਹਾਂ। ਹੁਣ ਗੁਰੂ ਪਿਆਰਿਓ ਆਉਂ ਤੇ ਗੁਰੂ ਬਾਬਾ ਨਾਨਕ ਨੇ ਮਾਹੌਲ ਬਣਾ ਲਿਆ, ਪਲੇਟਫਾਰਮ ਬਣਾ ਲਿਆ, ਬਸ ਆਹ ਹੀ ਤੇ ਤਿਆਰੀ ਕਰ ਰਹੇ ਸਨ ਮਲਕ ਭਾਗੋ ਨੂੰ ਸਮਝਾਉਣ ਦੀ। ਐਨੂੰ ਜਦੋਂ ਲੋਹਾ ਗਰਮ ਹੋ ਜਾਂਦਾ ਨਾ ਤੇ ਸਿਆਣਾ ਮਿਸਤਰੀ ਜਿਹੜਾ ਨਾ ਸਿਆਣਾ ਕਾਰੀਗਰ ਫਿਰ ਟਿਕਾਣੇ ਦੀ ਸੱਟ ਮਾਰਦਾ। ਤੇ ਧੰਨ ਗੁਰੂ ਨਾਨਕ ਦੇਵ ਜੀ ਨੇ ਦੇਖ ਲਿਆ ਵੀ ਹੁਣ ਲੋਹਾ ਗਰਮ ਹੋ ਚੁੱਕਾ, ਹੁਣ ਸੱਟ ਮਾਰਨ ਦਾ ਮੌਕਾ ਆਇਆ ਤੇ ਮਲਕ ਭਾਗੋ ਦੇ ਨਾਲ ਗੱਲਾਂ ਬਾਤਾਂ ਹੋ ਗਈਆਂ ਤੇ ਬਾਕੀ ਹੋਰ ਵੀ ਇਸ ਏਮਨਾਬਾਦ ਦੇ ਲੋਕ ਇਕੱਠੇ ਹੋ ਗਏ ਵੀ ਮਲਕ ਭਾਗੋ ਨੇ ਬੜੇ ਗੁੱਸੇ ਵਿੱਚ ਸੁਨੇਹਾ ਭੇਜਿਆ ਵੀ ਦੇਖੋ ਕੀ ਕਰਦਾ ਹੁਣ, ਵੀ ਬਾਬਾ ਨਾਨਕ ਦੇ ਨਾਲ ਕਿੱਦਾਂ ਦੀਆਂ ਗੱਲਾਂ ਬਾਤਾਂ। ਤੇ ਗੁਰੂ ਪਿਆਰਿਓ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਆਖ ਦਿੱਤਾ ਕਿ ਮਹਾਰਾਜ ਮੇਰੇ ਘਰੋਂ ਪ੍ਰਸ਼ਾਦਾ ਛਕਣ ਕਾਹਦੋਂ ਵਾਸਤੇ ਨਹੀਂ ਆਏ? ਤੁਸੀਂ ਆਖਿਆ ਸੀ ਵੀ ਮੈਂ ਤੁਹਾਡੇ ਪ੍ਰਸ਼ਾਦਾ ਨਹੀਂ ਛਕਣਾ। ਤੇ ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ ਸੱਜਣਾ ਅਸੀਂ ਖੂਨ ਦੀ ਕਮਾਈ ਦੇ ਵਿੱਚੋਂ ਤੇਰੇ ਕਮਾਏ ਹੋਏ ਖੂਨ ਦੀ ਕਮਾਈ ਦੇ ਵਿੱਚੋਂ ਅਸੀਂ ਤੇਰਾ ਖੂਨ ਪੀ ਕੇ ਇਹ ਜਿਹੜਾ ਤੂੰ ਲੋਕਾਂ ਦਾ ਪੀ ਰਿਹਾ ਇਹਦੇ ਵਿੱਚੋਂ ਖਾ ਕੇ ਅਸੀਂ ਪਾਪਾਂ ਦੇ ਭਾਗੀ ਨਹੀਂ ਬਣਨੇ ਚਾਹੁੰਦੇ। ਅੱਗ ਲੱਗ ਗਈ ਹੈ, ਗੁੱਸੇ ਵਿੱਚ ਆ ਗਿਆ ਤੇ ਜਿਹੜੇ ਲਾਗੇ ਖੜੇ ਸੀ ਉਹਨਾਂ ਦੇ ਵਿੱਚ ਖੜਿਆ ਤੋਂ ਸ਼ਰਮ ਆਈ ਇਹਨੂੰ ਵੀ ਇਹ ਇੱਕ ਸਾਧੂ ਕੀ ਕਹਿ ਰਿਹਾ। ਕਹਿੰਦੇ ਮਹਾਰਾਜ ਸੋਚ ਵਿਚਾਰ ਕੇ ਗੱਲ ਕਰੋ, ਤੁਸੀਂ ਮੇਰੇ ਉੱਤੇ ਤੋਹਮਤਾਂ ਲਾ ਰਹੇ ਹੋ, ਮੇਰੀ ਕਿੱਦਾਂ ਇਹ ਆਪਣੇ ਇਹ ਖੂਨ ਦੀ ਕਮਾਈ ਹੈ?
ਤੇ ਸੱਚੇ ਸਤਿਗੁਰ ਹੁਣ ਜੋ ਕਹਿਣਾ ਚਾਹੁੰਦੇ ਸੀ ਕਹਿੰਦੇ ਮੇਰੀ ਖੂਨ ਦੀ ਕਮਾਈ ਤੇ ਇਹ ਜਿਹੜਾ ਤਰਖਾਣਾ ਦੇ ਘਰੇ ਛੱਕ ਕੇ ਆਏ ਆ ਉਹ ਕਿੱਦਾਂ ਦੀ ਉਹ ਹੱਕ ਸੱਚ ਦੀ ਹੈ। ਗੁਰੂ ਬਾਬਾ ਨਾਨਕ ਕਹਿੰਦੇ ਹਾਂ ਸੱਜਣਾ ਤੈਨੂੰ ਇਹੀ ਸਮਝਾਉਣਾ ਸੀ ਇਹ ਸਾਡਾ ਭਾਈ ਲਾਲੋ ਇਹ ਹੱਕ ਦੀ ਕਿਰਤ ਕਰਦਾ ਇਹ ਸੱਚ ਦੀ ਕਮਾਈ ਕਰਦਾ ਇਹ ਬੇਈਮਾਨੀ ਨਹੀਂ ਕਰਦਾ ਇਹ ਗਰੀਬਾਂ ਦਾ ਲਹੂ ਨਹੀਂ ਪੀਂਦਾ ਇੱਥੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਮਾ ਤਾਂ ਭਰੇ ਜਾ ਮੁਰਦਾਰ ਨਾ ਕਾਏ ਇਹ ਮੁਰਦੇ ਨਹੀਂ ਖਾਂਦਾ ਇਹ ਹੱਕ ਦੀ ਕਮਾਈ ਖਾਂਦਾ ਤੇ ਤੂੰ ਤੈਨੂੰ ਦੱਸਣ ਦੀ ਲੋੜ ਨਹੀਂ ਤੂੰ ਆਪਣੇ ਅੰਦਰ ਝਾਤੀ ਮਾਰ ਕੇ ਦੇਖ ਇਹ ਜਿਹਦੇ ਵਿੱਚੋਂ ਤੂੰ ਬ੍ਰਹਮ ਭੋਜ ਕਰ ਰਿਹਾ ਤੂੰ ਸਾਧੂਆਂ ਸੰਤਾਂ ਨੂੰ ਆ ਗਰੀਬਾਂ ਨੂੰ ਤੂੰ ਵੰਡ ਰਿਹਾ ਤੂੰ ਸ਼ਿਕਾਰਿਆ ਦੱਸ ਮਾਲਕ ਭਾਗੋ ਦਿਲ ਦੇ ਉੱਤੇ ਹੱਥ ਰੱਖ ਕੇ ਰੱਬ ਨੂੰ ਖੁਦਾ ਨੂੰ ਯਾਦ ਕਰਕੇ ਇੱਕ ਵਾਰ ਦੱਸ ਇਹਦੇ ਵਿੱਚੋਂ ਤੇਰੀ ਕਮਾਈ ਕਿੰਨੀ ਗਿਆ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਗਿਆ ਤੇ ਗੁਰੂ ਪਿਆਰੇ ਉਹ ਮੰਨ ਗਿਆ ਉਹ ਮੰਨ ਗਿਆ ਮੈਂ ਕਹਿੰਦਾ ਕਿੰਨਾ ਚੰਗਾ ਸੀ ਉਹ ਵਿਚਾਰਾ ਮੰਨ ਗਿਆ ਕਹਿੰਦਾ ਬਾਬਾ ਸੱਚੀ ਸੱਚੀ ਮੇਰਾ ਆਪਣਾ ਕੁਝ ਵੀ ਨਹੀਂ ਹੈ ਅਸੀਂ ਨਹੀਂ ਉਹ ਮੰਨਣ ਵਾਸਤੇ ਤਿਆਰ ਮੈਂ ਕਹਿੰਦਾ ਮਲਕ ਭਾਗੋ ਤੇਰੇ ਚਰਨਾਂ 'ਚ ਲੱਖ ਲੱਖ ਨਮਸਕਾਰ ਬਾਬੇ ਦੇ ਆਖੇ ਲੱਗ ਗਿਆ ਤੂੰ ਮੰਨ ਗਿਆ ਉਹਦੀ ਗੱਲ ਮੰਨ ਗਿਆ ਵੀ ਮੈਂ ਜਿਹੜੀ ਮੇਰੀ ਕਮਾਈ ਹੈ ਬਾਬਾ ਸੱਚੀ ਲੋਕਾਂ ਤੋਂ ਇਹਨਾਂ ਨਾਲ ਧੱਕੇ ਨਾਲ ਖੋਇਆ ਹੋਇਆ ਮੈਂ ਅਹਿਲਕਾਰਾਂ ਮੈਂ ਜ਼ੋਰ ਦੇ ਨਾਲ ਜ਼ਬਰ ਦੇ ਨਾਲ ਗਰੀਬਾਂ ਦੇ ਕੋਲੋਂ ਖੋਇਆ ਹੋਇਆ ਤੇ ਸਤਸੰਗ ਜੀ ਉੱਤੇ ਫਿਰ ਮਲਕ ਭਾਗੋ ਸੱਚੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਰੱਖ ਕੇ ਸਿਰ ਤੇ ਮਾਫੀ ਮੰਗਦਾ ਹੈ ਤੇ ਕੀ ਕਹਿੰਦਾ ਸੁਣੋ।

0: ਹਾਰੇ ਮਾਲਕ ਤੁਸੀਂ ਬਖਸ਼ਣ ਹਾਰੇ ਜੀ
1: ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਮਲਕ ਭਾਗੋ ਨੂੰ ਸੱਚ ਦਾ ਉਪਦੇਸ਼ ਦਿੱਤਾ ਮਲਕ ਭਾਗੋ ਇਹ ਪਾਪ ਦੀ ਕਮਾਈ ਆਖਰ ਤੈਨੂੰ ਨਰਕਾਂ ਦੀ ਅੱਗ ਦੇ ਵਿੱਚ ਸਾੜੇਗੀ ਭਾਵ ਇਹ ਤੇਰੇ ਪਰਿਵਾਰ ਨੂੰ ਆਉਣ ਵਾਲੇ ਵਕਤ ਦੇ ਵਿੱਚ ਦੁੱਖ ਦੇਵੇਗੀ ਇਹਦਾ ਸੁੱਖ ਨਹੀਂ ਮਿਲੇਗਾ ਜੇ ਗਰੀਬਾਂ ਦੇ ਢਿੱਡ ਧੋ ਕੇ ਤੂੰ ਕਮਾਈ ਕੀਤੀ ਹੈ ਨਾ ਲੁੱਟ ਕੇ ਇਹਦਾ ਫਾਇਦਾ ਨਹੀਂ ਇਹਦਾ ਨੁਕਸਾਨ ਹੋਵੇਗਾ ਮਲਕ ਭਾਗੋ ਮੰਨ ਗਿਆ ਕਹਿੰਦਾ ਬਾਬਾ ਮੈਨੂੰ ਮਾਫ ਕਰ ਦੇ ਸੱਚੀ ਮੈਂ ਧੱਕੇ ਨਾਲ ਲੋਕਾਂ ਤੋਂ ਖੋਹ ਖੋਹ ਕੇ ਆਪਣੀ ਰਾਜ ਸ਼ਕਤੀ ਦੇ ਬਲ ਦੇ ਨਾਲ ਧੱਕਾ ਕੀਤਾ ਹੋਇਆ ਪਰ ਬਾਬਾ ਮੈਨੂੰ ਮਾਫ ਕਰ ਦੇ ਮੈਂ ਅੱਗੇ ਤੋਂ ਨਹੀਂ ਕਰਾਂਗਾ ਅੱਜ ਤੋਂ ਮੈਨੂੰ ਤੁਸੀਂ ਮਾਫ ਕਰ ਦਿਓ ਹੁਣ ਗੁਰੂ ਪਿਆਰਿਓ ਕਈ ਵਾਰ ਇੰਨਾ ਕੁ ਬੰਦਾ ਕਰ ਦੇਵੇ ਨਾ ਤੇ ਬੰਦਾ ਸੋਚ ਲੈਂਦਾ ਵੀ ਇਹ ਹੁਣ ਸੁਧਰ ਗਿਆ ਇਹਨੇ ਹੁਣ ਮਾਫੀ ਮੰਗ ਲਈ ਹੈ ਇਹ ਹੁਣ ਸੁਧਰ ਗਿਆ ਪਰ ਬਾਬਾ ਨਾਨਕ ਕਹਿੰਦਾ ਨਹੀਂ ਇੱਦਾਂ ਨਹੀਂ ਮਲਕ ਭਾਗੋ ਇੱਦਾਂ ਗੱਲ ਨਹੀਂ ਬਣਨੀ ਹੁਣ ਸਤਸੰਗਤ ਜੀ ਜਿਸ ਬੰਦੇ ਨੇ 60 ਸਾਲ ਨੌਕਰੀ ਕਰਕੇ ਰਿਸ਼ਵਤਾਂ ਲੈ ਲੈ ਕੇ ਬੈਂਕ ਬੈਲੈਂਸ ਚੋਖਾ ਬਣਾ ਲਿਆ ਹੋਵੇ ਤੇ ਆਪਦੇ ਨਿਆਣੇ ਵੀ ਕਨੇਡਾ ਅਮਰੀਕਾ ਸੈੱਟ ਕਰ ਦਿੱਤੇ ਹੋਣ ਵੀ ਇੱਧਰੋਂ ਰਿਟਾਇਰਮੈਂਟ ਹੋਣ ਤੋਂ ਬਾਅਦ ਆਪਾਂ ਵੀ ਜਹਾਜ਼ੇ ਚੜ੍ਹ ਕੇ ਉੱਥੇ ਚਲੇ ਜਾਣਾ ਤੇ ਅਖੀਰਲੇ 1 ਸਾਲ ਦੇ ਵਿੱਚ ਉਹਨੇ ਬੇਈਮਾਨੀ ਛੱਡ ਦਿੱਤੀ ਹੋਵੇ ਵੀ ਹੁਣ ਨਹੀਂ ਮੈਂ ਕਿਸੇ ਕੋਲ ਰਿਸ਼ਵਤ ਲੈਣੀ ਉਹਨੂੰ ਕਦੀ ਸੁਧਰਿਆ ਹੋਇਆ ਨਾ ਸਮਝੋ ਉਹਨੂੰ ਇਹ ਨਾ ਸਮਝੀਏ ਵੀ ਇਹ ਜਿਹੜੇ ਉਹਦੇ ਕਨੇਡਾ ਨਿਆਣੇ ਆ ਗਏ ਅਮਰੀਕਾ ਆ ਗਏ ਉਹ ਦਰਅਸਲ ਬੇਈਮਾਨੀ ਦੀ ਕਮਾਈ ਨਾਲ ਹੀ ਆਏ ਹੋਏ ਆ ਤੇ ਜੇ ਅਖੀਰਲੇ ਸਾਲ ਦੇ ਵਿੱਚ 6 ਮਹੀਨੇ ਰਹਿੰਦੇ ਹੋਣ ਲਓ ਜੀ ਉਹ ਆਖ ਲੋਕਾਂ ਦੀਆਂ ਨਿਗਾਹ ਵਿੱਚ ਹੋਵੇ ਨਾ ਵੀ ਉਹ ਹੁਣ ਤੇ ਨਹੀਂ ਹੁਣ ਨਹੀਂ ਉਹ ਮਾੜਾ ਕੰਮ ਕਰਦਾ ਕੋਈ ਹੁਣ ਨਹੀਂ ਉਹ ਰਿਸ਼ਵਤ ਲੈਂਦਾ ਹੁਣ ਨਹੀਂ ਉਹ ਬੇਈਮਾਨੀ ਕਰਦਾ ਹੁਣ ਉਹ ਸੁਧਰ ਗਿਆ ਨਹੀਂ ਉਹ ਸੁਧਰਿਆ ਨਹੀਂ ਇਸੇ ਤਰ੍ਹਾਂ ਮਲਕ ਭਾਗੋ ਆਖ ਰਿਹਾ ਸੀ ਬਾਬਾ ਮੈਂ ਅੱਜ ਤੋਂ ਬਾਅਦ ਬੇਈਮਾਨੀ ਨਹੀਂ ਕਰਾਂਗਾ ਸਤਿਗੁਰ ਕਹਿੰਦੇ ਇੱਦਾਂ ਗੱਲ ਨਹੀਂ ਬਣਨੀ ਇਹ ਜਿਹੜਾ ਲੁੱਟਿਆ ਨਾ ਇਹ ਪਹਿਲਾਂ ਉਹਨਾਂ ਦੇ ਵਿੱਚ ਵਾਪਸ ਕਰ ਗਰੀਬਾਂ ਦੇ ਵਿੱਚ 0 ਤੋਂ ਆ ਇੱਥੋਂ ਆਪਦੀ ਜ਼ਿੰਦਗੀ ਜੀਰੋ ਕਰ ਜੀਰੇ ਤੋਂ ਆ ਇਹ ਜਿੰਨਾ ਲੁੱਟਿਆ ਜਿੰਨੇ ਮਹਿਲ ਮਾੜੀਆਂ ਬਣਾਈਆਂ ਸੱਜਣਾ ਇਹ ਸੱਚ ਹੈ ਇਹਨਾਂ ਨੂੰ ਵੇਚ ਕੇ ਜਿਹਨਾਂ ਗਰੀਬਾਂ ਦਾ ਤੂੰ ਲੁੱਟਿਆ ਹੋਇਆ ਨਾ ਉਹਨਾਂ ਤੱਕ ਉੱਪੜਦਾ ਕਰ ਇਹ ਫੇਰ ਕਿਤੇ ਤੇਰਾ ਪਾਰ ਉਤਾਰਾ ਹੋ ਸਕਦਾ ਨਹੀਂ ਤਾਂ ਤੇਰਾ ਸੱਚ ਮਲਕ ਭਾਗੋ ਨੇ ਇਹ ਗੁਰੂ ਮਹਾਰਾਜ ਜੀ ਦੇ ਆਕੇ ਲੱਗ ਕੇ ਜਿੰਨਾਂ ਲੋਕਾਂ ਕੋ ਜਿੰਨਾਂ ਗਰੀਬ ਲੋਕਾਂ ਨਾਲ ਧੱਕਾ ਕੀਤਾ ਸੀ ਸਾਰਾ ਵਾਪਸ ਕੀਤਾ ਤੇ ਮਲਕ ਭਾਗੋ ਹੁਣ ਗੁਰੂ ਪਿਆਰਿਓ ਇੱਦਾਂ ਕੋਈ ਕਰਨ ਵਾਸਤੇ ਤਿਆਰ ਹੋ ਜਾਏਗਾ ਜੇ ਆਪਾਂ ਅੱਜ ਆਪਾਂ ਸੋਚੀਏ ਵੀ ਅਖੀਰਲੇ ਟਾਈਮ ਦੇ ਵਿੱਚ ਜਿਹੜਾ 50-55 ਸਾਲ ਪਹਿਲਾਂ ਲੁੱਟਿਆ ਹੋਵੇ ਤੇ ਅਖੀਰਲੇ ਟਾਈਮ ਦੇ ਵਿੱਚ ਅਸੀਂ ਸਿੱਖ ਬਣ ਜਾਈਏ ਵੀ ਅਸੀਂ ਹੁਣ ਵੰਡ ਦੇਵਾਂਗੇ ਕੋਈ ਬਣ ਲਈ ਤਿਆਰ ਨਹੀਂ ਹੁੰਦਾ ਮੈਂ ਕਹਿੰਦਾ ਸ਼ਾਬਾਸ਼ ਮਲਕ ਭਾਗੋ ਦੇ ਉਹਨੇ ਸਤਿਗੁਰਾਂ ਦੇ ਦਰਸ਼ਨ ਕੀਤੇ ਪਰ ਅਸੀਂ ਨਹੀਂ ਕੀਤੇ ਹਜੇ ਤੱਕ ਅਸੀਂ ਹਜੇ ਤੱਕ ਮੱਥੇ ਟੇਕੇ ਆ ਅਜੇ ਹਜੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਨਹੀਂ ਕੀਤੇ ਉਹਨੇ ਮੰਨ ਲਈ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਸੁਗਾਏ ਗੁਰ ਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਕਹੇ ਇਹ ਉਹਨੇ ਗੱਲ ਮੰਨ ਲਈ ਤੇ ਗੁਰੂ ਮਹਾਰਾਜ ਜੀ ਦੇ ਪ੍ਰੇਮ ਨਾਲ ਆ ਕੇ ਆਖ ਦਿੱਤਾ ਬਾਬਾ ਚਲੋ ਠੀਕ ਹੈ ਜੇ ਤੁਸੀਂ ਆਖ ਦਿੱਤਿਆ ਨਾ ਮੈਂ ਬੇਈਮਾਨੀ ਵੀ ਛੱਡੀ ਤੇ ਜਿੰਨਾ ਮੈਂ ਲੋਕਾਂ ਕੋਲ ਲੁੱਟਿਆ ਮੈਂ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ। ਅਰਜਨ ਹਰਿ ਗੋਬਿੰਦਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨੇ ਦਿਆ ਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਿਨਾਂ ਸਦਕਵਾਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਰਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਖ ਤੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ ਹੈ, ਅਕਾਲ ਪੁਰਖ ਅੰਤਰ ਜਾਮੀ, ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੈ ਨੇ ਮਾਣਿਆਂ ਦੇ ਮਾਣਾ, ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਓ ਕੇ ਆਸਰੇ, ਅਕਾਲ ਪੁਰਖ ਅੰਤਰ ਜਾਮੀ ਪਿਤਾ ਵਾਹਿਗੁਰੂ ਜੀ, ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ, ਬੇਨਤੀ ਜੋਦੜੀ ਹੈ ਕਿਰਪਾਲੂ ਸ਼ਹਿਨਸ਼ਾਹ, ਆਪ ਜੀ ਕੀ ਮਿਹਰ ਸਦਕਾ, ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ, ਗੁਰਬਾਣੀ ਕੀਰਤਨ ਕਥਾ ਵਿਚਾਰਾਂ, ਢਾਡੀ ਵਾਰਾਂ, ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ, ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਤਰੁੱਟੀਆਂ ਆਪ ਜੀ ਨੇ ਬਖਸ਼ ਲੈਣੀਆਂ, ਅਗਾਂਹ ਵਾਸਤੇ ਸਮਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ, ਪੜੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵਾਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਹਾਰਾਜ। ਇਸ ਵਕਤ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਾ ਪ੍ਰਵਾਨ ਕਰਨੀਆਂ, ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ, ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰ ਭਰੋਸਾ ਨਾਮਦਾਨ ਬਖਸ਼ਿਸ਼ ਕਰਨਾ, ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ 'ਚ ਬਰਕਤਾਂ, ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ, ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਸੁੱਖਾਂ ਦੇ ਪ੍ਰਕਾਸ਼ ਕਰਨੇ, ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਨਾਮਦਾਨ ਸ਼ਨਾਦੀਆਂ ਦਾਤਾਂ ਬਖਸ਼ਣੀਆਂ, ਪਰਿਵਾਰਾਂ ਦੇ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਦਭਾਵਨਾਵਾਂ ਬਖਸ਼ਿਸ਼ ਕਰਨੀਆਂ, ਸੇਵਕਾਂ ਦੇ ਅਰੰਭੇ ਕਾਰਜਾਂ ਦੇ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ, ਬੱਚੇ ਮਾਤਾ ਪਿਤਾ ਦੇ ਆਗਿਆਕਾਰ, ਦੇਸ਼ ਕੌਮ ਦਾ ਪਿਆਰ, ਨਾਮ ਬਾਣੀ ਦੀਆਂ ਰਹਿਮਤਾਂ, ਚੜ੍ਹਦੀ ਕਲਾ ਦਾ ਜੀਵਨ, ਮਾਪਿਆਂ ਦੀ

ਆਗਿਆਕਾਰਤਾ ਦਾ ਸੁਭਾਅ ਬੱਚਿਆਂ ਨੂੰ ਸ਼ੁਭ ਗੁਣਾਂ ਦੀਆਂ ਦਾਤਾਂ ਬਖਸ਼ਣੀਆਂ, ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ, ਨੇਕ ਮਾਰਗ ਤੇ ਚੱਲਣ ਦੀ ਪ੍ਰੇਰਣਾ, ਮੇਰ ਕਰਕੇ ਬਖਸ਼ਿਸ਼ ਕਰਨੀ। ਐਸ ਵਕਤ ਆਪ ਜੀ ਕੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ। ਅੱਖਰ ਵਾਧਾ ਘਾਟਾ ਭੁਲਚਕ ਮਾਫ ਕਰਨਾ, ਬਖਸ਼ੋ ਪਵਿੱਤਰ ਹੁਕਮਨਾਮੇ, ਸਹੀ ਪਿਆਰੇ ਮਿਲੋ ਜਿਨ ਮਿਲੇ ਆਪ ਜੀ ਕਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ।

ਨਾਨਕ ਆਪੇ ਵੇਖ ਹਰ ਬਿਗਸੈ, ਗੁਰਮੁਖ ਬ੍ਰਹਮ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਸਾਹਿਬ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜਮਿਲ ਬੈਠੀ ਮਾਣਯੋਗ ਸਾਧ ਸੰਗਤ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਮਿਹਰ ਸਦਕਾ ਸਜੇ ਹੋਏ ਦੀਵਾਨਾਂ ਦੇ ਅੰਦਰ ਆਪ ਜੀ ਜੁੜਮਿਲ ਬੈਠੇ ਸੀ। ਧੰਨਵਾਦ ਹੈ ਗੁਰੂ ਸਵਾਰੇ ਸਤਿਕਾਰਯੋਗ ਢਾਡੀ ਜਥੇ ਦਾ ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਵਾ ਰਹੇ ਸਨ। ਤੋ ਗੁਰੂ ਸਵਾਰੇ ਢਾਡੀ ਜਥੇ ਦਾ ਧੰਨਵਾਦ। ਗੁਰੂ ਚਰਨਾਂ ਦੇ ਵਿੱਚ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਈ ਹੈ। ਬਖਸ਼ਿਸ਼ ਸਰੂਪ ਪਾਵਨ ਮੁੱਖ ਵਾਹ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਜੋ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਇਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਮੁਬਾਰਕ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਰਾਗ ਸੂਈ ਦੇ ਵਿੱਚ ਇਹ ਸ਼ਬਦ ਸੁਭਾਏਮਾਨ ਹੈ ਜੋ ਆਪ ਜੀ ਨੇ ਮੁੱਖ ਵਾਕ ਦੇ ਰੂਪ ਦੇ ਵਿੱਚ ਸਰਵਣ ਕੀਤਾ। ਪਾਤਸ਼ਾਹ ਮਿਹਰ ਕਰਨ ਬਖਸ਼ਿਆ ਹੋਇਆ ਪਾਵਨ ਮੁੱਖ ਵਾਕ ਸਾਡੇ ਜੀਵਨ ਸਾਡੀ ਜ਼ਿੰਦਗੀ ਦਾ ਆਧਾਰ ਬਣੇ ਗੁਰੂ ਚਰਨਾਂ ਵਿੱਚ ਅਰਦਾਸ। ਔਰ ਇਹਦੇ ਨਾਲ ਹੀ ਸਜੇ ਹੋਏ ਦੀਵਾਨ ਦੀ ਸਮਾਪਤੀ ਹੈ, ਸੰਪੂਰਨਤਾ ਹੈ। ਕੜਾ ਪ੍ਰਸ਼ਾਦ ਦਾ ਵਰਤਾਰਾ ਹੋ ਰਿਹਾ, ਜਿਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ ਆਪ ਜੀ ਪ੍ਰਾਪਤ ਕਰ ਸਕਦੇ ਹੋ। ਉਪਰੰਤ ਸੇਵਕ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰ ਆਪ ਸੰਗਤਾਂ ਵਾਸਤੇ ਤਿਆਰ ਕੀਤੇ ਗਏ ਨੇ। ਕੱਲ੍ਹ ਰੋਜ਼ ਤੋਂ ਦੋ ਸ਼੍ਰੀ ਅਖੰਡ ਪਾਠ ਸਾਹਿਬਾਨ ਦੀ ਸੇਵਾ ਗੁਰੂ ਚਰਨਾਂ 'ਚ ਵਰਸਾਏ ਹੋਏ ਸੇਵਕ ਪਰਿਵਾਰਾਂ ਵੱਲੋਂ ਜੋ ਕਰਵਾਈ ਜਾ ਰਹੀ ਹੈ, ਪਾਠ ਆਰੰਭ ਨੇ, ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਔਰ ਉਹਨਾਂ ਦੇ ਭੋਗ ਸਵੇਰੇ ਲਗਭਗ 9:30 ਵਜੇ ਪਾਏ ਜਾਣਗੇ। ਉਪਰੰਤ ਹਫ਼ਤਾਵਾਰੀ ਸਮਾਗਮ ਇਸੇ ਮੇਨ ਦੀਵਾਨ ਹਾਲ ਵਿੱਚ ਸੱਜਣਗੇ, ਜਿਹਦੇ ਵਿੱਚ ਆਪ ਜੀ ਨੇ ਹਾਜ਼ਰੀਆਂ ਭਰ ਕੇ ਜ਼ਰੂਰ ਲਾਹੇ ਪ੍ਰਾਪਤ ਕਰਨੇ। ਇਹ ਵੀ ਬੇਨਤੀ ਹੈ ਨਾਲ ਦੀ ਨਾਲ ਕੱਲ੍ਹ ਨੂੰ ਸੰਡੇ ਲਗਭਗ ਦੁਪਹਿਰੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਗੁਰਦੁਆਰਾ ਸਾਹਿਬ ਦੇ ਵਿੱਚ ਮੁਫਤ ਅੱਖਾਂ ਦਾ ਜੋ ਮੈਡੀਕਲ ਚੈੱਕਅਪ ਕੈਂਪ ਹੈ ਉਹ ਲਵਾਇਆ ਜਾ ਰਿਹਾ। ਤੋ ਲੋੜਵੰਦ ਸੱਜਣ ਲੋੜਵੰਦ ਸੰਗਤਾਂ ਆਪ ਜੀ ਇਸ ਕਾਰਜ ਦਾ ਲਾਹਾ ਲੈ ਸਕਦੇ ਹੋ। ਇਹਦਾ ਸਮਾਂ ਠੀਕ ਦੁਪਹਿਰ 12 ਤੋਂ 4 ਵਜੇ ਤੱਕ ਦਾ ਹੋਵੇਗਾ। ਤੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਾਪਤ ਕਰਨੀਆਂ। ਤੋ ਇਹਦੇ ਨਾਲ ਹੀ ਸਜੇ ਹੋਏ ਦੀਵਾਨ ਦੀ ਸੰਪੂਰਨਤਾ ਹੈ। ਸੁਖਾਸਨ ਦੀ ਸੇਵਾ ਥੋੜ੍ਹੀ ਦੇਰ ਰੋਕੇ ਹੋਵੇਗੀ। ਸੋ ਸਹਿਜ ਪਾਠ ਸਾਹਿਬ ਚੱਲ ਰਹੇ ਨੇ, ਸਿੰਘਾਂ ਨੇ ਪਾਠ ਕਰਨਾ, ਸੋ ਇਸ ਵਾਸਤੇ ਸਹਿਜ ਪਾਠ ਸੁਖਾਸਨ ਥੋੜ੍ਹਾ ਰੋਕੇ ਕੀਤਾ ਜਾਏਗਾ। ਗੁਰਬਾਣੀ ਪਾਠ ਸੁਣਦੀਆਂ ਚਾਵਨ ਸੰਗਤਾਂ ਹਾਲ ਨੰਬਰ 2 ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਨੇ, ਉੱਥੇ ਬੈਠ ਕੇ ਆਪ ਜੀ ਗੁਰਬਾਣੀ ਦਾ ਪਾਠ ਸਰਵਣ ਕਰ ਸਕਦੇ ਹੋ। ਇਸ ਹਾਲ ਨੂੰ ਸਫਾਈ ਦੇ ਮਕਸਦ ਨਾਲ ਬੰਦ ਕਰ ਦਿੱਤਾ ਜਾਏਗਾ। ਤੋ ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੂਰਬ ਲਿਖਣ ਹੈ। ਦਸਣ ਬਿਹੁਣ ਬਿਆੰਗ ਮੰਤਰ ਗਾਰੜੀ ਨਿਵਾਰਣ ਬਿਆਦ ਉਪਾੜ ਸਤੰਗ ਨਾਨਕ ਲਬਧ ਕਰਮਣ ਹਾ ਜਤ ਕਥ ਰਮਣ ਸਰਣੰ ਸਰਬਤਰ ਜੀਅਣ ਤਤ ਲਗਣ ਪ੍ਰੇਮ ਨਾਨਕ ਪ੍ਰਸਾਦੰ ਗੁਰ ਦਰਸ਼ਨ ਹਾ। ਚਰਨਾਰ ਬਿੰਦ ਮਨ ਬਿਦਯੰ ਸਿਧੰ ਸਰਬ ਕੁਸਲ ਹਾ ਗਾਥਾ ਗਵੰਦ ਨਾਨਕ ਭਾਬਿਅੰ ਪੂਰਾ ਪੂਰਬਨ ਹਾ। ਸੋਭ ਬਚਨ ਰਮਣ ਗਵਣ ਸਾਧ ਸੰਗੇ ਨੂੰ ਧਾਰਨ ਹੈ ਸੰਸਾਰ ਸਾਗਰ ਨਾਨਕ ਪੁਨਰਪ ਜਨਮ ਨਾ ਲੱਭਤੇ। ਵੇਦ ਪੁਰਾਣ ਸ਼ਾਸਤਰ ਵਿਚਾਰੰ ਏਕ ਅੰਕਾਰ ਅੰਮ੍ਰਿਤ ਹਾਰੰ ਕੁਲ ਸਮੂਹ ਸਗਲ ਉਧਾਰਨ ਬੜਭਾਗੀ ਨਾਨਕ ਉਤਾਰੰ ਸਿਮਰਨ ਗੋਬਿੰਦ ਨਾਮ ਉਦਰਨ ਕੁਲ ਸਮੂਹਨ ਹੈ। ਲਬਧਿ ਸਾ ਸੰਗੇ ਨਾਨਕ ਬੜਭਾਗੀ ਬੇਟਨ ਦਰਸ਼ਨ ਹਾ ਸਰਬ ਦੁਖ ਪਰਨ ਤਿਆਗੀ ਸਰਬ ਧਰਮ ਦ੍ਰਿੜਨ ਲਬਧੇਣ ਸਾ ਸੰਗੇ ਨਾਨਕ ਮਸਤਕ ਲਿਖਿਆਣ ਹੈ ਜੋ ਹੈ ਹਵਨ ਤੋਰਨ ਵਰਣ ਸੰਪੂਰਨ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨ ਸੁਖੇਣ ਬੈਂਡ ਰਚਨ ਸੰਭਰੰਗਣ ਰੋਗ ਸੋਗ ਵਿਯੋਗੰ ਨਾਨਕ ਸੁਖ ਨ ਸੁਪਨ ਹੁਨਹੇ ਮਹਲਾ ਪੰਜਵਾ ਇਕ ਓਂਕਾਰ ਸਤਿਗੁਰ ਪ੍ਰਸਾਦ। ਹਾਥ ਕਲਾ ਮੰਗਾ ਮਸਤਕ ਲਿਖਾਵਤੀ ਉਰਜ ਰਿਹੋ ਸਭ ਸੰਗ ਨੂੰ ਪ੍ਰਭਾਵਤੀ ਉਸਤਤ ਕਹਿ ਨਾ ਜਾਏ ਮੁਖੋ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾ ਰਪੀ ਸਭ ਸ਼ਿੰਗਾਰ ਜੀਉ ਸਭ ਦੇ ਬਾਂਸ ਪਿਆਸੀ ਸੇਜ ਸੁਖੰਤ ਵਿਛਾਈਏ ਹਰਿਆ ਹੋਵੇ ਮਸਤਕ ਭਾਗ ਤਾਂ ਸਾਜਨ ਪਾਈਐ। ਸਖੀ ਕਾਜਲ ਹਾਰ ਤੰਬੋਲ ਸਭੈ ਕਿਛ ਸਾਜਿਆ ਸੋ ਲੈ ਕੇ ਸ਼ਿੰਗਾਰ ਕੇ ਅੰਜਨ ਬਾਜਿਆ ਜੇਕਰ ਆਵੇ ਕੰਤ ਤਾਂ ਸਭ ਕੁਛ ਪਾਈਐ। ਹਰੇ ਹਾਂ ਕੰਤੈ ਬਾਜ ਸ਼ਿੰਗਾਰ ਸਭ ਬਿਰਥਾ ਜਾਈਐ ਜਿਸ ਘਰ ਵਸਿਆ ਕੰਤ ਸਾਹਿਬ ਬੜਭਾਗਣੇ ਤਿਸ ਬਣਿਆ ਹੱਬ ਸ਼ਿੰਗਾਰ ਸਾਈ ਸੁਹਾਗਣੇ। ਹਾਂ ਸੁੱਤੀ ਹੋਏ ਅਚਿੰਤ ਮਨ ਅਸ ਪੁਰਾਈਆਂ ਹਰੇ ਹਾਂ ਜਾ ਕਰ ਆਇਆ ਕੰਤ ਤਾਂ ਸਭ ਕਿਛ ਪਾਈਆਂ ਆਸਾ ਇਸੀ ਆਸ ਕਿ ਆਸ ਪੁਰਾਈਐ। ਸਤਿਗੁਰ ਭਏ ਦਿਆਲ ਤਾਂ ਪੂਰਾ ਪਾਈਐ ਮੈਂ ਤਨ ਅਵਗੁਣ ਬਹੁਤ ਗਿਆ ਅਵਗੁਣ ਛਾਇਆ ਹਰਿਆ ਸਤਿਗੁਰ ਭਏ ਦਿਆਲ ਤਾਂ ਮਨ ਠਹਿਰਾਇਆ। ਕਹੋ ਨਾਨਕ ਬੇਅੰਤ ਬੇਅੰਤ ਦਿਆਇਆ ਅੰਤ ਤੁਰਿਓ ਸੰਸਾਰ ਸਤਿਗੁਰੂ ਤੁਰਾਇਆ ਮਿਟਿਆ ਵਾ ਗੌਣ ਜਾਂ ਪੂਰਾ ਪਾਇਆ ਹਰਿਆ ਅੰਮ੍ਰਿਤ ਰਕਾ ਨਾਮ ਸਤਿਗੁਰ ਤੇ ਪਾਇਆ। ਮੇਰਾ ਹਾਥ ਪਦਮੇ ਆਗਨ ਸੁਖ ਵਾਸਨਾ ਸਖੀ ਮੋਹਰੈ ਕੰਠ ਰਤਨ ਪੇਖ ਦੁਖ ਨਾਸਨਾ। ਬਾਸੋ ਸੰਗ ਗੋਪਾਲ ਸਗਲ ਸੁਖ ਰਾਸ ਹਰ ਹਰੇ ਹਾਂ ਰਿਦ ਸਿੱਧ ਨਵਰਿਦ ਬਸੇ ਜਿਸ ਸਦਾ ਕਰ। ਪਰ ਤਰੇ ਰਾਵਣ ਜਾਹੇ ਸਹੀ ਤਾਂ ਲਾਜੀਐ ਨਿਤ ਪ੍ਰਤ ਹਰਹੇ ਪਰ ਦਰਬ ਛਿੱਦਰ ਕਤ ਢਾਕੀਐ। ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ ਹਰੇ ਹਣ ਸੁਣਤੇ ਪਏ ਪਨੀਤ ਪਾਰ ਬ੍ਰਹਮ ਵਿਚਾਰਈ। ਉਪਰ ਬਣੇ ਆਕਾਸ਼ ਤਲੈ ਤਰ ਸੋਹਤੀ ਦੈ ਦਿਸ ਚਮਕੈ ਬਿਜਲ ਮੁਖ ਕਉ ਜੋਹਤੀ ਖੋਜਤ ਫਿਰ ਉਪਦੇਸ਼ ਪੀਓ ਕਤ ਪਾਈਐ।

ਕਬੀਰ ਐਸਾ ਏਕ ਯਾਦ ਜੋ ਜੀਵਤ ਮ੍ਰਿਤਕ ਹੋਏ ਨਿਰਭੈ ਹੋਏ ਕੈ ਗੁਣ ਰਵੈ ਜਦ ਪੇਖੋ ਤਤ ਸੋਏ।

ਕਬੀਰ ਪਰਦੇਸੀ ਕੈ ਘਗਰੈ ਚਹੁ ਦਿਸ ਲਾਗੀ ਆਗ ਖਿੰਥਾ ਜਲ ਕੋਇਲਾ ਭਈ ਤਾਗੇ ਆਂਚ ਨ ਲਾਗ। ਕਬੀਰ ਖਿੰਥਾ ਜਲ ਕੋਇਲਾ ਪਈ ਖਾਪਰ ਫੂਟ ਮਫੂਟ ਜੋਗੀ ਬਪੜਾ ਖਿਰਲਿਓ ਆਸਣ ਰਹੀ ਵਿਭੂਤ। ਕਬੀਰ ਥੋਰੈ ਜਲ ਮਾਛਲੀ ਜੀਵਰ ਮੇਲਿਓ ਜਾਲ ਇਹ ਟੋਗ ਨੈਣਾ ਛੂਟ ਸੈ ਫਿਰ ਕਰ ਸਮੁੰਦ ਸੰਭਾਲ। ਕਬੀਰ ਸਮੁੰਦ ਨਾ ਛੋਡੀਐ ਜੋਵਤ ਖਾਰੋ ਹੋਏ ਪੋਖਰ ਪੋਖਰ ਢੂੰਡਤੇ ਪਲੋ ਨਾ ਕਹਿ ਕੋਏ। ਕਬੀਰ ਨਿਗਸਾਏ ਬਹਿ ਗਏ ਥਾਂਗੀ ਨਾਹੀ ਕੋਏ ਦੀਨ ਗਰੀਬੀ ਆਪਣੀ ਕਰਤੇ ਹੋਏ ਸੋ ਹੋਏ।

ਕਬੀਰ ਸਤੀ ਪੁਕਾਰੈ ਚਿਹੇ ਚੜੀ, ਸੁਨਹੋ ਬੀਰ ਮਸਾਨ। ਲੋਕ ਸੁਭਾਇਆ ਚੱਲ ਗਇਓ, ਹਮ ਤੁਮ ਕਾਮ ਨਿਧਾਨ।

ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੁੰਡ ਅਜਾਈ ਕਬੀਰ ਰਾਮ ਨਾ ਛੋਡੀਐ ਤਨ ਧਨ ਜਾਏ ਤਾਂ ਜਾਓ ਚਰਨ ਕਮਲ ਚਿਤ ਬਿਦਿਆ ਰਾਮੈ ਨਾਮ ਸਮਾਉ ਕਬੀਰ ਜੋ ਹਮ ਜੰਤ ਬਜਾਵ ਤੇ ਟੂਟ ਗਈ ਸਭ ਤਾਰ ਜੰਤ ਵਿਚਾਰਾ ਕਿਆ ਕਰੈ ਚੱਲੇ ਬਜਾਵਣ ਹਾਰ ਕਬੀਰ ਮਾਏ ਮੁੰਡੋਂ ਤੇਹ ਗੁਰੂ ਕੀ ਜਾਤੇ ਪਰਮ ਨਾ ਜਾਏ ਆਪ ਡੁੱਬੇ ਚਹੁ ਬੇਦ ਮੈਂ ਚੇਲੇ ਦੀਏ ਬਹਾਏ ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ ਪ੍ਰਗਟ ਪਏ ਨਿਦਾਨ ਸਭ ਜਬ ਪੂਛੇ ਧਰਮ ਰਾਏ ਕਬੀਰ ਹਰ ਕਾ ਸਿਮਰਨ ਛਾੜ ਕੈ ਪਾਲਿਓ ਬਹੁਤ ਕੁਟੰਬ ਧੰਦਾ ਕਰਤਾ ਰਹਿ ਗਿਆ ਭਾਈ ਰਹਿਆ ਨਾ ਬੰਦ ਕਬੀਰ ਹਰ ਕਾ ਸਿਮਰਨ ਛਾੜ ਕੈ ਰਾਤ ਜਗਾਵਣ ਜਾਏ ਸਰਪਣ ਹੋਇ ਕੈ ਔਤ ਰਹਿ ਜਾਏ ਆਪਣੇ ਖਾਏ ਕਬੀਰ ਹਰ ਕਾ ਸਿਮਰਨ ਛਾੜ ਕੈ ਅਹੋਈ ਰਾਖੈ ਨਾਰ ਗਦਹੀ ਹੋਇ ਕੈ ਔਤ ਰਹਿ ਪਾਰਸ ਹੈ ਮਨ ਚਾਰ ਕਬੀਰ ਚਤੁਰਾ

ਕਬੀਰ ਹੰਸ ਉਡਿਓ ਤਨ ਗਾਡਿਓ, ਸੋ ਜਾਈ ਸਹਿਨਾਹਾ, ਅਜਹੁ ਜਿਉ ਨ ਛੁਡਈ, ਰੰਕਾਈ ਨੈਨਾਹਾ।

ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ, ਲਾਗਤ ਹੀ ਭੋਏ ਮਿਲ ਗਿਆ, ਪਰਿਆ ਕਲੇਜੇ ਛੇਕ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾ ਮੈਂ ਚੂਕ, ਅੰਦੇ ਏਕ ਨਾ ਲੱਗਈ, ਜਿਉਂ ਬਾਸ ਵਜਾਈਐ ਫੂਕ।

ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਏ, ਕਬੀਰ ਜਾਗੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾ ਏ ਕਬੀਰ।

ਕਬੀਰ ਹਜ ਕਾਬੇ ਹੋ ਜਾਏ ਥਾ ਆਗੈ ਮਿਲਿਆ ਖੁਦਾਏ ਸਾਈ ਮੁਝ ਸਿਉਂ ਲਰ ਪਰਿਆ ਤੁਜੈ ਕਿਨ ਫੁਰਮਾਈ ਗਾਏ। ਕਬੀਰ ਹਜ ਕਾਬੇ ਹੋਏ ਹੋਏ ਗਿਆ ਕੀਤੀ ਬਾਰ ਕਬੀਰ ਸਾਈ ਮੁਝ ਮੈਂ ਕਿਆ ਖਤਾ ਮੁਖੋ ਨ ਬੋਲੇ ਪੀਰ। ਕਬੀਰ ਜੀ ਜੋ ਮਾਰੇ ਜੋਰ ਕਰ ਕਹਤੇ ਹੈ ਜੋ ਹਲਾਲ ਦਫਤਰ ਦਈ ਜਬ ਕਾਢ ਹੈ ਹੋਏਗਾ ਕੌਣ ਹਵਾਲ।

ਕਬੀਰ ਕਹਾਣੀ ਪੀੜ ਤੇ ਸਤਿਗੁਰ ਲੀਏ ਛਡਾਏ ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ। ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵਡੰਤੋ ਜਾਏ ਨਾ ਹਰ ਭਜਿਓ ਨਾ ਖੱਤ ਫਟਿਓ ਕਾਲ ਪਹੁੰਚੋ ਆਏ ਮਹੱਲਾ ਪੰਜਵਾ। ਕਬੀਰ ਕੂਕਰ ਭੌਕਣਾ ਕਰੰਗ ਪਿੱਛੇ ਉਠਤਾਏ ਕਰਮੀ ਸਤਿਗੁਰ ਪਾਇਆ ਜਿਨਹੋ ਲੀਆ ਛਡਾਏ ਮਹੱਲਾ ਪੰਜਵਾ। ਕਬੀਰ ਧਰਤੀ ਸਾਧਕੀ ਤਸਕਰ ਬੈਸਹਿ ਗਾਹੇ ਧਰਤੀ ਭਾਰ ਨਾ ਵਿਆਪੈ ਉਨਕੋ ਲਾਹੂ ਲਾਹੇ ਮਹੱਲਾ ਪੰਜਵਾ। ਕਬੀਰ ਚਾਵਲ ਕਾਰਣੇ ਤੁਖ ਕੋ ਮੁਹੱਲੀ ਲਾਏ ਸੰਗ ਕੁਸੰਗੀ ਬੈਸਤੇ ਤਬ ਪੁੱਛੈ ਧਰਮ ਰਾਏ। ਨਾਮਾ ਮਾਇਆ ਮੋਹੇ ਆ ਕਹਿ ਤਿਲੋਚਨ ਮੀਤ ਕਾਹੇ ਛੀਪੋ ਛਾਏ ਲੈ ਰਾਮ ਨਾ ਲਾਵੋ ਚੀਤ। ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਮਹੱਲਾ ਪੰਜਵਾ। ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂੰ ਕੇ ਨਾਹੇ ਜਿਨਹੇ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ। ਕਬੀਰ ਕੀ ਚੜਿਆਟਾ ਗਿਰ ਪਰਿਆ ਕਿਛੂ ਨਾ ਆਇਓ ਹਾਥ ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ। ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ। ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਵਰਜੈ ਲੋਗ ਅਜਾਨ ਤਾਂ ਸਿਓ ਟੁੱਟੀ ਕਿਉਂ ਬਣੈ ਜਾ ਕੇ ਜੀ ਪਰਾਣ। ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰੋਂ ਸਵਾਰ ਕਾਰਜ ਸਾਡੇ ਤੀਨ ਹੱਥ ਘਣੀ ਤਾਂ ਪੌਣੇ ਚਾਰ। ਕਬੀਰ ਜੋ ਮੈਂ ਚਿਤਵੋ ਨਾ ਕਰੈ ਕਿਆ ਮੇਰੇ ਚਿਤਵੇ ਹੋਏ ਆਪਣਾ ਚਿਤਵਿਆ ਹਰ ਕਰੈ ਜੋ ਮੇਰੇ ਚਿਤ ਨਾ ਹੋਏ ਮਹੱਲਾ ਤੀਜਾ। ਚਿੰਤਾ ਪੇ ਆਪ ਕਰਾਏ ਸੀ ਅਚਿੰਤ ਭੇ ਆਪੇ ਦੇ ਨਾਨਕ ਸੋਸਾ ਲਾਹੀ ਹੈ ਜੇ ਸਭਨਾ ਸਾਰ ਕਰੇ ਮਹੱਲਾ ਪੰਜਵਾ। ਕਬੀਰ ਰਾਮ ਨਾ ਚੇਤਿਓ ਫਿਰਿਆ ਲਾਲਚ ਮਾਹੇ ਪਾਪ ਕਰਨ ਤਾਂ ਮਰ ਗਿਆ ਔਦ ਪੁੰਨੀ ਖਿਨ ਮਾਹੇ। ਕਬੀਰ ਕਾਇਆ ਕਾਚੀ ਕਾਰ ਵੀ ਕੇਵਲ ਕਾਚੀ ਧਾਤ ਸਾਬਤ ਰੱਖੇ ਤਾਂ ਰਾਮ ਭਜ ਨਾਹੇ ਤਾਂ ਬਿਨੱਠੀ ਬਾਤ। ਕਬੀਰ ਕੇਸੋ ਕੇਸੋ ਕੂਕੀਐ ਨਾ ਸੂਈਐ ਆਸਾਰ ਰਾਤ ਦਿਵਸ ਕੇ ਕੂਕਣੇ ਕਬਹੂ ਕੇ ਸੁਣੈ ਪੁਕਾਰ। ਕਬੀਰ ਕਾਇਆ ਕਜਲੀ ਬਨ ਭਇਆ ਮਨ ਕੁੰਚਰ ਮੈਂ ਮੰਤ ਅੰਕਸ ਗਿਆਨ ਰਤਨ ਹੈ ਖੇਵਟ ਬਿਰਲਾ ਸੰਤ।

ਬੋਲ। ਕਬੀਰ ਰਾਮ ਨਾਮ ਜਾਣਿਓ ਨਹੀਂ, ਪਾਲਿਓ ਕਟਕ ਕੁਟੰਬ, ਧੰਦੇ ਹੀ ਮੈਂ ਮਰ ਗਇਓ, ਬਾਹਰ ਪਈ ਨਾ ਬੰਬ। ਕਬੀਰ ਆਖੀ ਕੇਰੇ ਮਾ ਟੁਕੇ, ਪਾਲ ਪਾਲ ਗਈ ਬਿਹਾਏ, ਮਨ ਜੰਜਾਲ ਨਾ ਛੋਡਈ, ਜਮਦੀਆ ਦਮਾਮਾ ਆਏ।

ਆਏ ਕਹਿ ਕਬੀਰ ਗੁਰ ਭਲੀ ਬੁਝਾਈ ਕੀਤੀ ਹੋਏ ਕਹਿ ਖਾਏ ਕਬੀਰ ਜੋ ਤੁਹੇ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ ਖੇਲਤ ਖੇਲਤ ਹਾਲ ਕਰ ਜੋ ਕਿਛ ਹੋਏ ਤਾਂ ਹੋਏ ਕਬੀਰ ਜੋ ਤੁਹੇ ਸਾਧ ਪਿਰਮ ਕੀ ਪਾਕੇ ਸੇਤੀ ਖੇਲ ਕਾਚੀ ਸਰਸੋਂ ਪੇਲ ਕੈ ਨਾ ਖਲ ਭਈ ਨਾ ਤੇਲ

कबीर जो गृह करे ता धर्म कर, नहीं ता कर बैराग।

ਜਿਤ ਦਿਹਾੜੈ ਤਨ ਵਰੀ ਸਾਹੇ ਲਏ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਖਾਲੇ ਆਏ ਜਿੰਦ ਨੇ ਮਾਣੀ ਕੱਢੀ ਐ ਹੱਡਾਂ ਕੂ ਕੜਕਾਏ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ ਜਿੰਦ ਵਹੋਟੀ ਮਰਨ ਵਰ ਲੈ ਜਾਸੀ ਪ੍ਰਣਾਏ ਆਪਣ ਹੱਥੀ ਜੋਲ ਕਹਿ ਕਹਿ ਗੱਲ ਲੱਗੈ ਧਾਏ ਵਾਲ ਹੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ

ਸਿਉਂ ਮਰਗ ਸਵਾਈ ਨੀਹੇ ਜਾਂ ਭਰਿਆ ਤਾਂ ਲੱਦੇ ਆ ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ ਅੱਗੋਂ ਨੇੜਾ ਆਏ ਆ ਪਿੱਛਾ ਰਹਿਆ ਦੂਰ ਦੇਖ ਫਰੀਦਾ ਜੇ ਥੀਆ ਸ਼ੁਕਰ ਹੋਈ ਵਿਸ ਸਾਈ ਬਾਜੋ ਆਪਣੇ ਵੇਦਣ ਕਹੀਏ ਕਿਸ ਫਰੀਦਾ ਅੱਖੀ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ ਸਾਖ ਪਗੰਦੀਆਂ

ਹੋਏ ਕਰ ਸਾਈ ਸਿਉ ਪਿਰ ਹੜੀ ਰੰਗ ਨਵੇਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਤੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਫਿਰ ਮਨ ਲੱਗਈ ਜੇ ਲੋਚੈ ਸਭ ਕੋਏ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ ਕੱਜਲ ਰੇਖ ਨਾ ਸਹਦੇ ਆ ਸੇ ਪੰਖੀ ਸੂਏ ਬੈਠ

ਆ ਦੁੱਖ ਧੁੱਖ ਉੱਠਣ ਪਾਸੁ ਤਿਗ ਤਿਨਾ ਦਾ ਜੀਵਿਆ ਜਿਨਾ ਵਿਡਾਣੀ ਆਸੁ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾ ਆਇੜਿਆ ਹੀੜਾ ਜਲੈ ਮਜੀਠ ਜਿਉਂ ਉੱਪਰ ਅੰਗਾਰਾ ਫਰੀਦਾ ਲੋੜੈ ਦਾਖ ਬਿਜੋਰੀਆਂ ਕਿੱਕਰ ਬੀਜੈ ਜੱਟ ਹੰਡੈ ਉਨਕ ਤਾਏ ਦਾ ਪੈਂਦਾ ਲੋੜੈ ਪੱਟ।

ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾਂ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁਧ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾਂ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁਧ। ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਰੁੱਖੀ

ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹਿ ਬਛਾਵਣ ਲੇਫ।

ਮਨ ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ ਫਰੀਦਾ ਇਸ ਗੰਦਲਾ ਤਰੀਆ ਖੰਡ ਲਿਵਾੜ ਇਕ ਰਹਿੰਦੇ ਰਹਿ ਗਏ ਇਕ ਰਾਦੀ ਗਏ ਉਜਾੜ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਮ ਲੇਖਾ ਰੱਬ ਮੰਗੇ ਸੀਆਂ ਤੂੰ ਆਹੋ ਹੋ ਕੇਰੇ ਕੰਮ ਫਰੀਦਾ ਦਰ ਦਰਵਾਜੇ ਜਾਏ ਕਹਿ ਕਿਉਂ ਡਿੱਠੋ ਕੜਿਆਲ ਇਹ ਨੇ ਦੋਸਾਂ ਮਾਰੀ ਐ ਹਮ ਦੋਸਾਂ ਦਾ ਕਿਆ ਹਾਲ ਘੜੀਏ ਘੜੀਏ ਮਾਰੀਐ ਪਹਿਰੀ ਲਹਿ ਸਜਾਏ ਸੋਹੇੜਾ ਕੜਿਆਲ ਜਿਉਂ ਦੁਖੀ ਰਹਿਣ ਵਿਹਾਏ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇਹ ਜੇ ਸੌ ਵਰਿਆ ਜੀਵਨਾ ਪੀਤਨ ਹੋਸੀ ਖੇਹੇ

ਕੰਧ ਕੁਹਾੜਾ ਸਿਰ ਘੜਾ ਬਣ ਕੇ ਸਰ ਲੁਹਾਰ ਫਰੀਦਾ ਹੋ ਲੋੜੀ ਸਹੁੰ ਆਪਣਾ ਤੂੰ ਲੋੜ ਹੈ ਅੰਗਿਆਰ। ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਹੀ ਲੋਣ ਅੱਗੇ ਗਏ ਸਿੰਜਾ ਪਸੰਨ ਚੋਟਾਂ ਖਾਸੀ ਕੌਣ। ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ ਜਾਏ ਸੁੱਤੇ ਜੀ ਰਣ ਮੈਂ ਥੀ ਧੀਮਾ ਗੱਡ। ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇਂਦੇ ਪੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ।

ਦੇਖ ਫਰੀਦਾ ਦਹੁ ਦੀਵੀ ਬਲੰਦਿਆ ਮਲਕ ਬੈਠਾ ਆਏ।

ਪੈ ਪਇਆ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ ਜਿਉ ਬੈਸੰਤਰ ਧਾਤ, ਸ਼ੁੱਧ ਹੋਏ ਤਿਉ ਹਰ ਕਾ ਭਾਉ ਦੁਰਮਤ ਮੈਲ ਗਵਾਏ। ਨਾਨਕ ਤੇ ਜਨ ਸੋਹਣੇ, ਜੇ ਰਤੇ ਹਰ ਰੰਗ ਲਾਏ। ਫਰੀਦਾ।

ਫਰੀਦਾ ਨੱਡੀ ਕੰਤ ਨਾ ਰਾਵਿਓ, ਵੱਡੀ ਥੀ ਮੁਆਸ, ਤਨ ਕੁ ਕਹਿੰਦੀ ਗੁਰ ਮੈਂ ਤੈ ਸ਼ਹਿਨਾ ਮਿਲਿਆਸ। ਫਰੀਦਾ ਸਿਰ ਭਲਿਆ ਦਾੜੀ ਪਲੀ, ਮੁੱਛਾਂ ਪੀ ਪਲੀਆਂ, ਰੇ ਮਨ ਗੈਲੇ ਬਾਬਲੇ, ਮਾਨ ਹੈ ਕਿਆ ਰਲੀਆਂ। ਫਰੀਦਾ ਕੋਠੇ ਤੁਕਣ ਕੇ ਤੜਾ, ਫਿਰ ਨੀਂਦੜੀ ਨੇ ਵਾਰ, ਜੋ ਦਿਲ ਦੇ ਗਾਣ ਵੇ ਗਏ ਵਿਲਾੜ ਵਿਲਾੜ। ਫਰੀਦਾ ਕੋਠੇ ਮੰਡਪ ਮਾੜੀਆਂ, ਇਤਨਾ ਲਾਏ ਚਿੱਤ, ਮਿੱਟੀ ਪਈ ਧੁਲ ਵੀ ਕੋਈ ਨਾ ਹੋਸੀ ਮਿੱਤ।

ਫਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹੇ ਪਰਾਂਦ, ਦਰਵੇਸਾਂ ਨੂੰ ਲੋੜੀਐ ਰੁੱਖਾਂ ਦੀ ਜੀਰਾਂਦ। ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹਿ ਦਰਵੇਸ। ਤੱਤੀ ਤੋਇ ਨਾ ਪੱਲਵੈ ਜੇ ਜਲ ਟੁੱਬੀ ਦੇਹੇ, ਫਰੀਦਾ ਜੋ ਡੁਹਾਗਣ ਰੱਬ ਦੀ ਚੂਰੇਂਦੀ ਚੂਰੇ। ਜਾਂ ਕੁਆਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ, ਫਰੀਦਾ ਇਹੋ ਪੱਛੋ ਤਾਉ, ਵੱਤ ਕੁਆਰੀ ਨਾ ਥੀਐ। ਕਲਰ ਕੇਰੀ ਛੱਪੜੀ ਆਇਓ ਲੱਥੇ ਹੰਜ, ਚਿੰਜੂ ਬੋੜਨ ਨਾ ਪੀਵੇ ਉੱਡਣ ਸੱਦੀ ਡਾਂਚਾਂ, ਸੋਡਰ ਖੋਦਰੈ ਪਿਆ ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਦਰਾ ਖਾਏ। ਚੱਲ ਚੱਲ ਗਈਆਂ ਪੰਖੀਆਂ ਜਿਨੀ ਵਸਾਏ ਤਲ, ਫਰੀਦਾ ਸਰ ਭਰਿਆ ਪੀ ਚੱਲ ਸੀ ਥੱਕੇ ਕਵਲੇ ਅਕਲ। ਫਰੀਦਾ ਇੱਟ ਸਿਰਾਣੇ ਪਏ ਸਵਣ, ਕੀੜਾ ਲੜਿਓ ਮਾਸ, ਕੇਤੜਿਆਂ ਜੁਗ ਵਾਪਰੇ ਕੱਤ ਪਿਆ ਪਾਸ, ਫਰੀਦਾ ਪੰਨੀ ਗੜੀ ਸਵੰਨ ਵੀ ਟੂਟੀ ਨਾਗਰ ਲੱਜ, ਜੋ ਸੱਜਣ ਪੋਏ

ਉੱਠ ਫਰੀਦਾ ਉੱਜੂ ਸਾਜ ਸਭੇ ਨਿਵਾਜ ਗੁਜ਼ਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕਾਪੇ ਉਤਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਜੈ ਕਾਏ ਕੁੰਨੇ ਹੇਠ ਜਲਾਈ ਐ ਬਾਲਣ ਸੰਧੈ ਥਾਏ।

ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ ਫਰੀਦਾ ਪੰਖ ਪਰਾਂ ਹੋਣੀ ਦੁਨੀ ਸੁਹਾਵਾ ਬਾਗ ਨੌਬਤ ਵੱਜੀ ਸੁਬਹ ਸਿਉਂ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਥੂਰੀ ਵੰਡੀ ਐ ਸੁੱਤਿਆਂ ਮਿਲੈ ਨਾ ਪਾਉ ਜਿੰਨਾ ਨੈਣ ਨਿੰਦਰਾ ਵਲੇ ਤਿੰਨਾ ਮਿਲਣ ਕਵਾਉ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇਆ ਜੱਗ ਉੱਚੇ ਚੜਕੇ ਦੇਖਿਆ ਤਾਂ ਘਰ ਘਰ ਇਹਾ ਅੱਗ ਮਹੱਲਾ ਪੰਜਵਾ ਫਰੀਦਾ ਪੂਮ ਰੰਗਾਵਲੀ ਮੰਜ ਵਸੂਲਾ ਬਾਗ ਜੋ ਜਨ ਪੀਰ ਨੇ ਵਾਜਿਆ ਤਿੰਨਾ ਅੰਚ ਨਾ ਲਾਗ ਮਹੱਲਾ ਪੰਜਵਾ ਫਰੀਦਾ ਉਮਰ ਸੁਹਾਵੜੀ ਸੰਗ ਸਵੰਨੜੀ ਦੇਹੇ ਵਿਰਲੇ ਕਈ ਭਾਈਅਣ ਜਿੰਨਾ ਪਿਆਰੇ ਨੇ ਕੰਧੀ ਵਹਿਣ ਨਾ ਢਾਹੇ ਤਾਉ ਭੀ ਲੇਖਾ ਦੇਵਣਾ ਜਿੱਧਰ ਰੱਬ ਰਜਾਏ ਵਹਿਣ ਤੇ ਦਾਉ ਗਾਉਂ ਕਰੇ ਫਰੀਦਾ ਦੁੱਖਾਂ ਸੇਤੀ ਦੇ ਹੋ ਗਿਆ ਸੂਲਾਂ ਸੇਤੀ ਰਾਤ ਖੜਾ ਪੁਕਾਰੇ ਪਤਨੀ ਬੇੜਾ ਕੱਪਰ ਵਾਤ

ਫਰੀਦਾ ਇਹੋ ਤਨ ਭੁਕਣਾ ਨਿਤਰ ਦੁਖੀਐ ਕੌਣ, ਕੰਨੀ ਬੁੱਝੇ ਦੇ ਰਹਾਂ ਕਿੱਤੀ ਵਗੈ ਪੌਣ। ਫਰੀਦਾ ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਵਹਨ, ਜੋ ਜੋ ਵੰਜੈ ਡੀਹੜਾ ਸੋ ਸੋ ਉਮਰ ਹੱਥ ਪਵਨ। ਫਰੀਦਾ ਤਨ ਸੁੱਖਾ ਪਿੰਜਰ ਥੀਆ ਤਲੀਆਂ ਖੁੰਡੈ ਕਾਗ, ਅਜੈ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ। ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ, ਏ ਦੋਇ ਨੈਣਾ ਮਤ ਛੂਹੋ ਫਿਰ ਦੇਖਣ ਕੀ ਆਸ। ਕਾਗਾ ਝੂੰਡ ਨਾ ਪਿੰਜਰਾ ਬਸੈ ਤਾਂ ਉੱਡਰ ਜਾ, ਹੇ ਜਿਤ ਪਿੰਜਰੈ ਮੇਰਾ ਸ਼ਹੁ ਵਸੈ ਮਾਸ ਨਾ ਤਿੱਦੂ ਖਾਹੇ।

ਆਹੋ ਇਨੀ ਲੋਇਣੀ ਦੇਖਦਿਆਂ ਕੇਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਕੰਧੀ ਉੱਤੇ ਰੁਖੜਾ ਕਿਚਰਕ ਬੰਨੈ ਧੀਰ ਫਰੀਦੈ ਕੱਚੈ ਭਾਂਡੈ ਰੱਖੀਐ ਕਿਚਰ ਤਾਈ ਨੀਰ।

ਚੱਲਣੇ ਅੱਜ ਕੇ ਕੱਲ ਫਰੀਦਾ ਮੌਤੇ ਦਾ ਬੰਨਾ ਏ ਵੈ ਦਿਸੈ ਜਿਉਂਦਰੀ ਆਵੈ ਢਾ ਹਾ ਗੈ ਦੋ ਜਗ ਤਪਿਆ ਸੁਣੀਐ ਹੂਲ ਪਵੈ ਕਾ ਹਾ ਹਾ ਇੱਕ ਨਾਨੋ ਸਭ ਸੋਜੀ ਆਈ ਇੱਕ ਫਿਰ ਦੇਵੇ ਪਰਵਾਹ ਅਮਲ ਜਿਗੀ ਤਿਆਂ ਦੁਨੀ ਵਿੱਚ ਸੇ ਦਰਗਾਹ ਉਗਾਹ ਫਰੀਦਾ ਦਰੀਆ ਵੈ ਕੰਨੈ ਬਗੁਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਝ ਨੋ ਚਿੰਤੇ ਬਾਜ ਪਏ।

ਸਨ ਸੋ ਗਾਲੀ ਰੱਬ ਕੀਆਂ ਸਾਡੇ ਤ੍ਰੈ ਮਨ ਦੇ ਹੋਰੀ ਚੱਲੈ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਤ ਸੂਣੀ ਬੰਨ ਮਲ ਕਲ ਮੌਤ ਜਾਇਆ ਵਸੀ

ਕੰਮ ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੰਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ।

ਫਰੀਦਾ ਪਾੜ ਪਟੋਲਾ ਧੱਜ ਕਰੀ ਕੰਬਲੜੀ ਪਹਿਰੇ ਓ ਜਿੰਨੀ ਵੇਸੀ ਸ਼ੋ ਮਿਲੈ ਸੇਈ ਵੇਸ ਕਰੇ ਓ ਮਹੱਲਾ ਤੀਜਾ ਕਾਹੇ ਪਟੋਲਾ ਪਾੜਤੀ ਕੰਬਲੜੀ ਪਹਿਰੇ ਨਾਨਕ ਘਰ ਹੀ ਬੈਠਿਆ ਸ਼ੋ ਮਿਲੈ ਜੇ ਨੀਅਤ ਰਾਸ ਕਰੇ ਮਹੱਲਾ ਪੰਜਵਾਂ।

ਮੋਹਿ। ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓਹੇ। ਮਹੱਲਾ ਪੰਜਵਾ। ਫਰੀਦਾ ਕੰਤ ਰੰਗਾ ਵਲਾ ਵੱਡਾ ਵੇ ਮੁਹਤਾਜ। ਅਲਹਾ ਸੇ ਤੀਰਤਿਆ ਇਹ ਸਚਾਵਾ ਸਾਜ। ਮਹੱਲਾ ਪੰਜਵਾ। ਫਰੀਦਾ ਦੁੱਖ ਸੁਖ ਇੱਕ ਕਰ ਦਿਲ ਤੇ ਲਾਹੇ ਵਿਕਾਰ। ਅੱਲਾ ਭਾਵੈ ਸੋ ਭਲਾ ਤਾਂ ਲੱਭੀ ਦਰਬਾਰ। ਮਹੱਲਾ ਪੰਜਵਾ।

ਅੱਜ ਦਾ ਜਿਸ ਅਲਹੋਂ ਕਰਦਾ ਸਾਰ ਮਹੱਲਾ ਪੰਜਵਾ ਫਰੀਦਾ ਦਿਲ ਰੱਤਾ ਇਸ ਦੁਨੀ ਸਿਓ ਦੁਨੀ ਨਾ ਕਿਤੇ ਕੰਮ ਮਿਸਲ ਫਕੀਰਾਂ ਗਾ ਖੜੀ ਸੋ ਪਾਈਏ ਪੂਰ ਕਰਮ।

ਦਾਤੀ ਸਾਹਿਬ ਸੰਧੀਆ ਕਿਆ ਚੱਲੇ ਤਿਸ ਨਾਲ ਇੱਕ ਜਾਗਣ ਦੇ ਨਾਲ ਹਨੇਕ ਨਾ ਸੁਤਿਆਂ ਦੇ ਉਠਾਲ ਟੂ ਡੇਂਦੀ ਏ ਸੁਹਾਗ ਕੂ ਤੋ ਤਨਕਾਈ ਕੋਰ ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ ਸਬਰ ਮੰਜ ਕਮਾਣੇ ਸਬਰ ਕਾ ਨੀਹਣੋ ਸਬਰ ਸੰਦਾ ਬਾਣ ਖਾਲਕ ਖੱਤਾ ਨਾ ਕਰੀ ਸਬਰ ਅੰਦਰ ਸਾਬਰੀ ਤਨੇ ਵੈ ਜਾ ਲੈਣ ਹੋਣ ਨਜ਼ੀਕ ਖੁਦਾਏ ਦੈ ਭੇਤ ਨ ਕਿਸੈ ਦੇਣ ਸਬਰ ਇਹੋ ਸੁਵਾਓ ਜੇ ਤੂੰ ਬੰਦਾ ਦਿੜ ਕਰੇ ਵੱਧ ਥੀ ਵੈ ਦਰੀਆ ਟੁੱਟ ਨਾ ਥੀ ਵੈ ਵਾਹੜਾ ਫਰੀਦਾ ਦਰਵੇ ਸਿੰਘ ਆਖੜੀ ਚੋਪੜੀ ਪਰੀ ਤਿਕਨ ਕਿੰਨੇ ਝਾਲੀਐ ਦਰਵੇ ਸਾਵੀ ਰੀਤ ਤੰਤ ਪੈ ਤਨੂਰ ਜਿਉਂ ਬਾਲਣ ਹੱਡ ਬਲਨ ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਨ ਤਾਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜੇ ਅੰਦਰ ਪਿਰੀ ਸੰਭਾਲ ਅੰਦਰ ਪਿਰੀ ਨਿਹਾਲ ਹੋਂ ਢੁੰਡੇਦੀ ਸੱਜਣਾ ਸੱਜਣ ਮੈਂਡੇ ਨਾਲ ਨਾਨਕੇ ਲੱਖ ਨਾ ਲੱਖੀਐ ਗੁਰਮੁਖ ਦੇਖਾਲ ਹੰਸਾਂ ਦੇਖ ਤਰਨਦਿਆਂ ਬੱਗਾ ਆਇਆ ਚਾਓ ਡੁੱਬ ਮੋਏ ਬਗ ਬੱਪੜੇ ਸਿਰ ਤਲੇ ਉੱਪਰ ਪਾਉ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬੱਪੜਾ ਜਨਮ ਨ ਪਿਹੜੀ ਅੰਗ ਜਨਮ ਨਾ ਪਿਹੜੀ ਅੰਗ ਕਿਆ ਹੰਸ ਕਿਆ ਬਗੁਲਾ ਜਾ ਕਉ ਨਦਰ ਤਰੇ ਜੇ ਤਿਸ ਭਾਵੈ ਨਾਨਕਾ ਕੱਗ ਹੋ ਹੰਸ ਕਰੇ ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ ਇਹ ਤਾਨ ਲਹਿਰੀ ਗੱਡ ਥੇ ਆ ਸੱਚੇ ਤੇਰੀ ਆਸ ਕਵਣ ਸੁਅਖਰ ਕਵਣ ਗੁਣ ਕਵਣ ਸੁਮਣੀਆਂ ਮੰਤ ਕਵਣ ਸੁਵੇਸੋ ਹਉ ਕਰੀ ਜਿਤ ਵਸਿਆ ਵੈ ਕੰਤ ਨਿਵਣ ਸੁਅਖਰ ਖਵਣ

ਮਾਣਿਓ ਸਤਜੁਗ ਤੈ ਮਾਣਿਓ ਬਾਲ ਭਾਵਨ ਪਾਇਓ ਸਤਜੁਗ ਤੈ ਮਾਣਿਓ ਛਲਿਓ ਬਨ ਬਾਵਨ ਪਾਇਓ ਤ੍ਰੇਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤਾਂ ਜਨ ਦੀਓ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਬਚਾਲ ਅਟਲ ਆਦਿ ਪੁਰਖ ਫਰਮਾਇਓ ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤ੍ਰਿਲੋਚਨ ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ ਭਗਤ ਬੀਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣੈ ਮਾਂ ਸੁਖ ਦਿਓ ਪਰੀਖਤ ਗੁਣ ਰਵੈ ਗੌਤਮ ਰਿਖ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਨਿਤ ਨਵਤਨ ਜਗ ਛਾਇਓ ਗੁਣ ਗਾਵੇ ਪਿਆਲ ਭਗਤ ਨਾ ਗਾਦ ਭਯੰਗਮ ਮਹਾਦੇਉ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੈ ਮਨ ਬਿਆਸ ਜਿਨ ਵੇਦ ਵਿਆਕਰਨ ਵਿਚਾਰਿਆ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰਿਆ ਬ੍ਰਹਿਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣਿਓ ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ ਗੁਣ ਗਾਵੇ ਨਵਨਾਥ ਧੰਨ ਗੁਰ ਸਾਚ ਸਮਾਇਓ ਮਾਧਾਂਤਾ ਗੁਣ ਰਵੈ ਜੀਣ ਚੱਕਰ ਵੈ ਕਹਾਇਓ ਗੁਣ ਗਾਵੈ ਬਲਰਾਓ ਸਪਤ ਪਾਤਾਲ ਬਸੰਤੋ ਪਾਰਥਰ ਗੁਣ ਉਚਰੈ ਸਦਾ ਗੁਣ ਸੰਗ ਰਹੰਤੋ ਦੂਰ ਬਾ ਪਰੂਰ ਅੰਗਰੈ ਗੁਰੂ ਨਾਨਕ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਘਟ ਘਟ ਸਹਿਜ ਸਮਾਇਓ ਸਵਈਏ ਮਹੱਲੇ ਦੂਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਧੰਨ ਕਰਤਾ ਕਾਰਨ ਕਰਤਾਰ ਕਰਨ ਸਮਰਥੋ ਸਤਿਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋਂ ਤਾਂ ਧਰਿਓ ਮਸਤਕ ਹੱਥ ਸਹਿ ਜਮਿਓ ਬੁੱਠੋਂ ਛੱਜ ਸੁਰ ਨਰ ਗਣ ਮਨ ਬੋਹੇ ਹੋਇਆ ਗਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਲਿਓ ਬਰਜ ਪੰਚ ਭੂਤ ਏਕ ਘਰ ਲਾਖ ਲੇ ਸਮਝ ਜਗ ਜਿਤੋ ਗੁਰਦੁਆਰ ਖੇਲੇ ਸਮਤ ਸਾਰ ਰਾਥੁਨ ਮਨ ਲਿਵ ਰਾਖ ਨਿਰੰਕਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਜਾ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਲਖ ਖਾਨੇ ਉਤਾਰ ਤਿਮਰ ਗਿਆਨ ਜਾਹੇ ਦਰਸ ਦੁਆਰ ਹੋਏ ਜੋ ਸੇਵੇ ਸ਼ਬਦ ਸਾਰ ਗਾਖੜੀ ਬਿਖਮਕਾਰ ਤੇ ਨਰ ਭਾਵੇ ਉਤਾਰ ਕੀਏ ਨਿਰਭਾਰ ਸਤਸੰਗਤ ਸਹਿਜ ਸਾਰ ਜਾਗੀ ਲੈ ਗੁਰ ਵਿਚਾਰ ਨਿਮਰੇ ਭੂਤ ਸਦੀਵ ਪਰਮ ਪਿਆਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਤੈ ਤੋ ਦ੍ਰਿੜਿਓ ਨਾਮ ਅਪਾਰ ਬਿਮਲ ਜਾਸ ਬਿਥਾਰ ਸਾਧਕ ਸਿੱਧ ਸੁਜਾਨ ਜੀਆਂ ਕੋ ਅਧਾਰ ਤੂੰ ਤਾਂ ਜਨਕ ਰਾਜਾ ਅਵਤਾਰ ਸ਼ਬਦ ਸੰਸਾਰ ਸਾਰ ਰਹੇ ਜਗਤਰ ਜਲ ਪਦਮ ਵਿਚਾਰ ਕਲਪ ਕਾਰ ਤਾਰ ਰੋਗ ਬਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਵ ਦੇ ਤੇਰਾ ਏਕ ਲਿਵਤਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਤੈ ਤਾਹ ਦਰਥ ਪਾਇਓ ਮਨ ਸੇਵਿਆ ਗੁਰ ਪ੍ਰਵਾਨ ਸਾਧ ਅਜਗਰ ਜਿਨ ਕੀਆ ਅਨੁਮਾਨ ਹਰ ਹਰ ਦਰਸ ਸਮਾਨ ਆਤਮਾ ਬੰਤ ਗਿਆਨ ਜਾਣੀਆ ਕਲਗਤ ਗੁਰ ਪ੍ਰਵਾਨ ਜਾਂ ਕੀ ਦ੍ਰਿਸ਼ਟ ਅਚਲ ਠਾਣ ਬਿਮਲ ਬੁੱਧ ਸੁਥਾਨ ਪਹਿਰ ਸੀਲ ਸਨਾਹੁ ਸਕਤ ਬੇਦਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ
दृष्ट धरत तम हरण दहन अग पाप प्रनाशन शब्द सूर बलवंत कामर क्रोध विनाशन लोभ मोह वस करण शरण जाचक प्रतिपालन आत्मरत संग्रहण कहन अमृत कल ढालन। सतगुरु कल सतगुर तिलक सत लागे सो पै तरै गुर जगत फिरन सीह गुरो राज जोग लहना करै।

ਆਪੇ ਨਰ ਆਪੇ ਫੁਨਨਾਰੀ, ਆਪੇ ਸਾਰ ਆਪ ਹੀ ਪਾਸਾ, ਗੁਰਮੁਖ ਸੰਗਤ ਸਭੈ ਵਿਚਾਰੋ। ਵਾਹ ਵਾਹ ਕਾ ਬੜਾ ਤਮਾਸ਼ਾ, ਕੀਆ ਖੇਲ ਬੱਡ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ, ਤੂੰ ਜਲ ਥਲ ਗਗਨ ਪਿਆਲ ਪੂਰ ਰਹਿਆ, ਅੰਮ੍ਰਿਤੇ ਮੀਠੇ ਜਾਂ ਕੇ ਬਚਨਾ, ਮਾਨੈ ਬ੍ਰਹਮਾ ਦਿਕ ਰੁਦਰਾ ਦਿਕੋ, ਕਾਲ ਕਾ ਕਾਲ ਨਿਰੰਜਨ ਜਚਨਾ, ਗੁਰਪ੍ਰਸਾਦ ਪਾਈਐ ਪਰਮਾਰਥ, ਸਤਸੰਗਤ ਸੇਤੀ ਮਨ ਖਚਨਾ, ਕੀਆ ਖੇਲ ਬੱਡ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ। ਅਗਮ ਅਨੰਤ ਅਨਾਦ ਆਦਿ ਜਿਸ ਕੋਈ ਨਾ ਜਾਣੈ, ਸ਼ਿਵ ਬਿਰੰਚ ਤਰ ਧਿਆਨ ਨਿਤਹਿ ਜਿਸ ਬੇਦ ਬਖਾਣੈ, ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ, ਭੰਜਨ ਗੜਨ ਸਮਥ ਤਰਨ ਧਾਰਨ ਪ੍ਰਭ ਸੋਈ, ਨਾਨਾ ਪ੍ਰਕਾਰ ਜਿਨ ਜਗ ਕੀਓ, ਜਨ ਮਥੁਰਾ ਰਸ ਨਾ ਰਸੈ, ਸ਼੍ਰੀ ਸਤਨਾਮ ਕਰਤਾ ਪੁਰਖ, ਗੁਰ ਰਾਮਦਾਸ ਚਿਤਹਿ ਬਸੈ, ਗੁਰੂ ਸਮਰੱਥ ਗਹਿ ਕਰੀਆ, ਧਰੁਵ ਬੁੱਧ ਸੁਮਤ ਸੁਮਾਰਨ ਕਉ, ਫੁਨ ਧਰਮ ਤੁਜਾ ਫਹਿਰੰਤ ਸਦਾ, ਅਗ ਪੁੰਜ ਤਰੰਗ ਨਿਵਾਰਨ ਕਉ।

ਭਾਰ ਉਤਾਰਨ ਕਉ ਸੰਤਤ ਹੀ ਸਤ ਸੰਗਤ ਸੰਗ ਸੁਰੰਗ ਰਤੇ ਜਸ ਗਾਵਤ ਹੈ। ਤ੍ਰਮ ਪੰਥ ਧਰਿਓ ਧਰਣੀ ਧਰਿਆ ਪਰਹੇ ਲਿਵ ਧਾਰਨ ਧਾਵਤ ਹੈ। ਮਥੁਰਾ ਪਨ ਭਾਗ ਭਲੇ ਉਨਕੇ ਮਨ ਇੱਛਤ ਹੀ ਫਲ ਪਾਵਤ ਹੈ। ਰਵ ਕੇ ਸੁਤ ਕੋ ਤਿਨ ਤ੍ਰਾਸ ਕਾਂ ਜੋ ਚਰਨ ਗੁਰੂ ਚਿਤ ਲਾਵਤ ਹੈ। ਨਿਰਮਲ ਨਾਮ ਸੁਧਾ ਪਰਪੂਰਨ ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰੁ ਗਹਿਰ ਗੰਭੀਰ ਅਥਾਤ ਬੜ ਸੋਭਰੁ ਸਦਾ ਸਭਿਦ ਰਤਨਾਗਰੁ। ਸੰਤ ਮਰਾਲ ਕਰੇ ਕੰਤੂ ਹਲ ਤਿਨ ਜਮ ਤ੍ਰਾਸ ਮਿਟਿਓ ਦੁਖ ਕਾਗਰੁ। ਕਲਯੁਗ ਦੁਰਤ ਦੂਰ ਕਰਬੇ ਕਉ ਦਰਸ਼ਨ ਗੁਰੂ ਸਗਲ ਸੁਖ ਸਾਗਰੁ। ਜਾਂ ਕੋ ਮਨ ਧਿਆਨ ਧਰੈ ਫਿਰਤ ਸਗਲ ਜੁਗ ਕਬਹੂੰ ਕੋ ਕਉ ਪਾਵੈ ਆਤਮ ਪ੍ਰਗਾਸ਼ ਕਉ। ਵੇਦ ਬਾਣੀ ਸਹਿਤ ਬਿਰੰਚ ਜਸ ਗਾਵੈ ਜਾਂ ਕੋ ਸ਼ਿਵ ਮਨ ਗਹਿਨ ਤਜਾਤ ਕੰਬਿਲਾਸ਼ ਕਉ। ਜਾਂ ਕੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ ਜਟਾਂ ਜੂਟ ਭੇਕ ਕੀਏ ਫਿਰਤ ਉਦਾਸ ਕਉ। ਸੋ ਤਿੰਨ ਸਤ ਗੁਰ ਸੁਖ ਪਾਏ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦਈ ਗੁਰੂ ਰਾਮਦਾਸ ਕਉ। ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤੇ ਲੋਗ ਪ੍ਰਗਾਸ਼ੀ ਦੇਖਤ ਦਰਸ ਭਟਕ ਪਰਮ ਭਜਤ ਦੁਖ ਪਰ ਹਰ ਸੁਖ ਸਹਿਜ ਵਿਗਾਸੀ। ਸੇਵਕ ਸਿੱਖ ਸਦਾਇਤ ਲੁਭਤ ਅਲ ਸਮੂਹ ਜੋ

ਗੁਰੂ ਰਾਮਦਾਸ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦੀਓ ਸਮਰੱਥ ਫੁਨ ਕੀਰਤਵੰਤ ਸਦਾ ਸੁਖ ਸੰਪਤ ਰਿਦਰ ਸਿੱਧ ਨ ਛੋੜੈ ਸਾਥ ਦਾਨ ਬਡੋ ਅਤਵੰਤ ਮਹਾਬਲ ਸੇਵਕ ਦਾਸ ਕਹਿਓ ਇਹ ਤੱਥ ਤਾਹੇ ਕਹਾਂ ਪਰਵਾ ਕਾਹੂ ਕੀ ਜਾਂ ਕੈ ਬਸੀਸ ਧਰਿਓ ਗੁਰ ਹੱਥ ਤੀਨ ਭਵਨ ਭਰਪੂਰ ਰਹਿਓ ਸੋਈ ਆਪਨ ਸਰਸ ਕੀਉ ਨਾ ਜਗਤ ਕੋਈ ਆਪਣੇ ਆਪ ਆਪ ਹੀ ਉਪਾਇਓ ਸੁਰ ਨਰ ਅਸੁਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰ ਅਸੁਰ ਹਾਂ ਨਰ ਗਣ ਗੰਧਰਵ ਖੁਜੰਤ ਫਿਰੇ ਅਵਿਨਾਸ਼ੀ ਅਚਲ ਅਜੂਨੀ ਸੰਭਵ ਪੁਰਖੋ ਤਮੇ ਅਪਾਰ ਪਰੇ ਕਰਨ ਕਾਰਨ ਸਮਰਥ

ਕਰਮ ਕਰ ਤੋ ਦਰਸ ਪਰਸ ਪਾਰਸ ਸਰ ਬਲ ਪਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਜਿਹ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨਾ ਜਿਹ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ ਜਿਹ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ ਜਿਹ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿਧ ਪਾਵੈ ਸੋਈ ਰਾਮਦਾਸ ਗੁਰ ਬਲ ਭਾਣਾ ਮਿਲ ਸੰਗਤ ਧਨ ਧਨ ਕਰੋ ਜਿਹ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋਡਿਓ ਪਾਸ ਤਾਂ ਤੇ ਗੌਹਰ ਗਿਆਨ ਪ੍ਰਗਟਿ ਉਜਿਆਰੋ ਦੁੱਖ ਦਰਿਦਰ ਅੰਧਿਆਰ ਕੁਨਾਸ਼ ਕਵ ਕੀਰਤ ਜੋ ਸੰਤ ਚਰਨ ਮੁੜ ਲੱਗੈ ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤ੍ਰਾਸ ਜਿਵੇਂ ਅੰਗਦ ਅੰਗ ਸੰਗ ਨਾਨਕ ਗੁਰ ਤਿਮ ਗੁਰ ਅਮਰਦਾਸ ਕੈ ਗੁਰ ਰਾਮਦਾਸ ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸਬਾਸੁਰ ਹਰ ਚਰਨ ਨਿਵਾਸ ਤਾਂ ਤੇ ਸੰਗਤ ਸਗਨ ਪਾਏ ਭਉ ਮਨ ਤੁਮਲ ਯਾਗਰ ਪ੍ਰਗਟ ਸੁਬਾਸ ਧਰੂ ਪ੍ਰਹਿਲਾਦ ਕਬੀਰ ਤਲੋਚਨ ਧਰੂ ਪ੍ਰਹਿਲਾਦ ਕਬੀਰ ਤਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ਼ ਜਿਹ ਭਿਖਤ ਅਤ ਹੋਏ ਰਹੱਸ ਮਨ ਸੋਈ ਸੰਤ ਸਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀਨੀ ਵਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਏਕ ਜੀ ਕਛ ਕਹੀ ਨ ਜਾਈ ਸੋਢੀ ਸ੍ਰਿਸ਼ਟ ਸਕਲ ਤਾਰਨ ਕਉ ਅਬ ਗੁਰ ਰਾਮਦਾਸ ਕਉ ਮਿਲੀ ਬੜਾਈ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰਮ ਪੈ ਫੂਲੇ ਸੁਤ ਦਾ ਰਾਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਮੋਹ ਮਲ ਬਿਵਸ ਕੀਓ ਕਾਮ ਗਹਿ ਕੇਸ ਪਛਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਓ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੁਮੰਨੈ ਭਵ ਸਾਗਰ ਬੰਧਿਓ ਸਿੱਖ ਤਾਰੇ ਸੁਪ੍ਰਸੰਨ ਸਿਰ ਅਤਪਤ ਸੱਚੋ ਤਖਤ ਜੋਗ ਭੋਗ ਸੰਜੁਤ ਬਲ ਗੁਰ ਰਾਮਦਾਸ ਸੱਚ ਸਲ ਭਣ ਤੂੰ ਅਟਲ ਰਾਜ ਭਗ ਦਲ ਤੂੰ ਸਤਿਗੁਰ ਚੋਂ ਜੁਗੀ ਆਪੇ ਆਪੇ ਪਰਮੇਸ਼ਰ ਸੁਰ ਨਰ ਸਾਧਿਕ ਸਿੱਧ ਸਿੱਖ ਸੇਵੰਤ ਤੁਰ ਹੰ ਤੁਰ

ਕੁਲ ਸੋਢੀ ਗੁਰੁ ਰਾਮਦਾਸ, ਤਨ ਧਰਮ ਤੁਝਾਇ ਅਰਜਨ ਹਰਿ ਭਗਤਾ। ਧਰਮ ਧੀਰ ਗੁਰਮਤਿ ਗੰਭੀਰ, ਪਰ ਦੁੱਖ ਬਿਸਾਰਣ, ਸ਼ਬਦ ਸਾਰ ਹਰਿ ਸਮੇ ਉਦਾਰ, ਅਹਮੇ ਬਨਵਾਰਣ। ਮਹਾਦਾਨ ਸਤਿਗੁਰ ਗਿਆਨ, ਮਨ ਚਾਉ ਨਾ ਹੁਟੈ, ਸਤਵੰਤ ਹਰ ਨਾਮ ਮੰਤ੍ਰ, ਨਵ ਨਿਧ ਨਨ ਖੁਟੈ। ਗੁਰ ਰਾਮਦਾਸ ਤਨ ਸਰਬ ਮੈਂ, ਸਹਿਜ ਚੰਦੂਆ ਤਾਣਿਓ, ਗੁਰ ਅਰਜਨ ਕਲ ਉਚਰੈ, ਤੈ ਰਾਜ ਜੋਗ ਰਸ ਜਾਣਿਓ। ਭੈ ਨਿਰਭਉ ਮਾਣਿਓ, ਲਾਖ ਮੈਂ ਅਲਖ ਲਖਾਇਓ, ਆਗਾਮੇ ਗੋਚਰ ਗਤ ਗੰਭੀਰ, ਸਤਿਗੁਰ ਪਰਚਾਇਓ। ਗੁਰ ਪਰਚੈ ਪ੍ਰਵਾਨ, ਰਾਜ ਮੈਂ ਜੋਗ ਕਮਾਇਓ, ਧਨ ਧਨ ਗੁਰ ਧਨ, ਅਪਾਰ ਸਰ ਸੁਭਰ ਭਰਾਇਓ। ਗੁਰ ਗਮ ਪ੍ਰਮਾਣ ਅਜਰ ਜਰਿਓ, ਸਰ ਸੰਤੋਖ ਸਮਾਇਓ, ਗੁਰ ਅਰਜਨ ਕਲ ਉਚਰੈ, ਤੈ ਸਹਿਜ ਜੋਗ ਨਿਜ ਪਾਇਓ। ਆਮਿਓ ਰਸਨਾ ਬਦਨ ਬਰਦਾਤ, ਅਲਖ ਅਪਾਰ ਗੁਰ ਸੂਰ, ਸ਼ਬਦ ਹਉ ਮੈਂ ਨਿਵਾਰਿਓ, ਪੰਚਾਹਰ ਨਿਦਲਿਓ, ਸੁਨ ਸਹਿਜ ਨਿਜ ਘਰ ਸਹਾਰਿਓ। ਹਰ ਨਾਮ ਲਾਗ ਜਗ ਉਦਰਿਓ, ਸਤਿਗੁਰ ਹਿਰਦੈ ਬਸਾਇਓ, ਗੁਰ ਅਰਜਨ ਕਲ ਉਚਰੈ, ਤੈ ਜਨ ਕਹਾਂ ਕਲਸ਼ ਦੀ ਪਾਇਓ। ਸੋਰਠੇ ਗੁਰ ਅਰਜਨ ਪੁਰਖ ਪਰਮਾਨ, ਪਾਰਥੋ ਚਾਲੈ ਨਹੀਂ, ਨੇਜ਼ਾ ਨਾਮ ਨਿਸ਼ਾਨ, ਸਤਿਗੁਰ ਸ਼ਬਦ ਸਵਾਰਿਓ। ਪਵਜਲ ਸਾਇਰ ਸੇਤ, ਨਾਮ ਹਰੀ ਕਾ ਬੋਹਿਥਾ, ਤੋ ਸਤਿਗੁਰ ਸੰਹੇਤ, ਨਾਮ ਲਾਗ ਜਗ ਉਦਰਿਓ। ਜਗਤ ਉਧਾਰਨ ਨਾਮ, ਸਤਿਗੁਰ ਤੁਠੈ ਪਾਇਓ, ਅਵ ਨਾਹਿ ਅਵਰ ਸਰ ਕਾਮ।

ਚਾਰ ਤਨ ਮਨ ਦੀਜੈ ਸੱਜਣਾ ਐਸਾ ਹੱਸਣ ਸਾਰ ਤੇ ਸਿਉਨੇ ਨਾ ਕੀਚਈ ਜੇ ਦਿਸੈ ਚੱਲਣ ਹਾਰ ਨਾਨਕ ਜਿੰਨੀ ਅਮਕਰ ਬੁੱਝਿਆ ਤਿੰਨਾ ਵਿੱਟੋਂ ਕੁਰਬਾਨ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿੜਨ ਕਲ ਤਾਹੂ ਖਰੇ ਸੁਜਾਣ ਵਈਆਂ ਇੰਨੀ ਕੱਪਰੀ ਚੜ ਝੱਖੜਿਓ

ਹੈ ਕਰਕੇ ਉਹ ਕਰੇਨ, ਗੱਲਾਂ ਪਿੱਟਣ ਸਿਰ ਖੁਹੇਨ, ਨਾਉ ਲੈਣੇ ਅਰ ਕਰਨ ਸਮਾਏ, ਨਾਨਕ ਤਿੰਨ ਬਲਿਆ ਰਹਿ ਜਾਏ। ਰੇ ਮਨ

0: ਸੈਂਸੈ ਜੀ ਰ ਪਰ ਰਹੋ ਮਾ ਕੋ ਅਵਰ ਨ ਢੰਗ, ਨਾਨਕ ਗੁਰਮੁਖ ਛੁੱਟੀ ਐ ਹਰ ਪ੍ਰੀਤਮ ਸਿਉ ਸੰਗ। ਬਾਗ ਮਰੈ ਮਨ ਮਾਰੀਐ ਜੇ ਸਤਿਗੁਰ ਦੀਖਿਆ ਹੋਏ, ਆਪ ਪਛਾਣੈ ਹਰ ਮਿਲੈ ਬਹੁੜ ਨ ਮਰਨਾ ਹੋਏ। ਕੀਚੜ ਹੱਥ ਨ ਬੂਡਈ ਏਕਾ ਨਦਰ ਨਿਹਾਲ, ਨਾਨਕ ਗੁਰਮੁਖ ਉਭਰੇ ਗੁਰ ਸਰਵਰ ਸੱਚੀ ਪਾਲ। ਅਗਨ ਮਰੈ ਜਲ ਲੋੜ ਲਓ, ਵਿਣ ਗੁਰ ਨਿਦ ਜਲ ਨਾਹੇ, ਜਨਮ ਮਰੈ ਪਰਮਾਈਐ ਜੀ ਲੱਖ ਕਰਮ ਕਮਾਹੇ। ਜਾਮ ਜਗਾਤ ਨ ਲੱਗਈ ਜੇ ਚੱਲੈ ਸਤਿਗੁਰੁ ਪਾਏ, ਨਾਨਕ ਨਿਰਮਲ ਅਮਰ ਪਦ ਗੁਰ ਹਰ ਮੇਲੈ ਮੇਲਾਏ। ਕੱਲਰ ਕੇਰੀ ਛੱਪੜੀ ਕਊਆ ਮਲ ਮਲ ਨਾਏ, ਮਨ ਤਨ ਮੈਲਾ ਅਵਗੁਣੀ ਚਿੰਜ ਭਰੀ ਗੰਧੀ ਆਏ। ਸਰਵਰ ਹੰਸ ਨ ਜਾਣਿਆ ਕਾ ਕੁਪੰਖੀ ਸੰਗ, ਸਾਕਤ ਸਿਉਂ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ। ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਓ, ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ। ਜਨਮੇ ਕਾ ਫਲ ਕਿਆ ਗਣੀ ਜਾਂ ਹਰ ਭਗਤ ਨ ਭਾਓ, ਪੈਂਦਾ ਖਾਧਾ ਬਾਦ ਹੈ ਜਾਂ ਮਨ ਦੂਜਾ ਭਾਓ। ਵੇਖਣ ਸੁਣਨਾ ਝੂਠ ਹੈ ਮੁਖ ਝੂਠਾ ਲਾਓ, ਨਾਨਕ ਨਾਮ ਸਲਾਹ ਤੂੰ ਹੋਰ ਹੋਮੈ ਆਵੋ ਜਾਓ। ਹੈਨ ਵਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ, ਨਾਨਕ ਲੱਗੀ ਤੁਰ ਮਰੈ ਜੀਵਨ ਨਾਹੀ ਤਾਣ। ਝੋਟੈ ਸੇਤੀ ਜੋ ਮਰੈ ਲੱਗੀ ਸਾ ਪਰਵਾਨ, ਜਿਸਨੂੰ ਲਾਏ ਤਿਸ ਲੱਗੈ ਲੱਗੀ ਤਾਂ ਪਰਵਾਨ। ਪਿਰਮ ਪੈ ਕਾਮਨਾ ਨਿਕਲੈ ਲਾਇਆ ਤਿੰਨ ਸੁਜਾਨ, ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ, ਧਾਤੂ ਪੰਜ ਰਲਾਏ ਕੂੜਾ ਪਾਜਿਆ। ਭਾਂਡਾ ਆਣ ਗਰਾਸ ਜਾਂ ਤਿਸ ਭਾਵਸੀ, ਪਰਮ ਜੋਤ ਜਾਗਾਏ ਵਾਜਾ ਵਾਵਸੀ। ਮਨ ਹੋ ਜੇ ਅੰਧੇ ਘੂਪ, ਕਹਿਆ ਬਿਰਦ ਨ ਜਾਣਨੀ, ਮਨ ਅੰਧੈ ਊਂਧੈ ਕਵਲ ਦਿਸਨ ਖਰੇ ਕਰੂਪ। ਇੱਕ ਕਹਿ ਜਾਣਨ ਕਹਿਆ ਬੁੱਝਣ ਤੇ ਨਰ ਸੁਗੜ ਸਰੂਪ, ਇੱਕ ਨਾ ਨਾਦ ਨ ਬੇਦ ਨ ਗੀ ਰਸ, ਰਸ ਕਸ ਨਾ ਜਾਣਨ ਤੇ ਇੱਕ ਨਾ ਸਿੱਧ ਨ ਬੁੱਧ ਨ ਅਕਲ ਸਾਰ, ਅੱਖਰ ਕਾ ਭਿਓ ਨ ਲਹੰਤ, ਨਾਨਕ ਤੇ ਨਾਰ ਅਸਲ ਖਰ, ਜੇ ਬਿਨ ਗੁਣ ਗਰਬ ਕਰੰਤ। ਸੋ ਬ੍ਰਹਮਣ ਜੋ ਬਿੰਦੈ ਬ੍ਰਹਮ, ਜਪ ਤਪ ਸੰਜਮ ਕਮਾਵੈ ਕਰਮ, ਸੀਲ ਸੰਤੋਖ ਕਰ ਰੱਖੈ ਧਰਮ, ਬੰਧਨ ਤੋੜੈ ਹੋਵੈ ਮੁਕਤ, ਸੋਈ ਬ੍ਰਹਮਣ ਪੂਜਣ ਜੁਗਤ। ਖੱਤਰੀ ਸੋ ਜੋ ਕਰਮਾਂ ਕਾ ਸੂਰ, ਪੁੰਨ ਦਾਨ ਕਾ ਕਰੈ
1: ਸਰੀਰ। ਸੋ ਜੋ ਕਰਮਾਂ ਕਾ ਸੂਰ, ਪੁੰਨ ਦਾਨ ਕਾ ਕਰੈ ਸਰੀਰ। ਖੇਤ ਪਛਾਣੇ ਬੀਜੇ ਦਾਨ, ਸੋ ਖੱਤਰੀ ਦਰਗਹਿ ਪ੍ਰਵਾਨ। ਲਭ ਲੋਭ ਜੈ ਕੂੜ ਕਮਾਵੈ, ਆਪਣਾ ਕੀਤਾ ਆਪੇ ਪਾਵੈ। ਤਨ ਨਾ ਤਪਾਏ ਤਨੂਰ ਜਿਉਂ, ਬਾਲਣ ਹੱਡ ਨਾ ਬਾਲ। ਸਿਰ ਪੈਰੀ ਕਿਆ ਫੇੜਿਆ, ਅੰਦਰ ਪ੍ਰੀ ਸੰਭਾਲ। ਸਭਨੇ ਘਟੀ ਸੋ ਵਸੈ, ਸਭਿਨ ਘਟ ਨ ਕੋਏ। ਨਾਨਕ ਤੇ ਸੁਹਾਗਣੇ, ਜਿਨ ਗੁਰਮੁਖ ਪ੍ਰਗਟ ਹੋਏ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀ ਜਾਏ, ਸਿਰ ਦੀ ਜੇ ਕਾਣ ਨ ਕੀ ਜਾਏ। ਨਾਲ ਕਰਾੜਾਂ ਦੋਸਤੀ, ਕੂੜੇ ਕੂੜੀ ਪਾਏ। ਮਰਨ ਜਾਪੇ ਮੂਲਿਆ ਆਵੇ ਕਿੱਥੇ ਥਾਏ। ਗਿਆਨਹੀਣ ਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ ਗੁਰਬਿਨ ਗਿਆਨ ਧਰਮ ਬਿਨ ਧਿਆਨ ਸੱਜ ਬਿਨ ਸਾਖੀ ਮੁੱਲ ਨਾ ਬਾਕੀ ਮਾਣੂ ਕੱਲੇ ਉੱਠੇ ਚੱਲੇ ਸਾਧ ਨਾਹੀਂ ਵੇਹੀ ਗੱਲੇ ਰਾਮ ਚੁੱਲ੍ਹੇ ਦਲ ਮਿਲਵੈ ਅੰਤਰ ਬਾਲੇ ਦਕਾਰ ਬੰਤਰ ਕੀ ਸੈਨਾ ਸੇਵੀ ਐ ਮਨ ਤਾਂ ਜੋ ਜੇ ਅਪਾਰ ਸੀਤਾ ਲੈ ਗਿਆ ਦੈ ਸਿਰੋ ਲਛਮਣ ਮੂਹ ਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖੇ ਥਾਪ ਥਾਪ ਮਨ ਮੈਂ ਝੂਰੇ ਰਾਮ ਚੰਦ ਸੀਤਾ ਲਛਮਣ ਜੋਗ ਹਣਵੰਤਰ ਆਰਾਧਿਆ ਆਇਆ ਕਰ ਸੰਜੋਗ ਪੂਲਾ ਦੈਤ ਨ ਸਮਝੀ ਤਿੰਨ ਪ੍ਰਭ ਕੀਏ ਕਾਮ ਨਾਨਕ ਵੇ ਪ੍ਰਵਾਸ ਹੋ ਕੀਰਤਨ ਮਿੱਟੀ ਰਾਮ ਲਾਹੌਰ ਸ਼ਹਿਰ ਜ਼ਹਿਰ ਕੈਰ ਸਵਾ ਪੈਰ ਲਾਹੌਰ ਸ਼ਹਿਰ ਜ਼ਹਿਰ ਕੈਰ ਸਵਾ ਪੈਰ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਹੱਲਾ ਪਹਿਲਾ ਉਦੋ ਸਾਹੇ ਕਿਆ ਨਸਾਨੀ ਤੋੜਨੇ ਆਵੇ ਅੰਨੀ ਉਦੋ ਸੀ ਕਰੇ ਹੀ ਬੁੱਠੀ ਕੁੜੀ ਰੰਨੀ ਧੰਮੀ ਸਤੀ ਰੰਨੀ ਕਰੇ ਸਿਆਪਾ ਰੋਮਨ ਕੁੜੀ ਕੰਮੀ ਜੋ ਲੇਵੈ ਸੋ ਦੇਵੇ ਨਾਹੀ ਖੱਟੇ ਦਮ ਸੁਹਮੀ ਬੱਬਰ ਤੂੰ ਹਰਿਆਵਲਾ ਕਵਲਾ ਕੰਜਣ ਵੰਨ ਕਹਿ ਦੋ ਖੜੇ ਸਾੜਿਓ ਕਾਲੀ ਹੋਈਆ ਦਿਓਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾਲ ਹਾਂ ਜੇ ਸੇਤੀ ਮੇਰਾ ਸੰਗ ਜੇ ਡਿੱਠੇ ਤਨ ਪਰਫੜੇ ਚੜੇ ਚਵਗਣ ਵੰਨ ਰਾਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਏ ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਾਤੋਏ ਸਰਫੇ ਸਰਫੇ ਸਦਾ ਸਦਾ ਇਵੇਂ ਗਈ ਵਿਆਹੇ ਨੇ ਨਾਨਕ ਕਿਸੇ ਨੂੰ ਆਖੀਏ ਬਿਨ ਪੁੱਛਿਆ ਹੀ ਲੈ ਜਾਏ ਦੋਸ਼ ਨਾ ਦੇਹੋ ਰਾਏ ਨੋ ਮਰ ਚੱਲੇ ਜਾਂ ਬੁੱਢਾ ਹੋਵੇ ਗੱਲਾਂ ਕਰੇ ਕਧੇਰੀਆਂ ਤਾਂ ਨੇ ਪਾਉਣਾ ਖਾਤੀ ਟੋਵੈ ਪੂਰੇ ਕਾ ਕੀ ਆ ਸਭੇ ਪੂਰਾ ਘੱਟ ਵੱਧ ਕਿਸੇ ਨਾਹੀ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੀ ਸਮਾਈ ਸਲੋਕ ਮਹਲਾ ਤੀਜਾ ਇਕਿਓ ਓੰਕਾਰ ਸਤਿਗੁਰ ਪ੍ਰਸਾਦ ਅਭਿਆਗਤ ਇਹ ਨਾ ਆਖੀਐ ਜਿਨ ਕੈ ਮਨ ਮੈਂ ਭਰਮ ਤਿਨ ਕੈ ਦਿੱਤੇ ਨਾਨਕਾ ਤੇ ਹੋ ਜਿਹਾ ਧਰਮ ਅਭੈ ਨਿਰੰਜਨ ਪਰਮ ਪਦ ਤਾਕਾ ਭੀਖ ਕੋਏ ਤਿਸਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ ਹੋਵਾਂ ਪੰਡਿਤ ਜੋਤ ਕੀ ਵੇਦ ਪੜਾ ਮੋਚਾਰ ਨਵਾਂ ਖੰਡਾ ਵੇ ਜਾਣੀ ਆਪਣੇ ਚੱਜ ਵਿਚਾਰ ਬ੍ਰਾਹਮਣ ਕੈਲੀ ਕਾਦ ਕੰਜਕਾ ਅਣਚਾਰੀ ਕਾ ਧਾਨ ਫਿਟਕ ਫਿਟਕਾਂ ਗੋੜ ਬਦੀਆਂ ਸਦਾ ਸਦਾ ਬਮਾਨ ਪਾਏ ਤੇ ਜਾਏ ਵਿਸਰ ਨਾਨਕਾ ਇਕ ਨਾਮ ਸਭ ਬੁੱਧੀ ਜਾਲੀਏ ਕਰਹੇ ਤਤ ਗਿਆਨ ਮਾਥੇ ਜੋ ਤੁਰ ਲਿਖਿਆ ਸੋ ਮੇਟ ਨਾ ਸਕੇ ਕੋਏ ਨਾਨਕ ਜੋ ਲਿਖਿਆ ਸੋ ਵਰਦਾ ਸੋ ਬੂਝੇ ਜਿਸਨੂੰ ਨਦਰ ਹੋਏ ਜਿਨੇ ਨਾਮ ਵਿਸਾਰਿਆ ਕੂੜੇ ਲਾਲਚ ਲੱਗ ਤੰਦਾ ਮਾਇਆ ਮੋਹਣੀ ਅੰਤਰ ਤਿਸ਼ਨਾ ਅੱਗ ਜਿੰਨਾ ਵੇਲ ਨਾ ਤੂੰਬੜੀ ਮਾਇਆ ਠੱਗੇ ਠੱਗ ਮਨ ਬੰਨ ਚਲਾ ਹੀ ਐ ਨਾ ਮਿਲਹੀ ਵਗ ਸਾਗ ਆਪ ਭਲਾਏ ਭੂਲੀਐ ਆਪੇ ਮੇਲ ਮਲਾਏ ਨਾਨਕ ਗੁਰਮੁਖ ਛੁੱਟੀ ਐ ਜੇ ਚੱਲੇ ਸਤਿਗੁਰ ਪਾਏ ਸਲਾਹੀ ਸਲਾਣਾ ਬੀ ਸੱਚਾ ਸਲਾਹ, ਨਾਨਕ ਸੱਚਾ ਇਕ ਦਰ ਬੀਬਾ ਪਰ ਹਰਿ ਆਏ।

ਗੁਰਮੁਖ ਪ੍ਰਗਟ ਹੋਏ। ਦੁਖ ਅਵਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ, ਗੁਰ ਕਿਰਪਾ ਤੇ ਹਰ ਮਨ ਵਸਾਏ ਕਰਮ ਪ੍ਰਾਪਤ ਹੋਏ। ਨਾਨਕ ਹਉ ਕਰਤੇ ਖੱਪ ਮੂਹੈ, ਖੂਨ ਲੱਖ ਸੰਖ ਸਤਿਗੁਰ ਮਿਲੇ ਸੋਬਰ ਹੈ ਸਾਚੇ ਸ਼ਬਦ ਅਲੰਖ। ਜਿਨ੍ਹਾਂ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੂ ਪਾਏ, ਗੁਰ ਸ਼ਬਦੀ ਹਰ ਮਨ ਵਸੈ ਮਾਇਆ ਕੀ ਪੁਗ ਜਾਏ। ਸੇ ਜਨ ਨਿਰਮਲ ਉਜਲੈ ਜੇ ਗੁਰਮੁਖ ਨਾਮ ਸਮਾਏ, ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ। ਜਿਉ ਪੁਰਖੇ ਕਰ ਭਗਤੀ ਨਾਰ ਹੈ ਤਲੋਚੇ ਭਗਤੀ ਪਾਏ, ਬਹੁ ਲਸ ਸਾਰਣੇ ਸਵਾਰ ਦੀ ਖੱਟ ਰਸ ਮੀਠੇ ਪਾਏ। ਤਿਉ ਬਾਣੀ ਭਗਤ ਸਲਾਮ ਦਏ ਹਰ ਨਾਮੇ ਚਿਤ ਲਾਏ, ਮਨ ਧਨ ਧਨ ਆਗੇ ਰਾਖਿਆ ਸਿਰ ਵਿੱਚ ਗੁਰੇ ਆਗੇ ਜਾਏ। ਪੈ ਭਗਤੀ ਭਗਤ ਬਹੁ ਲੋਚਦ, ਪ੍ਰਭ ਲੋਚਾਂ ਪੂਰ ਮਲਾਏ, ਹਰ ਪ੍ਰਭ ਵੇ ਪਰਵਾਹ ਹੈ ਕਿਤ ਖਾਦੇ ਤਿਪਤਾਏ। ਸਤਿਗੁਰ ਕੇ ਭਾਣੇ ਜੋ ਚੱਲੈ ਤਪਤਾਸੇ ਹਰ ਗੁਣ ਗਾਏ, ਧੰਨ ਧੰਨ ਕਲਯੁਗ ਨਾਨਕਾ ਜੇ ਚੱਲੇ ਸਤਿਗੁਰ ਪਾਏ। ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰੱਖਿਓ ਰਤਾਰ, ਤੇ ਕਿਤ ਨਾ ਕਾ ਜੀਵਿਆ ਕੇਤਾ ਇਹ ਸੰਸਾਰ। ਗੁਰਮਤੀ ਭਉ ਮਨ ਪਵੈ ਤਾਂ ਹਰ ਰਸ ਲੱਗੇ ਪਿਆਰ, ਨਾਉ ਮਿਲੇ ਤੁਰ ਲਿਖਿਆ ਜਾਂ ਨਾਨਕ ਪਾਰ ਉਤਾਰ। ਮਾਇਆ ਮੋ ਜਗ ਭਰਮਿਆ ਕਰ ਮੂਸੇ ਖਬਰ ਨਾ ਹੋਏ, ਕਾਮ ਕ੍ਰੋਧ ਮਨ ਹਿੱਲਿਆ ਮਨ ਮੁਖੰਦਾ ਲੋਏ। ਗਿਆਨ ਖੜਗ ਪੰਜ ਦੂਤ ਸੰਘਾਰੈ, ਗੁਰਮ ਜਾਗੇ ਸੋਏ ਨਾਮ ਰਤਨ ਪ੍ਰਗਾਸਿਆ ਮਨ ਤਾਂ ਨਿਰਮਲ ਹੋਏ। ਨਾਮ ਹੀ ਨਗਟੇ ਫਿਰੈ ਬਿਨਾਵੇ ਬੈਰ ਹੋਏ, ਨਾਨਕ ਜੋ ਤੁਰ ਕਰਤੇ ਲਿਖਿਆ ਸੋ ਮੇੜ ਨਾ ਸਕੇ ਕੋਏ। ਗੁਰਮੁਖਾਰ ਤਨ ਖੱਟਿਆ ਗੁਰ ਕੇ ਸ਼ਬਦ ਵਿਚਾਰ, ਦਾਮ ਪਦਾਰਥ ਪਾਇਆ ਤੁਟ ਭਰੇ ਭੰਡਾਰ। ਹਰ ਗੁਣ ਬਾਣੀ ਉਚਰੈ ਅੰਤ ਨਾ, ਹਰ ਗੁਣ ਬਾਣੀ ਉਚਰੈ ਅੰਤ ਨਾ ਪਾਰਾਵਾਰ। ਨਾਮ ਪਦਾਰ ਪਾਇਆ ਤੁਟ ਭਰੇ ਭੰਡਾਰ, ਹਰ ਗੁਣ ਬਾਣੀ ਉਚਰੈ ਅੰਤ ਨਾ ਪਾਰਾਵਾਰ। ਨਾਨਕ ਸਭ ਕਾਰਨ ਕਰਤਾ ਕਰੈ ਵੇਖੇ ਸਿਜਣਹਾਰ, ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ, ਤਿੱਥੇ ਊਂਘ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁਖ ਸੋ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ। ਕਾਮ ਕ੍ਰੋਧ ਕਾ ਚੋਲੜਾ ਸਭ ਗਲਿਆ ਹੈ ਪਾਏ, ਇੱਕ ਉਪਜੈ ਇੱਕ ਬਿੰਸ ਜਾਏ, ਹੁਕਮੈ ਆਵੇ ਜਾਏ ਜਮਣ ਮਰਨਾ ਚੁੱਕੀ ਰੰਗ ਲੱਗਾ ਦੂਜੇ ਪਾਏ। ਬੰਧਨ ਬੰਧ ਭਵਾਈ ਨ ਕਰਨਾ ਕਿਉਂ ਨਾ ਜਾਏ, ਜਿਨ ਕੋ ਕਿਰਪਾ ਧਾਰਿਅਨ ਤਿੰਨ ਸਤਿਗੁਰ ਮਿਲਿਆ ਆਏ। ਸਤਿਗੁਰ ਮਿਲੇ ਉਲਟੀ ਪਈ ਮਰਜੀ ਵਿਆਹ ਸਹਿ ਸੁਭਾਏ, ਨਾਨਕ ਭਗਤੀ ਰਤਿਆਂ ਹਰ ਹਰ ਨਾਮ ਸਮਾਏ। ਮਨਮੁਖ ਚੰਚਲ ਮਤ ਹੈ ਅੰਤਰ ਬਹੁਤ ਚਤਰਾਈ, ਕੀਤਾ ਕਰਤਿਆ ਬਿਰਥਾ ਗਿਆ ਇੱਕ ਤਿਲ ਥਾਏ ਨਾ ਪਾਈ। ਪੁੰਨ ਦਾਨ ਜੋ ਬੀਜਦੈ ਸਭ ਧਰਮ ਰਾਏ ਕਹਿ ਜਾਏ, ਬਿਨ ਸਤਿਗੁਰੂ ਜਮਕਾਲ ਨਾ ਛੋਡੀ ਦੂਜੇ ਭਾਏ ਖਵਾਈ।
ਜੋ ਬਨ ਜਾਂਦਾ ਨਦਰ ਆਵੇ ਜਰ ਪਹੁੰਚੇ ਮਰ ਜਾਈ ਪੋਤ ਕਲਤ ਮੋਹਿਤ ਹੈ ਅੰਤ ਬੇਲੀ ਕੋ ਨਾ ਸਿਖਾਈ ਸਤਿਗੁਰ ਸੇਵੈ ਸੋ ਸੋ ਪਾਏ ਨਾ ਵਸੇ ਮਨ ਆਈ ਨਾਨਕ ਸੇ ਵੱਡੇ ਵਡਭਾਗੀ ਜੇ ਗੁਰਮੁਖ ਨਾਮ ਸਮਾਈ ਮਨਮੁਖ ਨਾਮ ਨਾ ਚੇਤਣੀ ਬਿੜ ਨਾਵੈ ਦੁਖ ਰੋਏ ਆਤਮਾ ਰਾਮ ਨਾ ਪੂਜਣੀ ਦੂਜੇ ਕਿਉਂ ਸੁਖ ਹੋਏ ਹਉਮੈ ਅੰਤਰ ਮੈਲ ਹੈ ਸ਼ਬਦ ਨਾ ਕਾਢੇ ਧੋਏ ਨਾਨਕ ਬਿਨ ਨਾਵੇਂ ਮੈਲਿਆ ਮੂਹੇ ਜਨਮ ਪਦਾਰਥ ਕੋਏ ਮਨਮੁਖ ਮੋਲੇ ਅੰਦਰੇ ਮਨਮੁਖ ਬੋਲੇ ਅੰਦਲੇ ਤਿਸ ਮੈਂ ਅਗਨੀ ਕਾ ਵਾਸ ਬਾਣੀ ਸੁਧ ਨਾ ਬੂਜਨੇ ਸ਼ਬਦ ਨਾ ਕਰੇ ਪ੍ਰਗਾਸ ਉਹਨਾਂ ਆਪਣੇ ਅੰਦਰ ਸੁਧ ਨਹੀਂ ਗੁਰਬਾਈ ਨਾ ਕਰੇ ਵਿਸਾਸ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲੇ ਸਦਾ ਵਿਗਾਸ ਹਰ ਗਿਆਨੀਆਂ ਕੀ ਰੱਖਦਾ ਹੋ ਸਤ ਬਲਹਾਰੀ ਤਾਸ ਗੁਰਮੁਖ ਜੋ ਹਰ ਸੇਵਦਾ ਹੈ ਜਾਂ ਨਾਨਕ ਤਾਕਾ ਦਾਸ ਮਾਇਆ ਭਿਆਂਗਮ ਸਰਪ ਹੈ ਜਾਂ ਘੇਰਿਆ ਬਿਖ ਮਾਏ ਬੇਕਾ ਮਾਰਨਰ ਨਾਮ ਹੈ ਗੁਰਗੜ ਸ਼ਬਦ ਮੋਹ ਪਾਏ ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ ਮਿਲ ਸਤਿਗੁਰ ਨਿਰਮਲ ਹੋਇਆ ਬਿਖੋ ਮੈਂ ਗਿਆ ਬਲਾਏ ਗੁਰਮੁਖਾਂ ਕੇ ਮੁਖ ਉਜਲੇ ਹਰ ਦਰਗੇ ਸੋਭਾ ਪਾਏ ਜਨ ਨਾਨਕ ਸਦਾ ਕੁਰਬਾਨ ਤਿੰਨ ਜੋ ਚਾਲੇ ਸਤਿਗੁਰ ਪਾਏ ਸਤਿਗੁਰ ਪੁਰਖ ਨਿਰਵੈਰ ਹੈ ਹਰ ਨਿਰਦੇ ਹਰ ਲਿਵਲਾਏ ਸਤਿਗੁਰ ਪੁਰ ਨਿਰਵੈਰ ਹੈ ਨਿਤ ਹਿਰਦੇ ਹਰ ਲਿਵਲਾਏ ਨਿਰਵੈਰੇ ਨਾਲ ਵੈਰ ਚਾਹੀਦਾ ਹੈ ਆਪਣੇ ਘਰ ਲੋਕੀ ਲਾਏ ਅੰਤਰ ਕ੍ਰੋਧ ਅਹੰਕਾਰ ਹੈ ਅੰਦਨ ਜਲੈ ਸਦਾ ਦੋ ਪਾਏ ਕੂੜ ਬੋਲ ਨਿਤ ਭੌਂਕਦੇ ਬਿਖਾਦੇ ਦੂਜੇ ਪਾਏ ਬਿਖ

जाए। हर हर नाम न चेतन करते आप गवाए, हर गुरमुख कृपा धारियन जन विछड़े आम लाए। जन नानक तिस बल हारन जो सतगुर लागे पाए, नाम लगे से उबर है बेनामे जंपर जाए, नानक बेनामे सुख नहीं आए गए पछताए। चिंता तावत रह गए ता मन पिया आनंद, गुर प्रसादी बूझी है सा तन सुती नचिंद। जिन को पूर्व लिखिया तिन्ना पेठिया गुर गोविंद, नानक सहजे मेरे हर पाया परमानंद। सतगुर सेवन अपना गुर शब्दी विचार, सतगुर का पाना मन लैण हर नाम रखे और तार। एथे ओथे मनियन हर नाम लगे वपार, गुरमुख शब्द संजावते ते साचे दरबार। सचा सौदा खर्च सच अंतर परम प्यार, जमकार निर्णय आवई या बख्शे करतार। नानक नाम रते से तनवंत है न निर्तन और संसार। जानकी टेकर नाम हर बेनामे ठवर न ठाओ, गुरमति नाम वसै सहजे सह समाओ। वडपागी नाम ते आया ने लागा पाओ, जा नानक मंगे तोड़ ते नौ सतगुर बाणे जाओ। लख चौरासी मेदनी तेना जलती करे पकार, ए मोह माया सब पसरिया नाल चले न अंती वार। बेनहार शांत न आवई के सागे करी पकार, वडपागी सतगुर पाया बूझा ब्रह्म विचार। तिशना यगन सब बुझ गई जन नानक हर उर तार। असी खते बहुत कमांदे अंत न पारावार, हर कृपा करके बख्श लियो ओ पापी बड गुनहगार। हर जो लिखे वार नावी तू बख्श मलावन हार। गुर तुठे हर ब्रह्मे लिया सब के लिए घट वकार, जिन्ना हर हर नाम ते आया जा नानक तिन जयकार। विछड़ विछड़ जो मिले सतगुर कै पै पाए, जन्म मरण ने चल पै गुरमुख नाम ते आए। गुर साधु संगत मिले हीरे रतन लमन, नानक लाल अमोलका गुरमुख खोज लैन। मनमुख नाम न चेते आओ ते जीवन ते गवास, जेदा दिता खाना पहनना सो मन वस्यो गुणतास। ए मन शब्द न भेदो क्यों वे करवास, मनमुखियां दोहा गणी आवन जन्मो यास। गुरमन सुहाग है मस्त मणि लिखियास, हर हर नाम उतारिया हृदय कण प्रगास। सतगुर सेवन अपना सल ब्रहारी तास, नानक तिन मुख उजलै जिन अंतर नाम प्रगास। शब्द मरै सोई जन सीजै बिन शब्दे मुक्त न होई, पेख करे बो कर्म वगुते पाए दूजे परज वगोई। नानक बिन सतगुर नाव न पाई है जे सो लोचे कोई, हर का नाव अत वड़ ऊंचा ऊंची ऊंचा होई। अपड़ कोई न सकी जे सो लोचे कोई, मुख सज मशा न हो वही कर पे पवे सब कोई।
ਗੁਰ ਕੀ ਪੌੜੀ ਜਾਇ ਚੜੈ ਕਰਮ ਪ੍ਰਾਪਤ ਹੋਈ ਅੰਤਰ ਆਇ ਵਸੈ ਗੁਰ ਸ਼ਬਦ ਵਿਚਾਰੇ ਕੋਏ ਨਾਨਕ ਸ਼ਬਦ ਮਰੇ ਮਨ ਮਾਨੀਐ ਸੱਚ ਸਾਚੀ ਸੋਏ ਮਾਇਆ ਮੋਹ ਦੁਖ ਸਾਗਰ ਹੈ ਬੇਖ ਦੁਤਰ ਤਰਿਆ ਨਾ ਜਾਏ ਮੇਰਾ ਮੇਰਾ ਕਰਦੇ ਪਚ ਮੂਹੈ ਹਉਮੈ ਕਰਤਵਿ ਆਏ ਮਨ ਮੁਖਾਂ ਉਰਵਾਰ ਨਾ ਪਾਰ ਹੈ ਅੱਧ ਵਿੱਚ ਰਹਿ ਲਵਟਾਏ ਜੋ ਤੁਰ ਲਿਖਿਆ ਸੋ ਕਮਾਵਣਾ ਕਰਨਾ ਕਿਉਂ ਨਾ ਜਾਏ ਗੁਰਮਤਿ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਿਗੁਰ ਬੋਥੇ ਵਡਭਾਗੀ ਚੜੈ ਤੇ ਪੌਜਲ ਪਾਰ ਲੰਘਾਏ ਬਿਨ ਸਤਿਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਉ ਮਨ ਵਸੈ ਸਦਾ ਰਹੇ ਉਰਤਾਰ ਤੇ ਨਾ ਬੂਝੇ ਤਿਵ ਧੋਏ ਹਰ ਕੇ ਨਾਏ ਪਿਆਰ ਨਾਨਕ ਗੁਰਮੁਖ ਪਾਈਏ ਹਰ ਆਪਣੀ ਕਿਰਪਾ ਤਾਰ ਬਿਨ ਸ਼ਬਦੇ ਜਗਤ ਬਰ ਲਿਆ ਕਹਿਣਾ ਕਹੂ ਨਾ ਜਾਏ ਹਰ ਰੱਖੇ ਸੇ ਉਭਰੈ ਸ਼ਬਦ ਰਹੇ ਲਿਵ ਲਾਏ ਨਾਨਕ ਕਰਤਾ ਸਭ ਕਿਛ ਜਾਣਦਾ ਜਿਨ ਰੱਖੀ ਬਣਤ ਬਣਾਏ ਹੋਮ ਜਗ ਸਭ ਤੀਰਥਾਂ ਪੜ ਪੰਡ ਥਕੇ ਪੁਰਾਣ ਬਿਖ ਮਾਇਆ ਮੋਹ ਨ ਮਿਟੇ ਵਿੱਚ ਹੋਮੇ ਆਵਣ ਜਾਣ ਸਤਿਗੁਰ ਮਿਲਿਆ ਮਲ ਉਤਰੀ ਹਰ ਜਪਿਆ ਪੁਰਸ ਜਾਣ ਜਿੰਨਾ ਹਰ ਪ੍ਰਭ ਸੇਵਿਆ ਜਨਾਨ ਸਤਿਗੁਰ ਬਾਣ ਮਾਇਆ ਮੋਹ ਬੋ ਚਿਤ ਵਧੈ ਬੋ ਆਸਾ ਲੋ ਵਕਾਰ ਮਨ ਮੋਹ ਅਸਤਰ ਨਾ ਧੀਏ ਮਰ ਬਿੰਸ ਜਾਏ ਖਨਵਾਰ ਵਡ ਭਾਗ ਹੋਵੇ ਸਤਿਗੁਰ ਮਿਲੈ ਹਉਮੈ ਤਰੇ ਵਕਾਰ ਹਰ ਨਾਮਾ ਜਪ ਸੋ ਪਾਇਆ ਜਨਾਨ ਸ਼ਬਦ ਵਿਚਾਰ ਹਰ ਨਾਮਾ ਹਰ ਨਾਮਾ ਜਪ ਸੁਖ ਪਾਇਆ ਜਾਂ ਨਾਨਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨਾ ਹੋਵੇ ਨਾਮ ਨਾ ਲੱਗੇ ਪਿਆਰ ਜਨ ਨਾਨਕ ਨਾਮ ਰਾਧਿਆ ਗੁਰ ਕਹਿਤ ਪਿਆਰ ਲੋਭੀ ਕਾ ਵੈਸਾ ਨਾ ਕੀਜੈ ਜੇ ਕਾ ਪਾਰ ਵਸਾਏ ਅੰਤਕਾਲ ਤਿੱਥੇ ਤੂੰ ਹੈ ਜਿੱਥੇ ਹੱਥ ਨਾ ਪਾਏ ਮਨ ਮੋਸੇ ਤੀ ਸੰਗ ਕਰੈ ਮੋਹ ਕਾਲ ਗਦਾ ਲਗਾਏ ਮੋਹ ਕਾਲੇ ਤੇ ਲੋਭੀਆਂ ਜਾ ਸੰਜਨ ਮੰਗਵਾਏ ਸਤਸੰਗ ਤਰ ਮੇਲ ਪ੍ਰਭਰ ਨਾਮ ਵਸੇ ਮਨ ਆਏ ਜਨਮ ਮਰਨ ਕੀ ਮਲ ਉਤਰੈ ਜਾਂ ਨਾਨਕ ਘਰ ਗੁਣ ਗਾਏ ਤੁਰ ਹਰ ਭਾਵ ਕਰਤੇ ਲਿਖਿਆ ਸੋ ਮੇਟਣਾ ਨਾ ਜਾਏ ਜਿਉ ਪਿੰਡ ਸਭ ਤਿਸਦਾ ਪ੍ਰਤਪਾਲ ਕਰੇ ਹਰ ਰਾਏ ਚੋਗਲ ਨਿੰਦਕ ਭੁਖੇ ਰੁਲ ਮੁਵੈ ਨਾ ਹੱਥ ਨਾ ਕਥਾਉ ਪਾਏ ਬਾਹਰ ਪਾਖੰਡ ਸਭ ਕਰਮ ਕਰੈ ਮਰ ਹਿਰਦੇ ਕਵਟ ਕਮਾਏ ਖੇਤ ਸਰੀਰ ਜੋ ਬੀਜੀ ਐ ਸੋ ਅੰਤ ਖਲੋ ਆਇਆ ਨਾਨਕ ਕੀ ਪ੍ਰਭ ਬੇਨਤੀ ਹਰ ਪਾਵੈ ਬਖਸ਼ ਮਲਾਏ ਮਨ ਆਵਣ ਜਾਣ ਨਾ ਸੂਝੈ ਨਾ ਸੂਝੈ ਦਰਬਾਰ ਮਾਇਆ ਮੋਹ ਪਲੇਟਿਆ ਅੰਤਰ ਅਗਿਆਨ ਗਬਾਰ ਤਬ ਨਰ ਸੁਤਾ ਜਾਗਿਆ ਸਿਰ ਡਣ ਲਗਾ ਬਹੁ ਭਾਰ ਗੁਰਮੁਖਾ ਕਰਾਉ ਪਰ ਚੇਤਿਆ ਸੇ ਪਾਇਨ ਮੋਹ ਦਵਾਰ ਨਾਨਕ ਆਪ ਉਦਰੇ ਸਭ ਟੰਬ ਤਰੇ ਪਰਵਾਰ ਸ਼ਬਦ ਮਰੇ ਸੋ ਮੂਆ ਜਾ ਪੈ ਗੁਰ ਪ੍ਰਸ਼ਾਦੀ ਆਰਸ ਥਰਾਪੈ ਹਰ ਦਰ ਕੇ ਗੋ ਸਮਝਾ ਪੈ ਬਿਨ ਸ਼ਬਦੇ ਮੂਆਇਆ ਸਭ ਕੋਏ ਮਨ ਮੂਆ ਆਪਣਾ ਜਨਮ ਖੋਏ ਹਰ ਨਾਮ ਨ ਚੇਤੇ ਅੰਤ ਦੁਖ ਰੋਏ ਨਾਨਕ ਕਰਤਾ ਕਰੇ ਸੋ ਹੋਏ ਗੁਰਮੁਖ ਬੁੱਢੇ ਕਦੇ ਨਾਹੀ ਜਿੰਨਾ ਅੰਤਰ ਸੁਰਤ ਗਿਆਨ ਸਦਾ ਆਧਾਰ ਗੁਣ ਰਵਾਏ ਅੰਤਰ ਸਾਹਿਤਿਆਨ
ਉਹ ਸਦਾ ਨਾਲ ਬੇਗ ਰਹਿ ਦੋ ਸੋਏ ਸਮਾਨ ਤਿੰਨਾ ਨਦਰੀ ਕੋ ਆਇਆ ਸਭ ਆਤਮ ਰਾਮ ਪਛਾਣ ਮਨ ਮੁਬਾਰਕ ਬਿਰ ਸਮਾਨ ਹੈ ਜਿਨ੍ਹਾਂ ਅੰਤਰ ਹਰ ਸੁਰਤ ਰਾਹੀ ਵਿੱਚ ਓਮੇ ਕਰਮ ਗਮਾਉਂਦੇ ਸਭ ਧਰਮ ਰਾਏ ਕੇ ਜਾਈ ਗੁਰਮੱਛੇ ਨਿਰਮਲੈ ਗੁਰ ਕੈ ਸ਼ਬਦ ਸੁਭਾਏ ਓਨਾ ਮੈਲ ਪਤੰਗ ਲੱਗੀ ਜੇ ਚੱਲਣ ਸਤਿਗੁਰੁ ਪਾਏ ਮਨ ਮੋਜੂ ਨਾ ਉਤਰੈ ਜੇ ਸੋ ਧੋਣ ਪਾਏ ਨਾਨੂ ਗੁਰਮ ਮੇਲਿਆ ਗੁਰ ਕੇ ਅੰਗ ਸਮਾਏ ਬੁਰਾ ਕਰੇ ਸੋ ਕੇ ਆਸੀ ਜੈ ਆਪਣੇ ਰੋ ਆਪੇ ਹੀ ਦੱਜੈ ਮਨ ਮੁਖ ਕਮਲਾ ਰਗੜੇ ਲੂਜੈ ਗੁਰਮ ਕੋਏ ਤੇ ਸਭ ਕੇ ਸੂਜੈ ਨਾਨਕ ਗੁਰਮ ਮਨਸੋ ਲੂਜੈ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਓ ਮਾਨਸ ਜੂਣ ਨ ਆਖੀਅਨ ਪਸ਼ੂ ਢੋਰ ਗਵਾਰ ਓ ਨਾ ਅੰਤਰ ਗਿਆਨ ਨਾ ਧਿਆਨ ਹੈ ਆਸੋ ਪ੍ਰੀ ਨਾ ਪਿਆਰ ਮਨ ਮੋਹ ਮੋਹਿ ਵਕਾਰ ਮੈਂ ਮਰ ਜਮੈ ਵਾਰੋ ਵਾਰ ਜੀਵ ਦਿਆ ਨੂੰ ਮਿਲੇ ਸੋ ਜੀਵ ਦੇ ਹਜ ਜੀਵਨ ਉਤਾਰ ਨਾਨਕ ਗੁਰਮੁਖ ਸੋਹਣੇ ਤੇ ਸੱਚੇ ਦਰਬਾਰ ਹਰ ਮੰਦਰ ਹਰ ਸਾਜਿਆ ਹਰ ਵਸੇ ਜੇ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲ ਹਰ ਮੰਦਰ ਵਸਤ ਅਨੇਕ ਹੈ ਨਾਮਨੇ ਨਾਮ ਸੰਭਾਲ ਤਨ ਭਵੰਤੀ ਨਾਨਕਾ ਜਿਨਾ ਗੁਰਮੁਖ ਲੱਦਾ ਹਰ ਪਾਲ ਵਡਪਾਗੀ ਗੜ ਮੰਦਰ ਪੋਜਿਆ ਹਿਰਦੇ ਪਾਇਆ ਨਾਲ ਮਨ ਮੁਦਾ ਦੇ ਫਿਰ ਤੀਨਾ ਲੋ ਵਕਾਰ ਮਾਇਆ ਮੋਹ ਨਾ ਚੁੱਕੇ ਮਰ ਜਮੈ ਵਾਰੋ ਵਾਰ ਸਤਿਗੁਰ ਸੇਵ ਸੋ ਪਾਇਆ ਤੇ ਨਾ ਤਜ ਵਕਾਰ ਜਨ ਮਨ ਕਾ ਦੋ ਗਿਆ ਜਾਂ ਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਤੇ ਆਏ ਮਨ ਹਰ ਦਰਗਹਿ ਪਾਵੇ ਮਾਨ ਕਿਲਵੇ ਸਾ ਪਾਪ ਸਭ ਕੱਟੀ ਐ ਹਉਮੈ ਚੁੱਕੇ ਗੁਮਾਨ ਗੁਰਮੁਖ ਵਿਗਸਿਆ ਸਭ ਆਤਮ ਬ੍ਰਹਮ ਪਛਾਣ ਹਰ ਕਿਰਪਾ ਧਾਰ ਪ੍ਰਭ ਜਾ ਨਾਨਕ ਜਾ ਪਰ ਨਾਮ ਤਨਾਸਰੀ ਤ੍ਰਮੰਤੀ ਜਾਣੀਏ ਭਾਈ ਜਾਂ ਸਤਿਗੁਰ ਕੀ ਕਾਰ ਕਮਾਏ ਤਨ ਮਨਸੋਂ ਪੈ ਜੀ ਸੋ ਭਾਈ ਲੈ ਹੁਕਮ ਭਰਾਓ ਜੈ ਬਸਾਵੇ ਬੈਸੇ ਭਾਈ ਜੈ ਭੇਜੇ ਤਨ ਜਾਉ ਇਵੜ ਤਨ ਹੋਰ ਕੋ ਪੈ ਨਹੀਂ ਭਾਈ ਜੇ ਵੜ ਸੱਚਾ ਨਾਉ ਸਦਾ ਸੱਚੇ ਕੇ ਗੁਣ ਗਾਵਾਂ ਭਾਈ ਸਦਾ ਸੱਚੇ ਕੇ ਸੰਗ ਰਹਾਉ ਪੈਨਣ ਗੁਣ ਚੰਗਿਆਈਆਂ ਭਾਈ ਆਪਣੀ ਪਤ ਕੇ ਸਾਧ ਆਪੇ ਖਾਏ ਤਿਸਕਾ ਕਿਆ ਸਲਾਹੀਏ ਭਾਈ ਦਰਸ਼ਨ ਕਹੋ ਬਲ ਜਾਏ ਸਤਿਗੁਰ ਵੱਡੀਆਂ ਵਡਿਆਈਆਂ ਭਾਈ ਕਰਮ ਮਿਲੇ ਤਾਂ ਪਾਏ ਇੱਕ ਹੁਕਮ ਮਨ ਜਾਣੀ ਪਾਈ ਦੂਜੇ ਪਾਏ ਫਰਾਏ ਸੰਗਤ ਟੋਈ ਨਾ ਮਿਲੇ ਭਾਈ ਬੈਸਣ ਮਿਲੇ ਨਾ ਥਾਉ ਨਾਨਕ ਹੁਕਮ ਤਿੰਨਾ ਮਨਾਸੀ ਭਾਈ ਜਿੰਨਾ ਤੁਰੇ ਕਮਾਇਆ ਨਾਉ ਤਿੰਨ ਵਿਟੋਂ ਵਾਰਿਆ ਭਾਈ ਤਿੰਨ ਕੋ ਸਬਲ ਹਾਰੇ ਜਾਉ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ ਅੰਦਨ ਸਿਵ ਗੁਰ ਆਪਣਾ ਅੰਦਨ ਅੰਦਰ ਨਾਨ ਸੇ ਮੋਹ ਸੋਹਣੇ ਸੱਚੇ ਦਰ ਦੇ ਸਨ ਮੋਹ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਏ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਏ ਸਮਾਏ ਸੱਚੀ ਰਾਸੀ ਸੱਚ ਤਨ ਉੱਤਮ ਪਦਵੀ ਪਾਏ ਸੱਚ ਸੁਣੇ ਸੱਚ ਮਨ ਲੈ ਸੱਚੀ ਕਾਰ ਕਮਾਏ ਸੱਚੀ ਦਰਗੇ ਬੈਸਣਾ ਸੱਚੇ ਮਾਹੇ ਸਮਾਏ ਨਾਨਕ ਵਿਣ ਸਤਿਗੁਰ ਸੱਚ ਨ ਪਾਈਐ ਮਨ ਮੋਹ ਭੁੱਲੇ ਜਾਏ ਬਬੀਆ ਪ੍ਰਿਓ ਪ੍ਰਿਓ ਕਰੇ ਜਲ ਨਿਰਪੇਮ ਪਿਆਰੇ ਗੁਰ ਮਿਲੈ ਸੀਤਲ ਜਲ ਪਾਇਆ ਸਭ ਦੋ ਨਿਵਾਰਨ ਹਾਰ ਤੇ ਚੁਕੇ ਸਹਿਜ ਉਪਜੈ ਚੁਕੇ ਕੂਪਕਾਰ ਨਾਨਕ ਗੁਰਮ ਸ਼ਾਂਤ ਹੋਏ ਨਾਮ ਰਖੋ ਵਰਤਾਰ ਬਬੀਆ ਤੂੰ ਸੱਚ ਚਾਹੋ ਸੱਚੇ ਸੋ ਲਿਵ ਲਾਏ ਬੋਲਿਆ ਤੇਰਾ ਥਾਏ ਪਏ ਗੁਰਮੁਖ ਹੋਏ ਅਲਾਏ ਸ਼ਬਦ ਚੀਨ ਤੇ ਖੁਤਰੈ ਮਨ ਲੈ ਰਹਿ ਜਾਏ ਚਾਰੇ ਕੁੰਡਾਂ ਚੋ ਵਰਦਾ ਬੂੰਦ ਪਵੇ ਸਹਿ ਸੁਭਾਏ ਜਾਲੀ ਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ ਨਾਨਕ ਹਰ ਜਲ ਜਿਨ ਪਿਆ ਤੇ ਪੂਨ ਲਾਗੇ ਆਏ ਬਬੀਆ ਤੂੰ ਸਹਿਜ ਬੋਲ ਸੱਚੇ ਸਭ ਸਭਾਏ ਸਭ ਕਿਸ ਤੇਰੇ ਨਾਲ ਹੈ ਸਤਿਗੁਰ ਦੀ ਯਾਦ ਖਾਏ ਆਪ ਜਾਣੇ ਪ੍ਰੀਤਮ ਲੈ ਬੂਠਾ ਸ਼ਬਰ ਲਾਏ
ਚਿਮ ਚਿਮ ਅੰਮ੍ਰਿਤ ਵਰਸਦਾ ਤੇ ਨਾ ਭੁੱਖ ਸਭ ਜਾਏ ਕੂਪਕਾਰ ਨ ਹੋਵੇ ਜੋਤੀ ਜੋਤ ਮਿਲਾਏ ਨਾਨਕ ਸੁਖ ਸਮਨ ਸੁਹਾਗਣੀ ਸੱਚੇ ਨਾਮ ਸਮਾਏ ਤੁਰੋਂ ਖਸਮ ਭੇਜਿਆ ਸੱਚੇ ਹੁੰਬੜ ਆਏ ਦਵਰਸੇ ਦਿਆ ਕਰ ਗੂੜੀ ਸ਼ਹਿਬ ਰਲਾਏ ਬਬੀਏ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋਹ ਪਾਏ ਅੰਤਰ ਬਹੁਤਾ ਉਪਜੈ ਧਰਤੀ ਸੋਭਾ ਪਾਏ ਅਨ ਦਿਨ ਲੋਹ ਭਗਤ ਕਰੈ ਗੁਰ ਕੇ ਸ਼ਬਦ ਸਮਾਏ ਆਪੇ ਸੱਚਾ ਬਖਸ਼ ਲਹਿ ਕਰ ਕਿਰਪਾ ਕਰੇ ਰਜਾਏ ਹਰ ਗੁਣ ਗਾਵੋ ਕਾਮਣੀ ਸੱਚੇ ਸਭ ਸਮਾਏ ਪੈ ਕਾਸਾ ਸ਼ਿੰਗਾਰ ਕਰਿਓ ਸੱਚ ਰਹੋ ਲਿਵਲਾਏ ਨਾਨਕ ਨਾਮੋ ਮਨ ਵਸੈ ਹਰ ਦਰਗਹਿ ਲੈ ਛਡਾਏ ਬਬੀਆ ਸਗਲੀ ਧਰਤੀ ਜੇ ਫਿਰੇ ਉੜ ਚੜੇ ਆਕਾਸ ਸਤਿਗੁਰ ਮਿਲਿਆ ਜਲ ਪਾਈਐ ਚੁਕੇ ਭੂਖ ਪਿਆਸ।

ਸਰੇ ਜਿਨ ਸ੍ਰਿਆ ਸਭ ਕੋਏ ਨਾਨਕ ਤਿਨਾ ਬਸੰਤ ਹੈ ਜਿਨਾ ਗੁਰਮੁਖ ਵਸਿਆ ਮਨ ਸੋਏ ਹਰ ਬੂਠੇ ਮਨ ਤਨ ਪਰਵੜੇ ਜਬ ਸਭ ਜਗਰਿਆ ਹੋਏ ਵੱਡੜੇ ਚਾਲ ਚਲੰਬੜੇ ਨਾ ਵੜਲੀਏ ਕੇਸਾ ਨਾਉ ਲਈਏ ਪਰਮੇਸ਼ਰ ਹੈ ਪੰਨਣ ਕਰ ਸਮਰੱਥ ਹਰ ਹਟ ਵੀ ਤੂੰ ਤੂੰ ਕਰੇ ਬੋਲੇ ਪੱਲੀ ਬਾਣ ਸਾਹਿਬ ਸਦਾ ਦੂਰ ਹੈ ਕਿਆ ਉੱਚੀ ਕਰੇ ਪਕਾਰ ਜਿਨ ਜਗਤ ਪਾਏ ਰੰਗਿਆ ਤੇ ਵਿਟੋ ਕੁਰਬਾਨ ਆਪ ਛੁਟਤਾ ਸੋ ਮਿਲੇ ਸਚਾਈ ਵਿਚਾਰ ਹਮੇ ਫਿੱਕਾ ਬੋਲਣਾ ਬੁਝ ਨ ਸਕਾਂ ਕਾਰ ਵਣ ਤ੍ਰਿਣ ਤ੍ਰੇਪਣ ਤੁਜੈ ਤੇ ਆਇੰਦਾ ਅੰਦਨ ਸਦਾ ਵਿਹਾਣ ਬਿਨ ਸਤਿਗੁਰ ਕਿਨੇ ਨ ਪਾਇਆ ਕਰ ਕਰ ਥੇ ਵਿਚਾਰ ਨਦ ਕਰੇ ਜੇ ਆਪਣੀ ਤਾਂ ਆਪੇ ਲੇ ਸਵਾਰ ਨਾਨਕ ਗੁਰਮੁਖ ਜਿਨੀ ਧਿਆਇਆ ਆਏ ਸੇ ਪਰਵਾਣ ਜੋਗ ਨ ਪਗਵੀ ਕੱਪਣੀ ਜੋਗ ਨ ਮੈਲੇ ਵੇਸ ਨਾਨਕ ਕਰ ਬੈਠਿਆ ਜੋਗ ਪਾਈਐ ਸਤਿਗੁਰ ਕੈ ਉਪਦੇਸ਼ ਚਾਰੇ ਕੁੰਡਾਂ ਜੇ ਪਵੈ ਬੇਦ ਪੜੇ ਜੋ ਚਾਰ ਨਾਨਕ ਸਾਚਾ ਪੇਟੇ ਅਰਮ ਵਸੈ ਪਾਵੇ ਮੋਹ ਦਵਾਰ ਨਾਨਕ ਵਰਤੇ ਖਸਮ ਕਾ ਮਤ ਪਵੀ ਫਿਰੇ ਚਲ ਚਿਤ ਮਨ ਮੋਸੋ ਕਰ ਦੋ ਧੀ ਸੋ ਕੇ ਪੁੱਛੇ ਮੇਤਾ ਗੁਰਮੁਖ ਸਹੁ ਕਰ ਦੋਸਤੀ ਸਤਿਗੁਰ ਸੋ ਲਾਏ ਚਿਤ ਜੰਮਣ ਮਨ ਕਾ ਮੂਲ ਕਟੀਐ ਤਾਂ ਸੁਖ ਹੋਵੀ ਮੇਤਾ ਭੁਲੇ ਆਪ ਸਮਝਾਇ ਸੀ ਜਾ ਕੋ ਨਦਰ ਕਰੇ ਨਾਨਕ ਨਦਰੀ ਬਾਰੀ ਕਰਨ ਪਲਾਵ ਕਰੇ ਸਲੋਕ ਮਹਲਾ ਚੌਥਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਵਡਭਾਗੀਆਂ ਸੁਹਾਗਣੀ ਜਿਨਾ ਗੁਰਮਿਲਿਆ ਰਾਏ ਅੰਤਰ ਜੋਤ ਪ੍ਰਗਾਸਿਆ ਨਾਨਕ ਨਾਮ ਸਮਾਏ ਵਾਹ ਵਾਹ ਸਤਿਗੁਰ ਪੁਰਖ ਹੈ ਜਿਨ ਸਾਜਾ ਤਾਸ ਹੋਏ ਜਿਤ ਮਿਲਿਆ ਤਗੋਤਰ ਹੈ ਤਨ ਮਨ ਸੀਤਲ ਹੋਏ ਵਾਹ ਵਾਹ ਸਤਿਗੁਰ ਸਤਿਪੁਰਖ ਹੈ ਜਿਨੋ ਸਮ ਸਭ ਕੋਏ ਵਾਹ ਵਾਹ ਸਤਿਗੁਰ ਨਿਰਵੈਰ ਹੈ ਜਿਨ ਨਿੰਦਾ ਤੁਲ ਹੋਏ ਵਾਹ ਵਾਹ ਸਤਿਗੁਰ ਜਾਣ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹ ਵਾਹ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰਾਵਾਰ ਵਾਹ ਵਾਹ ਸਤਿਗੁਰੂ ਹੈ ਜੇ ਸੱਚ ਦੜਾਏ ਸੋਏ ਨਾਨਕ ਸਤਿਗੁਰੂ ਵਾਹ ਵਾਹ ਜਿਤੇ ਨਾਮ ਪ੍ਰਾਪਤ ਹੋਏ ਹਰ ਪ੍ਰਭ ਸੱਚਾ ਸੋਹਿਲਾ ਗੁਰਮ ਨਾਮ ਗੋਬਿੰਦ ਅੰਧ ਨਾਮ ਸਲਾਣਾ ਜਪਿਆ ਮਨ ਆਨੰਦ ਵੜਪਾਗੀ ਅਰ ਪਾਇਆ ਪੂਰਨ ਪਰਮਾਨੰਦ ਜਾ ਨਾਨਕ ਨਾਮ ਸਲਾਹਿਆ ਬਣ ਮਨ ਤਨ ਭੰਗ ਮੂੰਹ ਪਿਰਿਆ ਸੋਨੇ ਹੋ ਕਿਉਂ ਸੱਜਣ ਮਿਲੇ ਪਿਆਰਿਆ ਢੰਡੇਂਦੀ ਤਿੰਨ ਸੱਜਣ ਸੱਸ ਵਾਰਿਆ ਸਤਿਗੁਰ ਮੈਡਾ ਮੇਤ ਜੇ ਮਿਲੇ ਤਾਏ ਮਨ ਵਾਰਿਆ ਦੇਂਦਾ ਮੂੰਹ ਪਿਰ ਦਾਸ ਹਰ ਸੱਜਣ ਸਿਜਣ ਵਾਰਿਆ ਨਾਨਕ ਉਹ ਫਿਰ ਪਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ ਹਉ ਖੜੇ ਨਿਹਾਲੀ ਪੰਦ ਮਦਮੁ ਸੱਜਣ ਆਵੈ ਕੋ ਆਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ ਹਉ ਜੀਉ ਕਰੀ ਤਿਸ ਬਿਟੋ ਚੌਖੰਨੀ ਐ ਜੋ ਮੈਂ ਪ੍ਰੀ ਦਿਖਾਵੈ ਨਾਨਕ ਹਰਿ ਦਿਆਲ ਤਾਂ ਗੁਰਪੂਰਾ ਮਿਲਾਵੈ ਅੰਤਰ ਜੋਰ ਹੋਮੈ ਤਨ ਮਾਇਆ ਕੂੜੀ ਆਵੇ ਜਾਏ ਸਤਿਗੁਰ ਕਾ ਫਰਮਾਇਆ ਮਨ ਸਕੇ ਦੋ ਤਰ ਤਰਿਆ ਨਾ ਜਾਏ ਨਦਰ ਕਰੇ ਜਿਸ ਆਪਣੀ ਸੋ ਚੱਲੈ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇਸੇ ਸੁਫਲ ਪਾਏ ਜਿਨੇ ਸਤਿਗੁਰ ਮੰਨਿਆ ਤਿਨਕੇ ਲਾਗੂ ਪਾਵੇ ਨਾਨਕ ਤਾ ਕਾ ਦਾਸ ਹੈ ਜੇ ਅੰਦਰ ਲਿਵਲਾਏ ਜਿਨਾ ਪ੍ਰੀ ਪਿਆਰ ਬਿੰਦਰ ਸਿੰਘੋਂ ਤ੍ਰਿਪਤੀ ਹੈ ਨਾਨਕ ਮਿਲੇ ਸੁਭਾਏ ਗੁਰਮੁਖੇ ਮਨ ਰੈਸੀ ਹੈ ਜਿਨਾ ਪ੍ਰੀ ਪਿਆਰ ਬਿੰਦਰ ਸਿੰਘੋਂ ਤ੍ਰਿਪਤੀ ਹੈ ਨਾਨਕ ਮਿਲੇ ਸੁਭਾਏ ਗੁਰਮੁਖੇ ਮਨ ਰੈਸੀ ਹੈ ਜਿਨਾ ਪ੍ਰੀ ਪਿਆਰ ਕਿਉਂ ਜੀਵਨ ਪਿਰ ਬਾਹਰ ਹੈ ਜਾਂ ਸੋ ਦੇਖਣ ਆਪਣਾ ਨਾਨਕ ਥੀਵਨ ਵੀ ਹਰੈ ਜਿਨਾ ਗੁਰਮੁਖ ਅੰਦਰ ਨੇ ਹੁਣ ਤੈ ਪ੍ਰੀਤਮ ਸੱਚੇ ਲਾਇਆ
ਰਾਤੀ ਅਤੇ ਡਿਉ ਨਾਨ ਪ੍ਰੇਮ ਸਮਾਇਆ ਗੁਰਮੁਖ ਸੱਚੇ।

ਵਿਆਸ ਕੀ ਜਦ ਪ੍ਰੇਮ ਸੱਚਾ ਪਾਈਆ ਹੈ, ਅੰਦਰ ਰਹੇ ਆਨੰਦ ਨਾਨਕ ਸਹਿ ਸਮਾਈਆ ਹੈ। ਸੱਚਾ ਪ੍ਰੇਮ ਪਿਆਰ ਗੁਰਪੁਰੇ ਤੇ ਪਾਈਐ, ਕਬੂ ਨਾ ਹੋਵੇ ਭੰਗ, ਨਾਨਕ ਕਰ ਗੁਣ ਗਾਈਐ। ਜਿੰਨਾ ਅੰਦਰ ਸੱਚਾ ਨੇ ਹੋ, ਕਿਉਂ ਜੀਵਨ ਪਿਰੀ ਵਿਹੂਣਿਆ, ਗੁਰਮ ਮੇਲੇ ਆਪ ਨਾਨਕ ਚਰੀ ਵਿਛੁਨਿਆ। ਜਿਨ ਕਉ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ, ਨਾਨਕ ਲਿਓ ਮਲਾਏ ਮੈਂ ਜਾਜਗ ਦੀ ਜੇ ਨਾਮ ਹਾਰ। ਗੁਰਮੁਖ ਹੱਸੇ ਗੁਰਮੁਖ ਰੋਵੈ, ਜੇ ਗੁਰਮੁਖ ਕਰੇ ਸਾਈ ਭਗਤ ਹੋਵੈ, ਗੁਰਮੋਵੇ ਸੋ ਕਰੇ ਵਿਚਾਰ, ਗੁਰਮੁਖ ਨਾਨਕ ਪਾਵੇ ਪਾਰ। ਜਿੰਨਾ ਅੰਦਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ, ਤਿੰਨ ਕੇ ਮੁਖ ਸਾਧ ਉਜਲੇ ਤੇ ਸੱਚੇ ਦਰਬਾਰ। ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ, ਜੇ ਆਪ ਬਖਸ਼ੇ ਕਰਤਾਰ, ਨਾਨਕ ਗੁਰ ਮਿਲੇ ਨਾ ਵਿਛੜੈ। ਜੇ ਮੇਲੇ ਮੇਲ ਸਿਜਣਹਾਰ, ਗੁਰ ਪੀਰਾਂ ਕੀ ਚਾਕਰੀ, ਮਾਂ ਕਰੜੀ ਸੁਸਾਰ, ਨਦ ਕਰੇ ਜਿਸ ਆਪਣੇ ਤਿਸ ਲਾਏ ਹਿਤ ਪਿਆਰ। ਸਤਿਗੁਰ ਕੀ ਸੇਵੇ ਲੱਗਿਆ ਪੌਜਲ ਤਰੇ ਸੰਸਾਰ, ਮੰਚ ਦਿਆ ਫਲ ਪਾਏ ਸਹੀ ਅੰਤਰ ਬੇ ਵਿਚਾਰ। ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ, ਸਭ ਦੂਰ ਨਿਵਾਰਨ ਹਾਰ, ਮਨ ਮੋਸੇ ਵਾਜੋ ਕਰੇ ਦੂਜੇ ਪਾਏ ਚਿਤ ਲਾਏ। ਪੁੱਤ ਕਲਤ ਕਟੰਬ ਹੈ, ਮਾਇਆ ਮੋਹ ਵਧਾਏ, ਦਰਗੇ ਲੇਖਾ ਮੰਗੀਏ ਕੋਈ ਅੰਤ ਨਾ ਸਕੀ ਛਡਾਏ। ਬਿਨ ਨਾਵੇਂ ਸਭ ਦੁੱਖ ਹੈ, ਦੁਖਦਾਈ ਮੋਹ ਮਾਏ, ਨਾਨਕ ਗੁਰਮੁਖ ਨਦਰੀ ਆਇਆ, ਮੋਹ ਮਾਇਆ ਵਿਛੜ ਸਭ ਜਾਏ। ਗੁਰਮੁਖ ਹੁਮਨੇ ਸੇ ਕੇਰਾ, ਹੁਕਮੇ ਸੇ ਉਪਾਏ, ਹੁਕਮੇ ਸੇਵੈ, ਹੁਕਮੇ ਅਰਾਧੈ, ਹੁਕਮੇ ਸਮੈ ਸਮਾਏ। ਹੁਕਮ ਵਰਤਨ ਨੇਮ ਸੋ ਸੰਜਮ, ਮੰਚ ਦਿਆ ਫਲ ਪਾਏ, ਸਦਾ ਸੁਹਾਗਣ ਜੇ ਹੁਕਮੇ ਬੂਝੈ, ਸਤਿਗੁਰ ਸੇਵੇ ਲਿਵਲਾਏ। ਨਾਨਕ ਕਿਰਪਾ ਕਰ ਜਿਨੇ ਉਪਰ, ਤਿੰਨਾ ਹੁਕਮੈ ਲਏ ਮਲਾਏ, ਮਨ ਮੁਖ ਹੁਮਨ ਬੂਝੇ ਬਪੜੀ, ਨੇ ਤਾਂ ਮੈਂ ਕਰਮ ਗਮਾਏ, ਵਰਤਨੇਮ ਸੋ ਸੰਜਮ ਪੂਜਾ, ਪਾਖਣ ਪਰਮ ਨਾ ਜਾਏ। ਅੰਤਰੋਂ ਕਸੁੱਧ ਮਾਇਆ ਮੋਬੇ ਦੇ, ਜਿਉਂ ਅਤੀ ਸ਼ਾਰ ਉਡਾਏ, ਜੇ ਨੋ ਪਾਏ ਤੇ ਨ ਚੇਤੇ, ਬਿਨ ਚੇਤੇ ਕਿਉਂ ਸੋ ਪਾਏ। ਨਾਨਕ ਪਰਪੰਚ ਕੀਆ ਤੁਰ ਕਰਤੇ, ਪੂਰਬ ਲਿਖਿਆ ਕੁਮਾਏ, ਗੁਰਮੁਖ ਪ੍ਰਤੀਤ ਭਈ ਮਨ ਮਾਨਿਆ, ਅੰਧਨ ਸੇਵਾ ਕਰਤ ਵਿਆਏ, ਅੰਧਨ ਸੇਵਾ ਕਰਤ ਸਮਾਏ, ਗੁਰਮੁਖ ਪ੍ਰਤੀਤ ਭਈ ਮਨ ਮਾਨਿਆ, ਅੰਦਰ ਸੇਵਾ ਕਰਤ ਸਮਾਏ, ਅੰਤਰ ਸਤਿਗੁਰ ਗੁਰੂ ਸਭ ਪੂਜੈ, ਸਤਿਗੁਰ ਕਾ ਦਰਸ਼ ਦੇਖੇ ਸਭ ਆਏ। ਮੰਨਿਆ ਸਤਿਗੁਰ ਪਰਮ ਵਿਚਾਰੀ, ਜਿਤ ਮਿਲਿਆ ਤਿਹਨਾ ਭੁੱਖ ਸਭ ਜਾਏ, ਓਂ ਸਦਾ ਸਦਾ ਬਲਹਾਰੀ ਗੁਰੇ ਆਪਣੇ, ਜੋ ਪ੍ਰਭ ਸੱਚਾ ਦੇਹ ਮਲਾਏ। ਨਾਨਕ ਕਰਮ ਪਾਇਆ ਤਿਨ ਸੱਚਾ, ਜੋ ਗੁਰ ਚਰਨੀ ਲੱਗੇ ਆਏ, ਜਿਨ ਪਿਰੀਆਂ ਸਿਉਨੇ ਹੋ, ਸੇ ਸੱਜਣ ਮੈਂ ਨਾਲ, ਅੰਤਰ ਬਾਰ ਹੋ ਫਿਰਾਂ, ਬੀਹਰ ਦੇ ਰਖਾਂ ਸੰਭਾਲ। ਜਿਨ੍ਹਾਂ ਇੱਕ ਮਨ ਇੱਕ ਚਿੱਤ ਧਿਆਇਆ, ਸਤਿਗੁਰ ਸੋ ਚਿੱਤ ਲਾਏ, ਤਿੰਨ ਕੀ ਦੁੱਖ ਭੁੱਖੋਂ ਮੈਂ ਵੱਡਾ ਰੋ ਗਿਆ, ਨਿਰਦੋ ਪੈ ਲਿਵਲਾਏ। ਗੁਣ ਗਾਵੇ ਗੁਣ ਉਚਰੈ, ਗੁਣ ਮੈਂ ਸਵ ਸਮਾਏ, ਨਾਨਕ ਗੁਰ ਪੂਰੇ ਤੇ ਪਾਇਆ, ਸਹਿ ਮਿਲਿਆ ਪ੍ਰਭਾਏ। ਮਨ ਮੁਖ ਮਾਇਆ ਮੋਹ ਹੈ, ਨਾਮ ਨ ਲੱਗੇ ਪਿਆਰ, ਕੂੜ ਕਮਾਵੇ ਕੂੜ ਸੰਗਰੈ, ਕੂੜ ਕਰੇ ਆਹਾਰ। ਬੇਖ ਮਾਇਆ ਤਨ ਸੰਚ ਮਰੈ, ਅੰਤ ਹੋਏ ਸਭ ਸ਼ਾਰ, ਕਰਮ ਧਰਮ ਸੁ ਸੰਜਮ ਕਰੈ, ਅੰਤਰ ਲੋਭਕਾਰ। ਨਾਨਕ ਮਨ ਮੁਖ ਜੇ ਕਮਾਵੈ ਸੋ ਦਰਗਹਿ, ਨਾਨਕ ਮਨ ਮੁਖ ਜੇ ਕਮਾਵੇ ਸੋ ਥਾਏ ਨਾ ਪਵੈ, ਦਰਗਹਿ ਹੋਏ ਖਵਾਰ। ਕਰਮ ਧਰਮ ਸੋ ਸੰਜਮ ਕਰੈ, ਅੰਤਰ ਲੋਭ ਵਿਕਾਰ, ਨਾਨਕ ਮਨ ਮੋਹ ਜੇ ਕਮਾਵੇ ਸੋ ਥਾਏ ਨਾ ਪਵੈ, ਦਰਗਹਿ ਹੋਏ ਖਵਾਰ। ਸਭਨਾ ਰਾਗਾਂ ਵਿੱਚ ਸੋ ਭਲਾ ਪਾਈ, ਜਿਤ ਵਸਿਆ ਮਨ ਆਏ। ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ, ਰਾਗ ਨਾਦ ਬਾਰ ਆਏ ਨੀ ਹੁਕਮ ਨਾ ਬੂਝਿਆ ਜਾਏ।
ਨਾਨਕ ਮੈਂ ਬੂਝੇ ਤੇ ਨਾਰਾਸ ਹੋਏ ਸਦ ਸੋਜੀ ਪਾਏ ਸਭ ਤਿਸਤੇ ਹੋਇਆ ਜੋ ਤਿਸੇ ਦੀ ਰਜਾਏ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹੇ ਕਹਾਏ ਗੁਰਮਤੀ ਨਾਮ ਨਿਰਮਲ ਹੋ ਨਿਰਮਲ ਨਾਮ ਤੇ ਆਏ ਅੰਮ੍ਰਿਤ ਬਾਣੀ ਤਾਤੈ ਗੁਰਮੁਖ ਵਸੇ ਮਨ ਆਏ ਦੇ ਕਰਨ ਪ੍ਰਗਾਸਿਆ ਜੋਤੀ ਜੋਤ ਮਲਾਏ ਨਾਨਕ ਸਤਿਗੁਰ ਤਿੰਨ ਕੋ ਮੇਲਿਆ ਜਿਨ ਤੁਰ ਮਸਤਕ ਭਾਗ ਲਖਾਏ ਅੰਦਰ ਤਿਨਾ ਅੱਗ ਹੈ ਮਨ ਮੋਹ ਭੁੱਖ ਨਾ ਜਾਏ ਮੋਕ ਡਮਸਾ ਕੂੜ ਹੈ ਕੂੜ ਰਿਆ ਲਪਟਾਏ ਅੰਧ ਚਿੰਤਾ ਚਿੰਤ ਵੈ ਚਿੰਤਾ ਬਦਾ ਜਾਏ ਜਮਰ ਮਨ ਨ ਚੁੱਕੀ ਓਮੈ ਕਰਮ ਗਮਾਏ ਗੁਰ ਸੁਣਾਏ ਉਭਰੈ ਨਾਨਕ ਲਹਿ ਛਡਾਏ ਸਤਿਗੁਰ ਪੁਰਖਰ ਧਿਆਵੇਂ ਦਾ ਸਤ ਸੰਗਤ ਸਤਿਗੁਰ ਪਾਏ ਸਤ ਸੰਗਤ ਸਤਿਗੁਰ ਸੇਮ ਦੇ ਹਰ ਮੇਲੇ ਗੁਰ ਮਹਿਲਾਏ ਪੌਜਲ ਜਸ ਸੰਸਾਰ ਹੈ ਗੁਰ ਬੋਹਿਤ ਨਾਮ ਤਰਾਏ ਗੁਰ ਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ ਤੁਰ ਮਸਤ ਆਪਣਾ ਲਿਖਿਆ ਗੁਰੂ ਨਾਨਕ ਮਿਲਿਆ ਆਏ ਜਮ ਕੰਕਰ ਮਾਰ ਬਦਾਰ ਅੰਦਰ ਗਏ ਲੈ ਛਡਾਏ ਗੁਰ ਸਿੱਖਾਂ ਨੂੰ ਸੁਭਾ ਸਹਿ ਤੂਠਾ ਮੇਲ ਮਲਾਏ ਗੁਰਪੂਰੇ ਹਰ ਨਾਮ ਦੜਾਇਆ ਜਿਨ ਵਿੱਚੋਂ ਪਰਮ ਚਕਾਇਆ ਰਾਮ ਨਾਮ ਹਰ ਕੀਰਤ ਗਾਏ ਗਰ ਚਰਨ ਮਗ ਦਿਖਾਇਆ ਉਮੇ ਮਾਰਿਕ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਏ ਨ ਸਕੈ ਸਚੇ ਨਾ ਸਮਾਇਆ ਸਭ ਆਪਿਆ ਵਰਤੇ ਕਰਤਾ ਜੋ ਪਾਵੇ ਸੋ ਨਾਹੇ ਲਾਇਆ ਜਨ ਨਾਨਕ ਨਾਉ ਲੈ ਤਾਂ ਜੀਵੈ ਬਿਨ ਨਾਵੇ ਖਿਨ ਮਰ ਜਾਇਆ ਮਨ ਅੰਤਰ ਹੋਮੇ ਰੋਗ ਪਰਮ ਭੂਲੇ ਹੋਮੇ ਸਾਗਰ ਦੁਰਜਣਾ ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਤੀ ਹਰ ਅੰਚੋਲੇ ਹਰ ਜੈਸਾ ਪੁਰਖ ਨ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦੜਾਇਆ ਮਨ ਅੰਤਰ ਨ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੁਲ ਗੁਲੇ ਸਲੋਕ ਮਹਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਤੇ ਸੇ ਜੇ ਮੁਖ ਨਾ ਮੋੜਨ ਜਿਨਹਿ ਜਾਤਾ ਸਾਈ ਚੜ ਚੜ ਪਾਉਂਦੇ ਕੱਚੇ ਬਿਰਹੀ ਜਿਨ੍ਹਾਂ ਕਾਰਨ ਆਈ ਤਣੀ ਵੀ ਹੋਣਾ ਪਾਠ ਪਟੰਬਰ ਪਾਈ ਸੇਤੀ ਜਾ ਲੈ ਤੋੜੀ ਵਿੱਚ ਲੁਡੰਦੜੀ ਸੋਹਾ ਨਾਨਕ ਤੈ ਸਹਿ ਨਾਲੈ ਗੁਰ ਕੇ ਸ਼ਬਦ ਰਾਧੀ ਹੈ ਨਾਮ ਰੰਗ ਬੈਰਾਗ ਜੀਤੇ ਪੰਜ ਬਰਾਈਆ ਨਾਨਕ ਸਭ ਮਾਰੂਏ ਰਾਹ ਜਾਮੂ ਇੱਕ ਤਾਂ ਲੱਖ ਤੋ ਜੀਤੀ ਪਿੰਡੇ ਦਰ ਕੇ ਤੜਹੇ ਬਾਹਮਣ ਬਿਰਥਾ ਗਿਓ ਜਨਮ ਜਿਨ ਕੀ ਤੋ ਸੋ ਵਿਸਰਾਏ ਸੋਰ ਸੋਰਾ ਪੀਜੀਐ ਕਬ ਨ ਭੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿੰਨ ਕੋਏ ਨ ਮਾਰੀ ਅੰਦਰ ਨਾਮ ਦਾਸ ਸਦਾ ਗੁਣ ਸਾਰੀ ਏਕਾ ਟੇਕ ਅਗੰਮ ਮਨ ਤਮ ਪ੍ਰਤਾਰੀ ਲੱਗਾ ਰੰਗ ਉਪਾਰ ਮੋਰਨਾ ਉਤਾਰੀ ਗੁਰਮਹਾਰ ਗੁਣ ਗਾਏ ਸਹਿ ਸੋ ਸਾਰੀ ਨਾਨਕ ਨਾਮ ਦਾਰ ਦਿਓ ਰਹਾਰੀ ਕਰੇ ਸੁਚੰਗਾ ਮਾਣ ਦੂਈ ਗੰਤ ਲਾਏ ਆਪਣੇ ਨਾਮ ਨਿਹਾਲ ਆਪੇ ਲੇਵ ਲਾਏ ਜਾਂਦੇ ਹੋ ਮਤੀ ਅਵਦੇਸ਼ ਵਿੱਚੋਂ ਭਰਮ ਜਾਏ ਜੋ ਤੋ ਲਿਖਿਆ ਲੇਹ ਸੋਈ ਸਭ ਕਮਾਏ ਸਭ ਕਿਤੇ ਦੇਵਾਸ ਦੂਜੀ ਨਾ ਹੀ ਜਾਏ ਨਾਨਕ ਸੋ

ਮਹਤਿਆਇਨ ਸਾਜਨਾ ਜਨਮ ਪਧਾਰ ਜੀਤਾ ਨਾਨਕ ਧਰਮ ਹੈ ਸੇ ਜਵੈ ਕੀਤੋ ਪਾਉਣ ਬਨੀਤਾ ਖੁਬੜੀ ਗੁਤਾਏ ਮਿੱਠੀ ਗਣਕ ਮੰਤਰੀਆ ਨਾਨ ਸੇ ਉਭਰੇ ਜਿਨਾ ਪਾ ਮਤਾਏ ਸੁਤਲੇ ਸੁ ਸਵਨ ਜੋ ਰਤੇ ਸਹਿ ਆਪਣੇ ਪ੍ਰੇਮ ਵਿਸ਼ਵਾ ਤਣੀ ਸੋ ਅਠੇ ਪੈਰ ਲਵਨ ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰਣੇ ਮਿਰਗ ਤੇ ਨਾ ਪੇ ਪੂਣੇ ਬੂਠੇ ਨਰ ਗੰਧਰਬ ਜਿਨੀ ਸੱਚ ਰਾਧਿਆ ਨਾਨਕ ਮਨ ਤਨ ਭਬ ਪਤ ਤੇ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਜਿਸੇ ਉਧਾਰੇ ਨਾਨਕਾ ਸੋ ਸਿਮਰੇ ਸਿਜਣਹਾਰ ਦੂਜੀ ਛੋਟ ਕਵਾਟਣੀ ਇਕ ਸਿਉ ਚਿਤ ਲਾਏ ਦੂਜੇ ਪਾਵੀ ਨਾਨਕਾ ਵੈਣ ਲੜੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣ ਜਾ ਰਿਹਾ ਸੱਚ ਵਖਰ ਜਿਨੀ ਲਦਿਆ ਸੇ ਸਚੜੇ ਪਾਸਾਰ ਪੰਥਾ ਪ੍ਰੇਮ ਨਾ ਜਾਣ ਭੁਲੀ ਫਿਰੇ ਗਵਾਰ ਨਾਨਕ ਹਰ ਬਸਰਾਏ ਕੈ ਪਾਉਂਦੇ ਨਰ ਕੇ ਅੰਧਿਆਰ ਮਾਇਆ ਮਨੋ ਨਾ ਵਿਸਰੈ

ਕਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਗਰਜ ਤਨ ਮਾਲ ਖੰਭ ਵੇ ਕਾਂਦੜੇ ਜੇ ਲਾਂ ਕਿਨਾ ਸਾਮੀ ਤੋਲ ਤਨ ਜੜਾਈ ਆਪਣੇ ਲਾਂ ਸੋ ਸਜਣ ਢੋਲ ਸਜਣ ਸਚਾ ਪਾਤਸ਼ਾਹ ਸਿਰ ਸ਼ਾਮ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾ ਸਜਣ ਸਚਾ ਪਾਤਸ਼ਾਹ ਸਿਰ ਸ਼ਾਮ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵਿਸਾ ਕਿਉਂ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਥਕੀਨ ਕਹੋ ਨਾਨਕ ਹਰ ਭਜ ਮੰਨਾ ਜੈ ਬੇਦ ਜਲ ਕੋ ਮੀਨ ਬਿਖਿਆਨ ਸਿਉ ਕਾਹੇ ਰਚਿਓ ਨਿਮਕ ਨ ਹੋ ਉਦਾਸ ਕਉ ਨਾਨਕ ਭਜ ਹਰ ਮੰਨਾ ਪਰੇ ਨ ਜਮ ਕੀ ਪਾਸ ਤਰਨਾ ਪੋਇਓ ਹੀ ਗਇਓ ਲਿਓ ਜਰਾ ਤਨ ਜੀਤ ਕਉ ਨਾਨਕ ਭਜ ਹਰ ਮੰਨਾ ਔਧ ਜਾਤ ਹੈ ਬੀਤ ਬਿਰਧ ਪਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ ਕਉ ਨਾਨਕ ਨਰ ਬਾਬਰੇ ਕਿਉਂ ਨ ਭਜੈ ਭਗਵਾਨ ਤਨ ਧਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ ਇਨ ਮੈਂ ਕਹ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਿਤ ਉਧਾਰਨ ਪੈ ਹਰਨ ਹਰ ਅਨਾਥ ਕੈ ਨਾਥ ਕਹੁ ਨਾਨਕ ਤੇ ਜਾਨੀ ਐ ਸਦਾ ਬਸਤ ਤੁਮ ਸਾਥ ਤਨ ਤਨ ਜੈ ਤੋ ਕੋ ਦਿਓ ਤਾ ਸਿਉ ਨਿਹੁ ਨ ਕੀਨ ਕਉ ਨਾਨਕ ਨਰ ਬਾਬਰੇ ਅਬ ਕਿਉਂ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਅਰਜੈ ਨੀ ਕੈ ਤਾਮ ਕਉ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿ ਨ ਕੋਏ

किया, दुख को कियो न को नानक सुन रे मना।

ਸਾਜ ਕਹਿ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਦੋਹਰਾ ਬਾਲ ਛੁੱਟ ਕਿਉ ਬੰਧਨ ਪਰ ਕਛੂ ਨ ਹੋਤ ਅਪਾਏ ਕਉ ਨਾਨਕ ਆਬੇ ਓਟ ਹਰ ਗਜ ਜਿਉਂ ਹੋ ਸਹਾਏ ਬਲ ਹੋਆ ਬੰਧਨ ਛੁਟੈ ਸਭ ਕਿਸ ਹੋਤ ਅਪਾਏ ਨਾਨਕ ਸਭ ਕਿਸ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਏ ਸੰਗ ਸਖਾ ਸਭ ਤਜ ਗਏ ਕੋ ਨਾ ਨਿਭਿਓ ਸਾਥ ਕੋ ਨਾਨਕ ਬਿਪਤ ਮੈਂ ਟੇਕ ਏਗ ਰਘੁਨਾਥ ਨਾਮ ਰਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕੋ ਨਾਨਕ ਜਗਤ ਮੈਂ ਕਿਨ ਜਪਿਓ ਗੁਰ ਮੰਤ ਰਾਮ ਨਾਮ ਔਰ ਮੈਂ ਗਇਓ ਜਾ ਕੈ ਸਮ ਨਹੀਂ ਕੋਇ ਜੈ ਸਿਮਰਤ ਸੰਕਟ ਮਿਟੈ

नमः कष्ट राग उन गाए संग राग नीति सब पुत्र रागन के

ਵਾਹਿਗੁਰੂ ਵਾਹਿਗੁਰੂ ਜੀ ਕਿਉ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤੀ ਜੀ ਸਹਾਇ ਵਾਰ ਸ਼੍ਰੀ ਬਹੁਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਬਗੌਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕਿਸ਼ਨ ਧਿਆਈ ਹੈ ਜਿਸ ਜਿਠੈ ਸਭ ਦੁਹ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦੇ ਆਵੇ ਤਾਏ ਸਭ ਤਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਤਾਈ ਹੋਈ ਸਹਾਏ ਦਸੋ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਧਰਮੇ ਸ਼ਹੀਦ ਦਿੱਤੇ ਬਾਂਦ ਬਾਂਦ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਗਸਾਰ ਦੇ ਸੀਦੋ ਸਿਕਿਦ ਕੇਸਾਂ ਸਵਾਸਾਂ ਸੰਗ ਨਭਾਈ ਧਰਮ ਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਾਤ ਉੱਚੇ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਇ ਦਤਾਰ ਪਿਤਾ ਜੀ ਆਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਓ ਆਵਿਦਾ ਕੋਟਾਨ ਕੋਟ ਸ਼ੁਕਰ ਹੈ ਆਪ ਦੇ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਰਬੱਤ ਸੰਗਤਾਂ ਵੱਲੋਂ ਸਰਬੱਤ ਦੇ ਭਲੇ ਲਈ ਪੰਥੀ ਚੜ੍ਹਦੀ ਕਲਾ ਅਤੇ ਸਮੂਹ ਪਰਿਵਾਰਾਂ ਦੀ ਸੁੱਖ ਸ਼ਾਂਤੀ ਵਾਸਤੇ ਹਫ਼ਤਾਵਾਰੀ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਨੇ ਕਿਰਪਾ ਕੀਤੀ ਆਪ ਦੇ ਦਰੋਂ ਘਰੋਂ ਵਰਸਾਏ ਨਗਰ ਸਾਹਨੇਵਾਲ ਕਲਾਂ ਖੁਰਦ ਅਤੇ ਇਸੇ ਤਰ੍ਹਾਂ ਦਾਤਾ ਜੀ ਪਿੰਡ ਜਲਾਜਣ ਸਮੂਹ ਲੁਧਿਆਣਾ ਦਾਤਾ ਨਗਰ ਨਿਵਾਸੀ ਪਰਿਵਾਰਾਂ ਨੂੰ ਆਪ ਜੀ ਨੇ ਸ੍ਰੀ ਅਖੰਡਪੁਰ ਸਾਹਿਬ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਬਖਸ਼ੀ ਦਾਤਾ ਜੀ ਸਮੂਹ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਨਗਰਾਂ ਦੀ ਚੜ੍ਹਦੀ ਕਲਾ ਲਈ ਪਰਿਵਾਰਾਂ ਦੀ ਸੁੱਖ ਸ਼ਾਂਤੀ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਸਰਬੱਤ ਦਾਤਾ ਜੀ ਪਰਿਵਾਰਾਂ ਦੇ ਕਾਰੋਬਾਰਾਂ ਦੀਆਂ ਬਰਕਤਾਂ ਦੀ ਜਾਚਨਾ ਕਰਦਿਆਂ ਹੋਇਆਂ ਗੁਰੂ ਗ੍ਰੰਥ
ਤੇ ਗੁਰੂ ਪੰਥ ਨੂੰ ਸਮਰਥ ਹੁੰਦਿਆਂ ਸਰਬੱਤ ਦੇ ਭਲੇ ਲਈ ਸ਼ੁਕਰਾਨੇ ਵਜੋਂ ਦਾਤਾ ਜੀ ਆਓ ਸਮੋਹ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਆਪ ਦੀ ਅਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਆਰੰਭ ਕੀਤਾ ਹੈ। ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਇਸ ਵਕਤ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਸੰਪੂਰਨ ਹੋਏ ਤਥਾ ਭੋਗ ਪਏ ਨੇ। ਪਾਠੀ ਸਿੰਘਾਂ ਕੋਲੋਂ ਪਾਠ ਕਰਦੇ ਹਾਂ, ਨਗਰ ਨਿਵਾਸੀ ਪਰਿਵਾਰਾਂ ਕੋਲੋਂ ਸੇਵਾ ਕਰਦੇ ਹਾਂ, ਹੋਈਆਂ ਪੁੱਲਾਂ ਬਖਸ਼ ਲੈਣੀਆਂ, ਕੀਤੀ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੋਹ ਨਗਰ ਨਿਵਾਸੀ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣਾ, ਦਰੋਂ ਘਰੋਂ ਵਰਸਾਏ ਨਗਰਾਂ ਦੇ ਸਿਰ ਤੇ ਮਿਹਰ ਭਰਿਆ ਤੱਕਣਾ, ਇਹਨਾਂ ਨਗਰਾਂ ਦੇ ਸਰਬੱਤ ਪਰਿਵਾਰਾਂ, ਧੀਆਂ ਭੈਣਾਂ, ਬਜ਼ੁਰਗਾਂ ਤੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਤੱਕਣਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਬੱਚਿਆਂ ਸਿਰ ਤੇ ਮਿਹਰ ਭਰਿਆ ਤੱਕਣਾ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਸਰਬੱਤ ਪਰਿਵਾਰਾਂ ਦੇ ਕਾਰੋਬਾਰਾਂ 'ਚ ਬਰਕਤਾਂ, ਪ੍ਰੇਮ ਪਿਆਰ ਅਥਵਾਕ ਦੀਆਂ ਦਾਤਾਂ, ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਕਰਨ ਦਾ ਇਸੇ ਤਰ੍ਹਾਂ ਉਦਮ ਬਲ ਬਖਸ਼ਿਸ਼ ਕਰ ਦੇਣਾ, ਸਰਬੱਤ ਦੀ ਸੇਵਾ ਥਾਏ ਪਾਉਣੀ, ਸ਼ੁਭ ਭਾਵਨਾ ਪੂਰੀਆਂ ਕਰਨੀਆਂ। ਸ਼ੁਕਰਾਨੇ ਵਜੋਂ ਸਮੂਹ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਮਾਲੇ, ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ, ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਮਿਹਰ ਕਰਨੀ ਦਾਤਾ ਜੀ ਆਓ ਸੇਵਾ ਥਾਏ ਪਾਉਣੀ, ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ। ਹੋਰ ਜੋ ਮਾਈ ਪਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ 'ਚ ਤਿਲ ਫੁੱਲ ਭੇਟਾਵਾਂ, ਰਸਤਾ ਆਦਿਕ ਦੇਗਾਂ ਵਾਸਤੇ ਮਾਇਆ ਰਸਤਾ ਲੈ ਕੇ ਹਾਜ਼ਰ ਹੋਏ, ਸਭ ਦੀ ਕੀਤੀ ਹੋਈ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਚੜ੍ਹਦੀਆਂ ਕਲਾ ਦਰੋਂ ਕਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ ਕੇ ਨਿਹਾਲ ਕਰਨਾ, ਪੰਥ ਦੇ ਸਿਰ ਤੇ ਮਿਹਰ ਭਰਿਆ ਤੱਕਣਾ, ਇਸ ਅਸਥਾਨ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸਮੂਹ ਸੇਵਾਦਾਰਾਂ ਅਤੇ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਤੱਕੇ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ, ਦਰੋਂ ਕਰੋਂ ਸਾਹਿਬ ਭਾਈ ਪ੍ਰੀਤਪਾਲ ਸਿੰਘ ਨੂੰ ਤੰਦਰੁਸਤੀ ਦੇ ਰੋਗਤਾ ਬਖਸ਼ ਕੇ ਨਿਹਾਲ ਕਰਨਾ, ਪਵਿੱਤਰ ਹਜ਼ੂਰੀ ਵਿੱਚ ਸਮੂਹ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਕੜਾਹ ਪ੍ਰਸ਼ਾਦ ਦੇਗ ਹਾਜ਼ਰਾ ਦਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਐਸ ਵਕਤ ਦੀਵਾਨ ਸੱਜ ਰਹੇ ਨੇ, ਮਿਹਰ ਭਰਿਆ ਹੱਥ ਰੱਖਣਾ, ਮਿਹਰ ਕਰੋ ਦਾਤਾ ਜੀ ਆਓ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਤੇ ਨਗਰ ਵਾਸੀਆਂ ਨੂੰ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ। ਦੋਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ।

0: ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਹਮਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਹਾਥ ਦੇ ਰਾਖੇ ਕਰੇ ਆਪਣੇ, ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਹੋਈ ਸਰਬ ਕਲਿਆਣ। ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਸੋ ਕਹੋ ਟਲ ਗੁਰ ਸੇਵੀ ਐ, ਐਨ ਇਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹਲਾ ਪੰਜਵਾਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿਨਹੀ ਸੁਣਿਆ ਦੁੱਖ ਸੁਖ ਮੇਰਾ, ਤੋ ਬਿਦ ਨੀਕੀ ਖਟਾਨੀ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿਨਹੀ ਸੁਣਿਆ ਦੁੱਖ ਸੁਖ ਮੇਰਾ, ਤੋ ਬਿਦ ਨੀਕੀ ਖਟਾਨੀ। ਜੀ ਕੀ ਇੱਕ ਹੀ ਪੈਮਾਨੀ, ਅਵਰ ਜਤਨ ਕਰ ਰਹਿ ਬਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ। ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰਦੀਨੋ ਮਤਾਨੀ। ਡਿਗੇ ਨਾ ਡੋਲਾ ਦਿੜ ਕਰ ਰਹੋ, ਪੂਰਨ ਹੋਏ ਤ੍ਰਿਪਤਾਨੀ। ਓਏ ਜੋ ਬੀਚ ਹਮ ਤੁਮ ਕੁਛ ਹੋਤਾ, ਤਿਨਕੇ ਬਾਤ ਬਿਲਾਨੀ। ਅਲੰਕਾਰ ਮਿਲ ਥੈਲੀ ਹੋਈ ਹੈ, ਤਾਤੇ ਕਣਕ ਵਖਾਨੀ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਨੀ। ਕਹੋ ਨਾਨਕ ਨਿਹਚਲ ਕਰ ਬਾਧਿਓ, ਗੁਰ ਕੀਓ ਬੰਧਾਨੀ। ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਨੀ। ਕਹੋ ਨਾਨਕ ਨਿਹਚਲ ਕਰ ਬਾਧਿਓ, ਗੁਰ ਕੀਓ ਬੰਧਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਇਰੀਆਂ ਭਰ ਰਹੇ ਗੁਰੂ ਸਵਾਰੀ ਸਤਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਧੰਨ ਹਜ਼ਰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦਾ ਓਟ ਆਸਰਾ ਲੈ ਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਸਾਹਨੇਵਾਲ ਕਲਾਂ, ਨਗਰ ਸਾਹਨੇਵਾਲ ਖੁਰਦ ਅਤੇ ਨਗਰ ਜੋ ਜਲਾਜਣ ਦੀ ਸੰਗਤ ਹੈ, ਉਹਨਾਂ ਨੇ ਰਲ ਮਿਲ ਕੇ ਜੋ ਅਖੰਡ ਪਾਠ ਸਾਹਿਬ ਦੀ ਸੇਵਾ ਪਰਸੋਂ ਰੋਜ਼ ਤੋਂ ਜੋ ਸ਼ੁਰੂ ਕੀਤੀ ਗਈ ਸੀ, ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੋਈ, ਨਿਰਵਿਘਨਤਾ ਸਾਹਿਬ ਸੰਪੂਰਨ ਹੋਏ ਤਥਾ ਭੋਗ ਪਏ। ਉਪਰੰਤ ਗੁਰੂ ਮਹਾਰਾਜ ਨੇ ਹੁਕਮਨਾਮੇ ਦੀ ਅਸੀਸ ਬਖਸ਼ਿਸ਼ ਕੀਤੀ ਹੈ। ਆਓ ਅਰਦਾਸ ਕਰੀਏ ਕਿ ਜੋ ਸਾਰੀ ਪੜ੍ਹੀ ਸੁਣੀ ਜਪੀ ਬਾਣੀ ਗਈ ਹੈ, ਉਸ ਦੇ ਭਾਵ ਸਾਡੇ ਹਿਰਦਿਆਂ ਵਿੱਚ ਵੱਸ ਜਾਣ ਅਤੇ ਅਸੀਂ ਆਪਣੇ ਜੀਵਨ ਨੂੰ ਗੁਰਬਾਣੀ ਦੇ ਅਨੁਕੂਲ ਚਲਾਉਣ ਦਾ ਯਤਨ ਕਰ ਸਕੀਏ। ਗੁਰੂ ਮਹਾਰਾਜ ਨੇ ਜੋ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਇਸ ਨੂੰ ਵੀ ਆਪਾਂ ਵਿਚਾਰੀਏ ਅਤੇ ਆਪਣੇ ਜੀਵਨ ਵਿੱਚ ਅਪਣਾਉਣ ਦਾ ਯਤਨ ਕਰੀਏ। ਜੋ ਨਗਰ ਸਾਹਨੇਵਾਲ ਅਤੇ ਜਲਾਜਣ ਦੀ ਸੰਗਤ ਹੈ, ਧੰਨਤਾ ਦੇ ਯੋਗ ਹੋ ਜੋ ਹਰ ਸਾਲ ਇਸ ਤਰ੍ਹਾਂ ਆਪਣੇ ਨਗਰਾਂ ਦੀ ਸੁੱਖ ਸ਼ਾਂਤੀ ਵਾਸਤੇ ਗੁਰੂ ਮਹਾਰਾਜ ਵੱਲੋਂ ਬਖਸ਼ੀਆਂ ਦਾਤਾਂ ਦੇ ਸ਼ੁਕਰਾਨੇ ਵਜੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਜੋ ਅਖੰਡ ਪਾਠ ਸਾਹਿਬ ਦੀ ਸੇਵਾ ਲੈ ਕੇ ਸਾਰੇ ਪਰਿਵਾਰ ਇਕੱਤਰ ਹੁੰਦੇ ਹੋ, ਅਤੇ ਨਾਲ ਬੱਚਿਆਂ ਨੂੰ ਵੀ ਦੂਰ ਨੇੜੇ ਧੀਆਂ ਭੈਣਾਂ ਜਿੱਥੇ ਵਿਆਹੀਆਂ ਹੁੰਦੀਆਂ ਹਨ ਉਹਨਾਂ ਨੂੰ ਵੀ ਇਕੱਤਰ ਕਰਕੇ ਜਿੱਥੇ ਅਸੀਂ ਗੁਰੂ ਮਹਾਰਾਜ ਦੇ ਆਪਣੇ ਧਰਮ ਦੀ ਗੱਲ ਕਰਦੇ ਹਾਂ, ਨਾਲ ਦੀ ਨਾਲ ਇਹ ਜੋ ਹੈ ਇੱਕ ਸਾਡਾ ਜੋ ਅਸੀਂ ਆਪਸ ਵਿੱਚ ਮਿਲਣ ਵਰਤਣ ਜਿਸ ਤਰ੍ਹਾਂ ਸਾਡਾ ਹੁੰਦਾ ਉਹ ਵੀ ਬੱਚਿਆਂ ਤਾਂ ਹੀ ਅਸੀਂ ਜੋ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਜਿੰਨੇ ਵੀ ਇਹ ਆਪਣੇ ਪ੍ਰਬੰਧਕ ਵੀਰ ਹਨ, ਇਹ ਆਪਾਂ ਸਭ ਜਾਣਦੇ ਹਾਂ ਕਿ ਆਪਣੇ ਰੁਝੇਵਿਆਂ ਭਰਿਆ ਸਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਇਹ ਬੜੇ ਬਹੁਤੇ ਕੋਈ ਸੌਖੇ ਕੰਮ ਨਹੀਂ ਹੁੰਦੇ, ਆਪਣਾ ਸਮਾਂ ਛੱਡ ਕੇ ਫਿਰ ਇਹ ਸਾਰੇ ਜੋ

ਆ ਕਿ ਕੰਟੀਨਿਊਸਲੀ ਜੋ ਇਸ ਪ੍ਰੋਗਰਾਮ ਨੂੰ ਇਹਨਾਂ ਦਿਨ ਜੋ ਹੈ ਸਮਰਥਨ ਕਰਦੀਆਂ ਰਹੀਆਂ ਕਰਦੇ ਰਹੇ ਹਨ ਅਤੇ ਅਗਾਂਹ ਵੀ ਕਰਦੇ ਰਹਿਣਗੇ। ਅਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਵੀ ਅਸੀਂ ਸਮੂਹ ਜਿੰਨੀ ਸੰਗਤ ਆਈ ਹੈ ਉਹਨਾਂ ਨੂੰ ਜੀ ਆਇਆਂ ਵੀ ਆਖਦੇ ਹਾਂ, ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ, ਜਿਹੜੇ ਕਿ ਆਪਣਾ ਬੱਚਿਆਂ ਤਾਈਂ ਜਿਹੜਾ ਇਹ ਮੈਸੇਜ ਹੈ, ਗੁਰੂ ਦਾ ਮੈਸੇਜ, ਸਾਡੇ ਕਲਚਰ ਦਾ ਮੈਸੇਜ, ਇਹ ਸਾਰਾ ਆਪਾਂ ਜੋ ਪਹਿਚਾਉਣ ਦਾ ਯਤਨ ਕਰਦੇ ਹਾਂ। ਸੋ ਇਹ ਸਭ ਕੁਝ ਜੋ ਹੈ ਸੰਗਤਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ। ਬਾਕੀ ਜੋ ਪਰਸੋਂ ਰੋਜ਼ ਤੋਂ ਸੰਗਤਾਂ ਨੇ ਲੰਗਰ ਦੇ ਵਿੱਚ ਸੇਵਾ ਵਿੱਚ ਹੱਥ ਵਟਾ ਕੇ ਗੁਰਦੁਆਰਾ ਸਾਹਿਬ ਵਿਖੇ ਹੋਰ ਸੇਵਾਵਾਂ ਵਿੱਚ ਜੋ ਸੇਵਾ ਕਰਕੇ ਉਹ ਇੱਥੋਂ ਜੋ ਸੇਵਾ ਕਰ ਰਹੇ ਹਨ ਪਰਸੋਂ ਰੋਜ਼ ਤੋਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਇਸੇ ਹੀ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ ਅੱਜ ਜੋ ਹੈ ਭਾਈ ਜਗਜੀਤ ਸਿੰਘ ਜੀ ਦਿਓਲ, ਉਹਨਾਂ ਦੇ ਪਰਿਵਾਰ ਵੱਲੋਂ ਵੀ ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਦੀ ਸੇਵਾ ਚੱਲ ਰਹੀ ਸੀ, ਉਹਨਾਂ ਦੇ ਵੀ ਸੰਪੂਰਨਤਾ 'ਤੇ ਭੋਗ ਪਾਏ ਗਏ ਹਨ। ਅਤੇ ਇੱਕ ਦੋ ਸੂਚਨਾਵਾਂ ਹਨ ਜੇ ਆਪਾਂ ਸਾਰੇ ਭੈਣਾਂ ਵੀਰ ਇੱਥੇ ਇਕੱਤਰ ਹੋਏ ਹਾਂ ਅਤੇ ਆਪ ਜੀ ਦੇ ਨਾਲ ਸਾਂਝੀਆਂ ਕਰਨੀ ਚਾਹੁੰਦੇ ਹਾਂ। ਨੰਬਰ ਇੱਕ 'ਤੇ ਅੱਜ ਗੁਰਦੁਆਰਾ ਸਾਹਿਬ ਵਿਖੇ ਜੋ ਹੈ 12 ਵਜੇ ਤੋਂ ਲੱਗ ਕੇ 4 ਵਜੇ ਤੱਕ ਅੱਖਾਂ ਦੀ ਜਾਂਚ ਵਾਸਤੇ ਕੈਂਪ ਲੱਗ ਰਿਹਾ ਹੈ, ਜਿਹਦੇ ਵਿੱਚ ਕਿ ਪ੍ਰੋਫੈਸ਼ਨਲ ਡਾਕਟਰਸ ਆਰਥੋਮੋਲੋਜਿਸਟ ਵਗੈਰਾ ਆ ਰਹੇ ਹਨ। ਉਹ 12 ਤੋਂ 4 ਵਜੇ ਤੱਕ ਜੋ ਬਾਹਰ ਗੁਰਦੁਆਰਾ ਸਾਹਿਬ ਦੇ ਸਾਡੇ ਪਾਰਕਿੰਗ ਲੋਟ ਦੇ ਨਾਲ ਜੋ ਰੈਜੀਡੈਂਸ ਹੈ ਉਹਦੇ ਵਿੱਚ ਉਹ ਆਪਣਾ ਉਹਨਾਂ ਨੇ ਕੈਂਪ ਲਗਾਇਆ।

0: ਸਤਿਗੁਰੂ ਜੀ ਕਿਰਪਾ ਕਰਨ ਉਸ ਪਰਮਾਤਮਾ ਦੀ ਅੰਮ੍ਰਿਤਮਈ ਬਾਣੀ ਆਪਾਂ ਸਾਰਿਆਂ ਨੇ ਮਿਲ ਬੈਠ ਕੇ ਗਾਇਨ ਸਰਵਣ ਕੀਤੀ। ਸਤਿਗੁਰੂ ਜੀ ਮਿਹਰ ਕਰਨ, ਸਭਨਾਂ ਦਾ ਗਾਇਨ ਕੀਤਾ ਸਰਵਣ ਕੀਤਾ ਨਾਮ ਮਾਲਕ ਜੀ ਥਾਂ ਪਾਉਣ। ਆਓ ਅਗਲੇਰਾ ਪ੍ਰੋਗਰਾਮ ਸਾਡੇ ਸਤਿਕਾਰਯੋਗ ਸੈਕਟਰੀ ਸਾਹਿਬਾਨ ਤਿੰਨਾਂ ਪਾਸੋਂ ਸਰਵਣ ਕਰੀਏ। ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਲਵਾਓ, ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਜਸਵਿੰਦਰ ਸਿੰਘ ਜੀ ਹੋਣਾ ਦੇ ਜਥੇ ਦਾ ਜੋ ਆਪ ਜੀ ਦੇ ਨਾਲ ਕੀਰਤਨ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਸਵੇਰ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਵੀ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰਦੇ ਹਨ। ਆਪ ਜੀ ਵੀ ਗੁਰਦੁਆਰਾ ਸਾਹਿਬ ਵਿਖੇ ਆ ਕੇ ਕੀਰਤਨ ਸਰਵਣ ਕਰਕੇ ਅਤੇ ਹੋਰ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਪ੍ਰੋਗਰਾਮ ਹੁੰਦੇ ਹਨ ਉਹਨਾਂ ਵਿੱਚ ਆਪਣੀ ਸ਼ਮੂਲੀਅਤ ਕਰਕੇ ਆਪਣੇ ਜੀਵਨ ਸਫਲ ਕਰਿਆ ਕਰੋ ਜੀ। ਅੱਜ ਦੇ ਜੋ ਦੀਵਾਨ ਹਨ ਇਹਨਾਂ ਦੇ ਵਿੱਚ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਨਗਰ ਸਾਹਨੇਵਾਲ ਕਲਾਂ, ਸਾਹਨੇਵਾਲ ਖੁਰਦ ਅਤੇ ਨਗਰ ਜਲਾਲਣ ਅਤੇ ਇਸੇ ਹੀ ਤਰ੍ਹਾਂ ਭਾਈ ਜਗਜੀਤ ਸਿੰਘ ਜੀ ਦਿਓਲ ਉਹਨਾਂ ਦੇ ਪਰਿਵਾਰ ਵੱਲੋਂ ਅਤੇ ਭਾਈ ਇੰਦਰਜੀਤ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਅਤੇ ਇੱਕ ਹੋਰ ਪਰਿਵਾਰ ਭਾਈ ਵਿਕਰਮਜੀਤ ਸਿੰਘ ਜੀ ਉਹਨਾਂ ਦੇ ਪਰਿਵਾਰਾਂ ਵੱਲੋਂ ਜੋ ਹੈ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਇਹਨਾਂ ਤੋਂ ਬਾਅਦ ਹੁਣ ਭਾਈ ਦਿਲਬਾਗ ਸਿੰਘ ਜੀ ਜੋ ਹਨ 11 ਵਜੇ ਤੱਕ ਆਪ ਜੀ ਨਾਲ ਕੀਰਤਨ ਦੀ ਸਾਂਝ ਪਾਉਣਗੇ। ਉਹਦੇ ਤੋਂ ਪਹਿਲਾਂ ਇੱਕ ਦੋ ਜਾਣਕਾਰੀਆਂ ਹਨ ਜੋ ਮੈਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ। ਜਿਸ ਤਰ੍ਹਾਂ ਕਿ ਪਿਛਲੇ ਹਫ਼ਤੇ ਤੋਂ ਅਨਾਊਂਸ ਕਰਦੇ ਆ ਰਹੇ ਹਾਂ ਕਿ ਅੱਖਾਂ ਦੀ ਚੈੱਕਅਪ ਵਾਸਤੇ ਇੱਥੇ ਗੁਰਦੁਆਰਾ ਸਾਹਿਬ ਵਿਖੇ ਅੱਜ 12 ਤੋਂ 4 ਵਜੇ ਤੱਕ ਡਾਕਟਰ ਸਾਹਿਬਾਨ ਆ ਰਹੇ ਹਨ, ਜਿਨ੍ਹਾਂ ਵਿੱਚ ਆਪਥਮੋਲੋਜਿਸਟ ਅਤੇ ਹੋਰ ਸਪੈਸ਼ਲਿਸਟ ਡਾਕਟਰ ਵੀ ਹੋਣਗੇ। ਆਪ ਜੀ ਨੇ ਆਪਣੇ ਅੱਖਾਂ ਦੀ ਚੈੱਕਅਪ ਕਰਵਾਉਣੀ ਹੈ ਤਾਂ 12 ਤੋਂ 4 ਵਜੇ ਦੇ ਦਰਮਿਆਨ ਜੋ ਵੀ ਉੱਥੇ ਸਿਸਟਮ ਹੋਏਗਾ ਫਸਟ ਕਮ ਫਸਟ ਸਰਵ ਜਾਂ ਉਹ ਨੰਬਰ ਲੈ ਕੇ ਆਪਣਾ ਪਰਚੀ ਦਾ ਅਤੇ ਤੁਸੀਂ ਆਪਣੀ ਅੱਖਾਂ ਦੀ ਚੈੱਕਅਪ ਉੱਥੋਂ ਕਰਵਾ ਸਕਦੇ ਹੋ। ਅਤੇ ਇਸੇ ਹੀ ਤਰ੍ਹਾਂ ਤੁਸੀਂ ਬਾਹਰ ਆਪਣੇ ਲੌਬੀ ਦੇ ਵਿੱਚ ਦੇਖਿਆ ਹੋਣਾ ਕਿ ਕੁਝ ਸਿੰਘ ਮਾਇਆ ਕਤਰ ਕਰ ਰਹੇ ਹਨ। ਇਹ ਸਿੰਘ ਜੋ ਹਨ ਇਹ ਬੜੀ ਦੂਰ ਤੋਂ ਆਏ ਹਨ, ਵਿਨੀਪੈਗ ਤੋਂ ਕੋਈ 750 ਕਿਲੋਮੀਟਰ ਦੀ ਦੂਰੀ 'ਤੇ ਅਪ ਨੌਰਥ ਛੋਟਾ ਜਿਹਾ ਟਾਊਨ ਹੈ ਥਾਮਸਨ, ਉੱਥੇ ਇਹ ਸਿੰਘ ਰਹਿੰਦੇ ਹਨ। ਆਪਣੀ ਵਸੋਂ ਵੀ ਉੱਥੇ ਬਹੁਤ ਥੋੜ੍ਹੀ ਹੈ। ਇਹਨਾਂ ਨੇ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣਾਇਆ ਸੀ ਜਿਸ ਦੀ ਕਿ ਕਿਚਨ ਬਹੁਤ ਹੀ ਛੋਟੀ ਸੀ ਅਤੇ ਉਹਨਾਂ ਨੇ ਜੋ ਸਿਟੀ ਵਾਲੇ ਦੇ ਬਾਈਲੋਜ਼ ਹਨ ਉਹਨਾਂ ਦੇ ਅਨੁਸਾਰ ਉਹ ਕਿਚਨ ਠੀਕ ਨਹੀਂ ਅਤੇ ਉਹਨਾਂ ਲੰਗਰ ਵਗੈਰਾ ਬਣਾਉਣਾ ਬਹੁਤ ਮੁਸ਼ਕਲ ਆ ਰਹੀ ਹੈ। ਸੋ ਉਹ ਇਸ ਕਿਚਨ ਦੀ ਜੋ ਹੈ ਬਣਾਉਣ ਵਾਸਤੇ ਮਾਇਕ ਸ਼ੈਤਾਲੀ ਇੱਥੇ ਆਪਣੇ ਇੱਥੇ ਪਹੁੰਚੇ ਹਨ। ਇੱਥੋਂ ਦੇਖੋ ਵਿਨੀਪੈਗ ਕਿੰਨੀ ਦੂਰ ਹੈ ਅਤੇ ਵਿਨੀਪੈਗ ਤੋਂ 750 ਕਿਲੋਮੀਟਰ ਅੱਗੇ ਇਹ ਆਪਣੇ ਹਮੇਸ਼ਾ ਹੀ ਚੱਲਦਾ ਆ ਰਿਹਾ। ਜਿੱਥੇ ਜਿੱਥੇ ਵੀ ਆਪਣੀ ਸੰਗਤ ਜਾਂਦੀ ਹੈ 10-20-50 ਬੰਦੇ ਜਿੱਥੇ ਵੀ ਆਪਾਂ ਸਿੱਖ ਭਾਈਚਾਰਾ ਇਕੱਠਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਆਪਣਾ ਅਕੀਦਾ ਗੁਰਦੁਆਰਾ ਸਾਹਿਬ ਜੋ ਹੈ ਉਹ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਅਤੇ ਇਹਨਾਂ ਵੀਰਾਂ ਨੇ ਵੀ ਉੱਥੇ ਜੋ ਚੈਰੀਟੇਬਲ ਸੁਸਾਇਟੀ ਬਣਾ ਕੇ ਅਤੇ ਆਪਣਾ ਜੋ ਹੈ ਇਕੱਤਰ ਹੋਣ ਦਾ ਸਾਧਨ ਬਣਾਇਆ ਹੋਇਆ ਹੈ ਅਤੇ ਨਾਲ ਜੋ ਗੁਰੂ ਮਹਾਰਾਜ ਦੀਆਂ ਹਾਜ਼ਰੀਆਂ ਭਰਦੇ ਹਨ। ਸਾਡਾ ਧਰਮ ਅਤੇ ਜੋ ਕਲਚਰ ਹੈ ਦੋਵੇਂ ਇਕੱਠੇ ਇਕੱਠੇ ਚੱਲਦੇ ਹਨ ਅਤੇ ਉਹਨਾਂ ਨੇ ਨਾਲ ਜੋ ਇਹ ਸੇਵਾ ਹੈ ਆਪ ਸਭ ਨੂੰ ਬੇਨਤੀ ਹੈ ਕਿ ਇੰਨੀ ਦੂਰੋਂ ਚੱਲ ਕੇ ਜਿਹੜੇ ਵੀਰ ਆਏ ਹਨ ਆਪਾਂ ਜਿੰਨਾ ਵੀ ਯਥਾ ਸ਼ਕਤ ਜੋ ਵੀ ਆਪ ਜੀ ਮੁਨਾਸਿਬ ਸਮਝਦੇ ਹੋ ਉਹਨਾਂ ਦੀ ਜ਼ਰੂਰ ਹੈਲਪ ਕਰਨੀ। ਅਤੇ ਇਸੇ ਹੀ ਤਰ੍ਹਾਂ ਜੋ ਆਪਣੇ ਗੁਆਂਢੀ ਨਗਰ ਹੈ ਇੱਥੋਂ ਡਾਊਨ ਟਾਊਨ ਦੇ ਪਰਲੇ ਪਾਸੇ ਸੁਕਾਮਿਸ਼, ਹਰ ਸਾਲ ਉੱਥੇ ਨਗਰ ਕੀਰਤਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਨੂੰ ਸਮਰਪਿਤ ਕੱਢਿਆ ਜਾਂਦਾ ਹੈ। ਇਸ ਸਾਲ ਵੀ 20 ਤਰੀਕ ਨੂੰ ਅਗਲੇ ਆਉਣ ਵਾਲੇ ਸੈਚਰਡੇ ਨੂੰ ਉਹਨਾਂ ਦਾ ਜੋ ਨਗਰ ਕੀਰਤਨ ਹੈ 10 ਵਜੇ ਤੋਂ 2 ਵਜੇ ਤੱਕ ਉੱਥੇ ਹੋਵੇਗਾ। ਉਸ ਤੋਂ ਪਹਿਲਾਂ ਸਵੇਰ ਨੂੰ ਜੋ ਸ਼ੁੱਕਰਵਾਰ ਨੂੰ ਵੀਰਵਾਰ ਨੂੰ ਅਖੰਡ ਪਾਠ ਸਾਹਿਬ ਰੱਖੇ ਹੋਣੇ ਹਨ ਉਹਨਾਂ ਦੇ ਭੋਗ ਪੈਣੇ ਹਨ ਅਤੇ ਨਾਲ ਦੀ ਨਾਲ ਅੰਮ੍ਰਿਤ ਸੰਚਾਰ ਵੀ ਹੈ। ਜੇ ਕੋਈ ਅੰਮ੍ਰਿਤ ਸੰਚਾਰ ਦੇ ਬਲਾਖੀ ਹੋਣ ਤਾਂ ਉਹ ਵੀ ਉੱਥੇ ਜਾ ਕੇ ਉਸ ਦਿਨ ਅੰਮ੍ਰਿਤ ਜੋ ਹੈ ਪਾਨ ਕਰ ਸਕਦੇ ਹਨ। ਸੋ ਉਸ ਦੇ ਵਾਸਤੇ ਜੇ ਸੰਗਤ ਇਨਫ ਹੋਈ ਤਾਂ ਉਹਨਾਂ ਵੱਲੋਂ ਬੇਨਤੀ ਆਈ ਹੈ ਕਿ ਉਹ ਇੱਥੇ ਜੋ ਬੱਸ ਉਹਨਾਂ ਦੀ ਆਉਣੀ ਹੈ ਉਹ ਬੱਸ ਦਾ ਸਟੋਪ ਸਵੇਰੇ ਇੱਥੇ ਗੁਰਦੁਆਰਾ ਸਾਹਿਬ ਵਿਖੇ ਬਣਾ ਦੇਣਗੇ ਅਤੇ ਤੁਸੀਂ ਇੱਥੋਂ ਉਸ ਬੱਸ ਵਿੱਚ ਵੀ ਜਾ ਸਕਦੇ ਹੋ। ਪਰ ਥੋੜ੍ਹੇ ਜਿਹੇ ਜਿੰਨੇ ਕੁ ਸੰਗਤ ਜਾਣਾ ਚਾਹੁੰਦੀ ਹੋਵੇ ਉਹ ਬਾਹਰ ਡੈਸਕ ਦੇ ਉੱਤੇ ਇਨਫੋਰਮ ਕਰ ਦੇਵੇ ਤਾਂ ਕਿ ਅਸੀਂ ਉਹਨੂੰ ਕਹਿ ਸਕੀਏ ਵੀ ਤੁਸੀਂ ਇੱਥੇ ਬੱਸ ਦਾ ਸਟੋਪ ਜ਼ਰੂਰ ਰੱਖਣਾ ਇੱਥੋਂ ਸੰਗਤ ਲੈ ਕੇ ਜਾਣਾ। ਸੋ ਹੁਣ ਉਹ ਭਾਈ ਦਿਲਬਾਗ ਸਿੰਘ ਜੀ ਪਾਸੋਂ ਜੋ ਹੈ 11 ਵਜੇ ਤੱਕ ਆਪਾਂ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਸਤਸੰਗ ਜੀ ਕੀਰਤਨ ਦੀਆਂ ਇਤਨੀਆਂ ਸੇਵਾਵਾਂ ਪ੍ਰਵਾਨ ਕਰਨੀਆਂ ਜੀ। ਕੀਰਤਨ ਕਰਦਿਆਂ ਤੋਂ ਬਾਣੀ ਪੜ੍ਹਦਿਆਂ ਤੋਂ ਅਨੇਕਾਂ ਪ੍ਰਕਾਰ ਦੀਆਂ ਪੁੱਲਾਂ ਹੋ ਗਈਆਂ ਹੋਣਗੀਆਂ। ਸਤਸੰਗਤ ਅਤੇ ਗੁਰੂ ਪਾਤਸ਼ਾਹ ਬਖਸ਼ਨਹਾਰ ਹਨ। ਅਗਲੇ ਸਮੇਂ ਵਾਸਤੇ ਸਤਿਕਾਰਯੋਗ ਸੈਕਟਰੀ ਸਾਹਿਬ ਪਾਸੋਂ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਗੁਰੂ ਸਾਜੀ ਸਤਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਦਿਲਬਾਗ ਸਿੰਘ ਜੀ ਹੋਣਾ ਦੇ ਕੀਰਤਨ ਜਥੇ ਦਾ, ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਸਵੇਰੇ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਗੁਰਦੁਆਰਾ ਸਾਹਿਬ ਵਿਖੇ ਵੀ ਜੋ ਹੈ ਹਾਜ਼ਰੀਆਂ ਭਰਦੇ ਹਨ। ਆਪ ਹੀ ਗੁਰਦੁਆਰਾ ਸਾਹਿਬ ਆ ਕੇ ਹਾਜ਼ਰੀਆਂ ਭਰ ਕੇ ਇਹਨਾਂ ਪਾਸੋਂ ਕੀਰਤਨ ਸਰਵਣ ਕਰਕੇ ਅਤੇ ਆਪਣੇ ਜੀਵਨ ਜੋ ਹੈ ਸਫਲਾ ਕਰਿਆ ਕਰੋ ਜੀ। ਮੈਂ ਆਪ ਜੀ ਦੇ ਨਾਲ ਇੱਕ ਦੋ ਸੂਚਨਾਵਾਂ ਫਿਰ ਸਾਂਝੀਆਂ ਕਰਨੀਆਂ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਸੀ ਕਿ ਬਹੁਤ ਹੀ ਦੂਰ ਤੋਂ ਵਿਨੀਪੈਗ ਤੋਂ ਕੋਈ 750 ਕਿਲੋਮੀਟਰ ਅਪ ਨੌਰਥ ਛੋਟਾ ਜਿਹਾ ਟਾਊਨ ਹੈ ਥਾਮਸਨ, ਅਤੇ ਉਹ ਮੈਨੀਟੋਬਾ ਵਿੱਚ ਪੈਂਦਾ। ਉੱਥੇ ਆਪਣੇ ਕੋਈ 50 ਪਰਿਵਾਰ ਸਿੱਖਾਂ ਦੇ ਰਹਿੰਦੇ ਹਨ। ਉਹਨਾਂ ਨੇ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਸੀ, ਜਿਸ ਦੀ ਕਿ ਉਹਦੀ ਉਹ ਬਾਈਲਾਜ਼ ਦੇ ਅਨੁਸਾਰ ਉਹਨਾਂ ਦੀ ਕਿਚਨ ਜੋ ਹੈ ਉਹ ਮੈਚ ਨਹੀਂ ਕਰਦੀ, ਉਹਨਾਂ ਨੂੰ ਮੀਟ ਨਹੀਂ ਕਰਦੀ ਉਹਨਾਂ ਦੇ ਬਾਈਲਾਜ਼ ਨੂੰ। ਉਹਨਾਂ ਨੂੰ ਨੋਟਿਸ ਆਇਆ ਹੋਇਆ ਹੈ। ਸੋ ਉਹ ਤਾਂ ਥੋੜ੍ਹੇ ਵੀਰ ਹਨ, 50 ਪਰਿਵਾਰ ਹਨ, ਅਤੇ ਉਹ ਇੱਥੇ ਆਪਣੇ ਪਾਸ ਮਾਈਕ ਸਹਾਇਤਾ ਵਾਸਤੇ ਆਏ ਹਨ, ਤਾਂ ਕਿ ਜੋ ਗੁਰਦੁਆਰਾ ਸਾਹਿਬ ਦੀ ਜੋ ਹੈ ਉਹ ਬਾਈਲਾਜ਼ ਦੇ ਅਨੁਸਾਰ ਉਹਨਾਂ ਦੀ ਕਿਚਨ ਤਿਆਰ ਕੀਤੀ ਜਾ ਸਕੇ। ਸਭ ਨੂੰ ਬੇਨਤੀ ਹੈ ਕਿ ਜਿੰਨੀ ਵੀ ਯਥਾ ਸ਼ਕਤ ਆਪਣੀ ਵੱਧ ਤੋਂ ਵੱਧ ਉਹਨਾਂ ਦੀ ਤੁਸੀਂ ਜ਼ਰੂਰ ਮਦਦ ਕਰਨੀ। ਬਾਹਰ ਉਹਨਾਂ ਨੇ ਜੋ ਲਾਇਆ ਹੋਇਆ ਹੈ ਟੇਬਲ, ਉੱਥੇ ਉਹਨਾਂ ਦੇ ਜੋ ਸੁਸਾਇਟੀ ਹੈ, ਰਜਿਸਟਰਡ ਸੁਸਾਇਟੀ ਹੈ, ਅਤੇ ਨਾਲ ਉਹ ਚੈਰੀਟੇਬਲ ਸੁਸਾਇਟੀ ਵੀ ਹੈ ਉਹਨਾਂ ਦੀ, ਉਹਨਾਂ ਵੱਲੋਂ ਦਿੱਤੀ ਗਈ ਰਸੀਦ ਜਿਹੜੀ ਆ ਉਹ ਟੈਕਸ ਡਿਡਕਟੇਬਲ ਵੀ ਹੋਵੇਗੀ। ਸੋ ਸਾਡੇ ਵੱਲੋਂ ਵੀ ਆਪ ਜੀ ਨੂੰ ਸਭ ਨੂੰ ਬੇਨਤੀ ਹੈ ਕਿ ਐਡੀ ਦੂਰੋਂ ਜਿਹੜੇ ਚੱਲ ਕੇ 750 ਕਿਲੋਮੀਟਰ ਵਿਨੀਪੈਗ ਤੋਂ, ਅਤੇ ਇੰਨਾ ਕਿ ਇੱਥੋਂ ਵਿਨੀਪੈਗ ਵੀ ਹੋਣਾ, ਅਤੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਜਿੰਨਾ ਵੀ ਆਪਾਂ ਹੋ ਸਕੇ ਜ਼ਰੂਰ ਉਹਨਾਂ ਦੇ ਨਾਲ ਸਹਿਯੋਗ ਕਰੀਏ ਜੀ। ਅਤੇ ਇਸ ਤੋਂ ਇਲਾਵਾ ਜੋ ਗੁਰਮਤਿ ਕੈਂਪ ਹਰ ਸਾਲ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਦਾ ਪ੍ਰਬੰਧ ਕੀਤਾ ਜਾਂਦਾ, ਇਸ ਸਾਲ ਵੀ ਅਗਸਤ 17 ਤੋਂ 22 ਤੱਕ ਜੋ ਹੈ ਛੋਟੇ ਬੱਚਿਆਂ ਦਾ ਗੁਰਮਤਿ ਕੈਂਪ ਲਗਾਇਆ ਜਾਣਾ ਹੈ। ਉਸ ਦੇ ਵਾਸਤੇ ਜੋ ਏਜ ਗਰੁੱਪ ਹੈ 6 ਸਾਲ ਤੋਂ 15 ਸਾਲ ਤੱਕ ਬੱਚਿਆਂ ਦੀ ਏਜ ਗਰੁੱਪ ਹੋਣੀ ਚਾਹੀਦੀ ਹੈ। ਅਤੇ ਹੁਣ ਹਜੇ ਫਾਰਮ ਹਜੇ ਅਸੀਂ ਇਸ਼ੂ ਕਰਨੇ ਨਹੀਂ ਸ਼ੁਰੂ ਕੀਤੇ, ਪਰ ਔਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੈ। ਅਸੀਂ ਆਪ ਜੀ ਨੂੰ ਸਭ ਨੂੰ ਬੇਨਤੀ ਕਰਦੇ ਹਾਂ, ਕੋਸ਼ਿਸ਼ ਕਰੋ ਵੱਧ ਤੋਂ ਵੱਧ ਜਿੰਨੀ ਵੀ ਔਨਲਾਈਨ ਜਿਹੜੀ ਹੈ ਉਹ ਰਜਿਸਟ੍ਰੇਸ਼ਨ ਹੋ ਸਕੇ, ਕਿਉਂਕਿ ਆਪਾਂ ਵੱਧ ਤੋਂ ਵੱਧ 100 ਕੁ ਬੱਚੇ ਲੈਣੇ ਹਨ, ਇੰਨਿਆਂ ਕੁ ਦਾ ਇਹ ਪ੍ਰਬੰਧ ਠੀਕ ਢੰਗ ਨਾਲ ਹੋ ਸਕਦਾ ਹੈ। ਸੋ ਉਹਦੇ ਵਾਸਤੇ ਆਪਣੇ ਬੱਚਿਆਂ ਨੂੰ ਜਿਨ੍ਹਾਂ ਦੀ ਏਜ 6 ਤੋਂ 15 ਸਾਲ ਦੇ ਦਰਮਿਆਨ 'ਚ ਹੈ ਉਹ ਆਪਣੇ ਬੱਚਿਆਂ ਦੀ ਔਨਲਾਈਨ ਰਜਿਸਟ੍ਰੇਸ਼ਨ ਕਰਨ ਦੀ ਕੋਸ਼ਿਸ਼ ਕਰੋ, ਜਿੰਨੀ ਛੇਤੀ ਹੋ ਸਕੇਗਾ ਓਨਾ ਹੀ, ਕੋਈ ਸਾਨੂੰ ਵੀ ਪ੍ਰਬੰਧ ਕਰਨੇ ਸੌਖੇ ਹੋ ਜਾਂਦੇ ਹਨ। ਅਤੇ ਇਹਦੇ ਵਾਸਤੇ ਬਾਹਰ ਪੋਸਟਰ ਲੱਗਿਆ ਹੋਇਆ 2 ਨੰਬਰ ਦੀਵਾਨ ਹਾਲ ਦੇ ਸੱਜੇ ਪਾਸੇ ਲੰਗਰਵਾਲ ਵਾਲੇ ਪਾਸੇ, ਉੱਥੋਂ ਤੁਸੀਂ ਹੋਰ ਇਨਫੋਰਮੇਸ਼ਨ ਲੈ ਕੇ ਕਿਸ ਤਰ੍ਹਾਂ ਉੱਥੇ ਜਾ ਕੇ ਆਪਣਾ ਰਜਿਸਟ੍ਰੇਸ਼ਨ ਕਰਨੀ ਹੈ ਉਹਦੀ ਜਾਣਕਾਰੀ, ਜੇ ਨਹੀਂ ਤਾਂ ਉੱਥੇ ਡੈਸਕ ਦੇ ਉੱਤੋਂ ਤੁਸੀਂ ਹੋਰ ਪੁੱਛ ਲੈਣਾ, ਅਸੀਂ ਆਪ ਜੀ ਦੀ ਮਦਦ ਕਰ ਦਿਆਂਗੇ। ਸੋ ਇਸ ਤੋਂ ਇਲਾਵਾ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਸੀ ਕਿ ਆਪਣੇ ਗੁਆਂਢੀ ਨਗਰ ਜੋ ਹੈ ਸਕੈਮਿਸ਼ ਦੇ ਵਿਖੇ ਸਕੈਮਿਸ਼ ਵਿਖੇ ਅਗਲੇ ਸੈਚਰਡੇ ਨੂੰ 20 ਤਰੀਕ ਨੂੰ ਜੋ ਹੈ ਧੰਨ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਸ਼ਹੀਦੀ 'ਤੇ ਹਰ ਸਾਲ ਜੋ ਨਗਰ ਕੀਰਤਨ ਕਰਵਾਇਆ ਜਾਂਦਾ ਉਹ ਵੀ 10 ਤੋਂ 2 ਵਜੇ ਤੱਕ ਉੱਥੇ ਨਗਰ ਕੀਰਤਨ ਹੋਣਾ, ਉਸ ਵਿੱਚ ਵੀ ਆਪ ਸਭ ਨੇ ਸ਼ਮੂਲੀਅਤ ਕਰਨੀ। ਜੇ ਕਿਸੇ ਨੂੰ ਰਾਈਡ ਦੀ ਲੋੜ ਹੈ ਤਾਂ ਬਾਹਰ ਡੈਸਕ 'ਤੇ ਦੱਸ ਦੇਣਾ, ਕਿਉਂਕਿ ਉਹਨਾਂ ਵੀਰਾਂ ਨੇ ਕਿਹਾ ਹੈ ਕਿ ਅਸੀਂ ਬੱਸ ਦਾ ਪ੍ਰਬੰਧ ਕਰਾਂਗੇ, ਇੱਥੇ ਬੱਸ ਵੀ ਸਟੋਪ ਕਰਕੇ ਉਹਨਾਂ ਸੰਗਤਾਂ ਨੂੰ ਲੈ ਜਾਵੇਗੀ ਜਿਹੜੇ ਜਾਣਾ ਚਾਹੁੰਦੇ ਹਨ। ਅਤੇ ਇਸ ਦੇ ਨਾਲ ਨਾਲ ਹੀ 20 ਤਰੀਕ ਨੂੰ ਸਵੇਰੇ ਉੱਥੇ ਅੰਮ੍ਰਿਤ ਸੰਚਾਰ ਵੀ ਹੋਣਾ ਹੈ, ਕੋਈ ਜੋ ਕੋਈ ਵੀਰ ਭੈਣ ਅੰਮ੍ਰਿਤ ਵਿਲਾਖੀ ਹੋਣ ਤਾਂ ਉਹ ਵੀ ਫੋਨ ਕਰਕੇ, ਸਾਡੇ ਪਾਸ ਬਾਹਰ ਇਨਫੋਰਮੇਸ਼ਨ ਹੈ, ਤੁਸੀਂ ਉੱਥੋਂ ਇਨਫੋਰਮੇਸ਼ਨ ਲੈ ਕੇ ਉਹਨਾਂ ਨੂੰ ਫੋਨ ਕਰਕੇ ਅਤੇ ਜੋ ਹੈ ਗੁਰੂ ਵਾਲੇ ਵੀ ਅੰਮ੍ਰਿਤ ਛੱਕ ਕੇ ਬਣ ਸਕਦੇ ਹੋ ਉਸ ਦਿਨ। ਸੋ ਜ਼ਰੂਰ ਹਾਜ਼ਰੀਆਂ ਭਰਨ ਦੀ ਕੋਸ਼ਿਸ਼ ਕਰਨੀ ਜੀ। ਅਤੇ ਇਸੇ ਹੀ ਤਰ੍ਹਾਂ ਜੋ ਹੈ ਹੁਣ ਅੱਗੋਂ ਆਪਣਾ ਹਮੇਸ਼ਾ ਦੀ ਤਰ੍ਹਾਂ ਜੋ ਕਥਾ ਦਾ ਗੁਰਮਤਿ ਦੀ ਗੁਰਸ਼ਬਦ ਦੀ ਜੋ ਕਥਾ ਹੈ ਭਾਈ ਗੁਰਸ਼ਰਨ ਸਿੰਘ ਜੀ ਆਪ ਜੀ ਦੇ ਨਾਲ 11:45 ਤੱਕ ਜੋ ਹੈ ਉਹ ਕਥਾ ਦੀ ਸਾਂਝ ਪਾਉਣਗੇ। ਇਹਨਾਂ ਪਾਸੋਂ ਆਪਾਂ ਗੁਰਮਤਿ ਵਿਚਾਰਾਂ ਸਿੱਖ ਇਤਿਹਾਸ ਦੀਆਂ ਵਿਚਾਰਾਂ ਅਤੇ ਗੁਰੂ ਕਾਲ ਦੀਆਂ ਗੱਲਾਂ ਅਤੇ ਗੁਰ ਸ਼ਬਦ ਦੀ ਵਿਚਾਰ ਜੋ ਹੈ ਉਹ ਇਹਨਾਂ ਪਾਸੋਂ ਸਰਵਣ ਕਰਦੇ ਹਾਂ ਅਤੇ ਨਾਲ ਬੜੇ ਵਧੀਆ ਤਰੀਕੇ ਨਾਲ ਸਮਝਾਉਣ ਦਾ ਯਤਨ ਕਰਦੇ ਹਨ ਕਿ ਜੋ ਇਹ ਗੁਰਮਤ ਹੈ ਅਸੀਂ ਆਪਣੇ ਜੀਵਨ ਵਿੱਚ ਕਿਸ ਤਰ੍ਹਾਂ ਲਾਗੂ ਕਰਨੀ ਹੈ, ਉਹਦਾ ਅੰਤਰੀ ਭਾਵ ਕੀ ਹੈ ਸ਼ਬਦ ਦਾ, ਅਤੇ ਸਾਨੂੰ ਆਪਣੇ ਜੀਵਨ ਵਿੱਚ ਕਿਸ ਤਰ੍ਹਾਂ ਅਪਣਾਉਣਾ ਚਾਹੀਦਾ ਹੈ। ਆਓ ਭਾਈ ਸਾਹਿਬ ਜੀ ਪਾਸੋਂ ਜੋ ਹੈ 11:45 ਤੱਕ ਜੋ ਹੈ ਗੁਰ ਸ਼ਬਦ ਦੀ ਕਥਾ ਵਿਚਾਰ ਅਤੇ ਸਿੱਖ ਇਤਿਹਾਸ ਦੀ ਜੋ ਹੈ ਆਪਾਂ ਇਹਨਾਂ ਪਾਸੋਂ ਕਥਾ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀਓ, ਤੂੰ ਸਮਰੱਥ

ਗੁਰ ਰਾਮਦਾਸ ਰਾਖੋ ਸ਼ਰਨਾਈ। ਵਾਹਿਗੁਰੂ ਜੀ। ਸ਼੍ਰੀ ਰਾਗ ਮਹਿਲਾ ਪਹਿਲਾ। ਲੱਭ ਕੁੱਤਾ ਕੂੜ ਚੂੜਾ, ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕਰੋਧ ਚੰਡਾਲ।

सुन मूर्ख मन अजान, जो तिस भावें से भलें, होर के कहण वखाण, तिन मत तिन पत तिन तन पल्ले, जिन हिरदै रहया समाई, तिन का क्या सलाहना, अवर सवाल्यो काई, नानक नदरी बाहरी, राजै दान नानाई, नानक नदरी बाहरी, राजै दान ननाई, जुगो जुग अटल, चवर शतर तख्त दे मालक, हाजरा हजूर जारा जहूर शब्द गुरु, बाणी के बोहे थमरत के दाते दसा पातशाहिया दी जोत, साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच सजे हफ्तावारी दीवाना दियां हाजरियां भर रहे अति सत्कार योग सन्मान योग सतसंगी जनों, बड़ी बख्शिश रहमत सतगुरां ने की थी आप सब सतसंगत दियां इन्हां घड़ियां विच जुड़ बैठ के मेरे तो पहला गुरु घर के रागी सिंघां पासों गुरदेव की अमृतमई बाणी दे कीर्तन सरवण कर रहे सी, उपरंत सकत्र साहब ने कुछ जरूरी बेनतियां आप संगत दे नाल सांझियां कीतियां ने। तो आओ साध संगत, समा है गुरबाणी विचार दा। सिख धर्म दे बानी धन गुरु नानक साहब जी की रसना तो उचारण किया होया राग श्री राग दे विच एक शब्द जो कि गुरु ग्रंथ साहब जी दे अंक 15 दे उत्ते सुभायमान है, तिस दा पाठ मैं आप जी दे नाल सांझा कीता है। तिस दी विचार नूं आरंभण तो पहला आओ आपस विच आपां फतेह दी सांझ पाईए। वाहिगुरु जी का खालसा, वाहिगुरु जी की फतेह। गुरु ग्रंथ साहब की बाणी कुल 31 रागों में है, जिहड़े सलोक ने जां जिहड़ी जपजी साहब की बाणी है उन्हूं आपां राग रहित कहिंदे आ, इदां ही सोईए ने उन्हूं कहा जांदा है राग रहित बाणी है, जाने कि यह जिहड़ी बाणी है यह किसी राग विच नहीं गाई गई, जिवें जपजी साहब की बाणी है वह किसी राग विच नहीं है, बाकी जिहड़ी बाणी है वह रागां विच है, सलोक ने सवैये ने वह भी रागां विच नहीं है। पहला राग गुरु ग्रंथ साहब का श्री राग है, तो श्री राग का अपना आप ही अर्थ हुंदा है वड्डा राग, श्री एक सन्मान योग शब्द है, जिहड़े राग नूं बड़ा सन्मान मिलिया होया उत्तम राग जिहनूं कहिंदे। सतगुरु गुरु ग्रंथ साहब महाराज की बाणी ने वैसे जदों रागां की गल की है ना जी, तो श्री राग बारे महाराज लिखते हैं रागों में श्री राग है, रागों में सब तो उत्तम राग केड़ा है श्री राग, पर इहदे नाल एक महाराज ने कंडीशन ला दिती, आख्या जे सच धरे प्यार राग भी तां ही उत्तम है जे मुहब्बत जे प्यार सच नाल पै जावे। किसी भांडे नूं तुसीं उत्तम कह सकदे हो पर जे वह भांडे विच पई हुई वस्तु तुसी खा नहीं रहे वरत नहीं रहे भोग नहीं रहे जिन्हें तुहानू तृप्ति नहीं दिती फिर भांडा अपने आप च की है, कुछ भी नहीं। जिन्ने शब्द आउंदे ने महाराज दा एक वाक आम रागी सिंह जदों कीर्तन हुंदा उदों पढ़दे ने भी कोई गावै रागी नादी बेदी बहु भांत कर, कोई गा रहा है रागां द्वारा, आम तुसीं वेख्या होगा बड़े बड़े प्रसिद्ध रागी ने जिहड़े रागां दे विच कीर्तन करते हैं, तो चाहिदा भी है। समय समय से चीज़ां बदलदियां भी रहिंदियां ने, यह भी एक दुनिया का सच है।
ਸਤਿਗੁਰੂ ਮਹਾਰਾਜ ਨੇ ਬੇਸ਼ੱਕ ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ, ਪਰ ਇੰਨਾ ਵੀ ਉੱਤਮ ਰਾਗ ਨੂੰ ਨਹੀਂ ਮੰਨਿਆ ਜਿੰਨਾ ਸੱਚ ਨਾਲ ਜੁੜਨ ਨੂੰ ਮੰਨਿਆ। ਹਰ ਬੰਦੇ ਨੂੰ ਰਾਗ ਨਹੀਂ ਆ ਸਕਦਾ, ਹਰ ਬੰਦਾ ਰਾਗ ਗਾ ਵੀ ਨਹੀਂ ਸਕਦਾ, ਹਰ ਇੱਕ ਬੰਦੇ ਲਈ ਹਰ ਇੱਕ ਚੀਜ਼ ਬਣੀ ਨਹੀਂ ਹੁੰਦੀ। ਗੁਰਦੇਵ ਨੇ ਬਖਸ਼ਿਸ਼ ਕੀਤਾ, ਲੋਕ ਗਾ ਰਹੇ ਨੇ ਤੇ ਜਿਹਨੇ ਰਾਗ ਦੁਆਰਾ ਗਾਇਆ ਉਹ ਕਹਿੰਦਾ ਮੈਂ ਗਾ ਲਿਆ ਤੇ ਹੁਣ ਰੱਬ ਦੇ ਨੇੜੇ ਹੋ ਗਿਆ। ਬਹੁਤ ਸਾਰੀਆਂ ਅਸੀਂ ਇੱਦਾਂ ਦੀਆਂ ਕਹਾਣੀਆਂ ਆਮ ਸੁਣਦੇ ਹਾਂ ਵੀ ਫਲਾਨੇ ਨੇ ਰਾਗ ਗਾਇਆ, ਰਸ ਚੋਣ ਲੱਗ ਪਿਆ, ਰੁੱਖਾਂ ਦੇ ਵਿੱਚੋਂ ਰਸ ਚੋਣ ਲੱਗ ਪਿਆ। ਹੁਣ ਇਹ ਗੱਲ ਕੋਈ ਵੱਡੀ ਨਹੀਂ ਹੈ ਵੀ ਕਿਸੇ ਨੇ ਰਾਗ ਗਾਇਆ, ਕਿਸੇ ਨੇ ਮਲਹਾਰ ਰਾਗ ਗਾ ਦਿੱਤਾ ਤੇ ਮੀਂਹ ਪੈਣ ਲੱਗ ਪਿਆ। ਬਾਬਾ ਜੀ ਨੇ ਆਖਿਆ ਵੀ ਇਹ ਗੱਲਾਂ ਆਪਣੇ ਆਪ ਵਿੱਚ ਸਾਰਥਕ ਨਹੀਂ ਹਨ। ਹਏ ਹੈ ਵੀ ਆਪਾਂ ਇਹ ਕਹੀਏ ਵੀ ਰਾਗ ਗਾਇਆ, ਗੁਰੂ ਦਾ ਸ਼ਬਦ ਗਾਇਆ ਤੇ ਮੌਲੀ ਧਰਤੀ, ਮੌਲਿਆ ਆਕਾਸ਼, ਅੰਦਰ ਦੀ ਧਰਤੀ ਤੇ ਅੰਦਰ ਦਾ ਆਕਾਸ਼ ਖਿੜ ਗਿਆ, ਆਨੰਦ ਆ ਗਿਆ ਜੀਵਨ ਵਿੱਚ। ਗੱਲ ਇਹ ਨਹੀਂ ਹੈ ਵੀ ਰੁੱਖਾਂ ਤੋਂ ਰਸ ਟਪਕਣ ਲੱਗ ਪਿਆ, ਜ਼ਬਾਨ ਤੋਂ ਰਸ ਟਪਕਿਆ ਕਿ ਨਹੀਂ ਟਪਕਿਆ, ਅੰਦਰ ਰਸ ਜੀਵਨ ਵਿੱਚ ਹੈਗਾ ਏ ਕਿ ਨਹੀਂ ਹੈਗਾ, ਗੱਲ ਤਾਂ ਇੱਥੇ ਨਿਬੜਨੀ ਹੈ। ਬਾਹਰੀ ਤੌਰ ਉੱਤੇ ਜੇ ਮੀਂਹ ਪੈ ਵੀ ਜਾਵੇ, ਮੰਨ ਲਓ ਕੋਈ ਬਹੁਤ ਚੋਟੀ ਦਾ ਰਾਗੀ ਹੋਵੇ, ਜਿਵੇਂ ਬਹੁਤ ਸਾਰੀਆਂ ਕਹਾਣੀਆਂ ਰਾਗੀਆਂ ਦੇ ਬਾਰੇ ਪ੍ਰਚਲਿਤ ਵੀ ਨੇ ਵੀ ਉਹਨੇ ਰਾਗ ਗਾਇਆ ਤੇ ਮੀਂਹ ਪੈਣ ਲੱਗ ਪਿਆ, ਮਹਾਰਾਜ ਨੇ ਬੜੀ ਸਪਸ਼ਟ ਗੱਲ ਆਖੀ, ਆਖਿਆ ਕੋਈ ਗਾਵੈ ਰਾਗੀ, ਕਿਸੇ ਨੇ ਰਾਗਾਂ ਦੁਆਰਾ ਗਾਇਆ, ਨਾਦੀ, ਨਾਦੀ ਦਾ ਅਰਥ ਹੁੰਦਾ ਨਾਦ ਦੁਆਰਾ ਗਾਉਣਾ, ਜਿਵੇਂ ਜੋਗੀਆਂ ਦਾ ਇੱਕ ਪ੍ਰਸਿੱਧ ਨਾਦ ਹੈ ਜਿਹਨੂੰ ਉਹ ਸਿੰਘੀ ਨਾਦ ਕਹਿੰਦੇ ਨੇ। ਸਿੰਘੀ ਨਾਦ ਕੀ ਹੁੰਦਾ ਹੈ ਵੀ ਉਹ ਸਿੰਘ ਵਰਗਾ ਬਣਿਆ ਹੁੰਦਾ, ਐਦਾਂ ਵਿੰਗਾ ਟੇਢਾ ਜਿਹਾ ਸਿੰਘ ਵਰਗਾ ਬਣਿਆ ਹੁੰਦਾ, ਉਹਨੂੰ ਸਿੰਘੀ ਨਾਦ ਕਿਹਾ ਜਾਂਦਾ। ਮਹਾਰਾਜ ਨੇ ਆਖਿਆ ਕੋਈ ਗਾਉਂਦਾ ਹੈ ਰਾਗਾਂ ਦੁਆਰਾ, ਕਿਸੇ ਨੇ ਗਾਇਆ ਨਾਦ ਦੇ ਦੁਆਰਾ, ਕੋਈ ਗਾਵੇ ਰਾਗੀ ਨਾਦੀ ਬੇਦੀ, ਬੇਦੀ ਦਾ ਅਰਥ ਹੈ ਗਿਆਨ ਦੁਆਰਾ ਗਾਉਣਾ, ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ। ਉਹ ਜਿਹੜਾ ਵਾਹਿਗੁਰੂ ਅਕਾਲ ਪੁਰਖ ਹੈ ਉਹ ਏਦਾਂ ਭਿੱਜਦਾ ਨਹੀਂ, ਏਦਾਂ ਖੁਸ਼ ਨਹੀਂ ਹੁੰਦਾ। ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿੰਨਾ ਅੰਤਰ ਕਪਟ, ਜਿੰਨਾ ਦੇ ਅੰਦਰ ਖੋਟ ਹੈ, ਜਿੰਨਾ ਅੰਤਰ ਕਪਟ ਵਿਕਾਰ ਹੈ, ਜਿੰਨਾ ਦੇ ਅੰਦਰ ਵਿਕਾਰ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਾਸ਼ਨਾਵਾਂ ਜਿੰਨਾ ਦੀ ਜ਼ਿੰਦਗੀ ਵਿੱਚ ਹਾਵੀ ਨੇ। ਜ਼ਰੂਰੀ ਹੈ ਵੀ ਕੋਈ ਚੋਟੀ ਦਾ ਰਾਗੀ ਹੋਵੇ, ਰਾਗੀ ਦਾ ਮਤਲਬ ਇਕੱਲਾ ਧਾਰਮਿਕ ਨਾ ਸਮਝਿਓ, ਕੋਈ ਵੀ ਰਾਗੀ ਹੋਵੇ, ਕੋਈ ਵੀ ਰਾਗ ਨੂੰ ਜਾਣਦਾ ਹੋਵੇ, ਉਹ ਅੰਦਰ ਦੀ ਵਾਸ਼ਨਾ ਤੋਂ ਵੀ ਮੁਕਤ ਹੋਵੇ, ਨਹੀਂ ਐਸਾ ਨਹੀਂ ਹੁੰਦਾ। ਕਿੰਨੇ ਕਿੰਨੇ ਐਸੇ ਕਵੀ ਹੁੰਦੇ ਨੇ ਜਿਨ੍ਹਾਂ ਨੇ ਬਹੁਤ ਕਮਾਲ ਦੀਆਂ ਰਚਨਾਵਾਂ ਰਚੀਆਂ ਹੁੰਦੀਆਂ ਨੇ, ਪਰ ਫਿਰ ਵੀ ਉਹ ਐਬਾਂ ਦੇ ਵਿੱਚ ਡੁੱਬੇ ਹੁੰਦੇ ਨੇ। ਬੜੀਆਂ ਸੋਹਣੀਆਂ ਰਚਨਾਵਾਂ ਹੁੰਦੀਆਂ ਨੇ ਪਰ ਜੀਵਨ ਦੇ ਵਿੱਚ ਐਬ ਫਿਰ ਵੀ ਹੁੰਦਾ, ਕਪਟ ਫਿਰ ਵੀ ਹੁੰਦਾ। ਮਹਾਰਾਜ ਨੇ ਆਖਿਆ ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ। ਉਹਨੂੰ ਸਤਿਗੁਰ ਨੇ ਆਖਿਆ ਅੰਦਰ ਕਪਟ ਲੈ ਕੇ ਬੰਦਾ ਗਾਉਂਦਾ ਨਹੀਂ ਹੈ, ਵਿਚਾਰਦਾ ਨਹੀਂ ਹੈ, ਪੜ੍ਹਦਾ ਨਹੀਂ ਹੈ, ਬਲਕਿ ਰੋਂਦਾ ਹੈ, ਰੋ ਰਿਹਾ ਹੈ। ਬਹੁਤ ਸੋਹਣਾ ਕੋਈ ਗਾਉਂਦਾ ਹੋਵੇ। ਤੋ ਮਹਾਰਾਜ ਨੇ ਆਖਿਆ ਰਾਗਾਂ ਵਿੱਚ ਸ਼੍ਰੀ ਰਾਗ ਹੈ ਜੇ ਸੱਚ ਧਰੇ ਪਿਆਰ, ਰਾਗਾਂ ਵਿੱਚ ਵੀ ਸ਼੍ਰੀ ਰਾਗ ਤਾਂ ਉੱਤਮ ਹੈ ਜੇ ਸ਼੍ਰੀ ਰਾਗ ਨੂੰ ਗਾਉਂਦਿਆਂ ਹੋਇਆਂ ਤੁਹਾਡੀ ਮੁਹੱਬਤ ਸੱਚ ਨਾਲ ਪੈ ਜਾਵੇ। ਜੇ ਸੱਚ ਜੀਵਨ ਵਿੱਚ ਨਹੀਂ ਤੇ ਇਹਨਾਂ ਚੀਜ਼ਾਂ ਦਾ ਕੋਈ ਅਰਥ ਨਹੀਂ ਹੈ, ਕਿਉਂਕਿ ਰੱਬ ਜਿਹੜਾ ਹੈ ਉਹ ਰਾਗਾਂ ਨਾਦਾਂ ਤੋਂ ਬਾਹਰ ਹੈ, ਰਾਗੇ ਨਾਦੇ ਬਾਹਰ ਆ, ਰੱਬ ਰਾਗਾਂ ਤੋਂ ਨਾਦਾਂ ਤੋਂ ਬਾਹਰ ਹੈ, ਕਿਉਂਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਸਿਰਜਕ ਤੇ ਉਹ ਆਪ ਹੈ, ਆਪ ਬਾਹਰ ਹੈ, ਸਿਰਜਿਆ ਸਾਰਾ ਕੁਝ। ਕਿੰਨੇ ਨਾਦ ਨੇ ਇਸ ਕੁਦਰਤ ਵਿੱਚ, ਵੇਖੋ ਪੱਤਿਆਂ ਦੀ ਖੜਖੜ, ਰੱਬ ਦੀ ਕੁਦਰਤ ਵਿੱਚ ਇਹ ਵੀ ਤੇ ਇੱਕ ਸਾਊਂਡ ਹੀ ਹੈ ਨਾ, ਪਾਣੀ ਪੱਥਰਾਂ ਨਾਲ ਵੱਜਦਾ ਏ, ਸਾਊਂਡ ਹੈ। ਕਿਧਰੇ ਚਿੜੀਆਂ ਚੋਕ ਰਹੀਆਂ ਨੇ, ਕਿੰਨੀ ਤਰ੍ਹਾਂ ਦੇ ਸਾਊਂਡ ਨੇ ਉਹਦੀ। ਬਾਬੇ ਨੇ ਕਿਹਾ ਵਿਸਮਾਦ ਨਾਦ, ਵਿਸਮਾਦ ਦਾ ਅਰਥ ਹੈ ਜਿਹੜੀ ਖੇਡ ਤੁਹਾਨੂੰ ਹੈਰਾਨ ਕਰ ਦੇਵੇ ਉਹਨੂੰ ਆਪਾਂ ਵਿਸਮਾਦ ਕਹਿੰਦੇ ਹਾਂ। ਬਾਬੇ ਨੇ ਕਿਹਾ ਵਿਸਮਾਦ ਨਾਦ, ਤੇਰੀ ਕੁਦਰਤ ਵਿੱਚ ਵੱਜ ਰਹੇ ਨਾਦ ਮੈਨੂੰ ਹੈਰਾਨ ਕਰਦੇ ਨੇ, ਕਿਧਰੇ ਚਿੜੀਆਂ ਦੀ ਚਹਿ ਚਹਿ, ਕਿਧਰੇ ਵੰਨ ਸੁਵੰਨੇ ਪੰਛੀਆਂ ਦੀਆਂ ਆਵਾਜ਼ਾਂ, ਕਿਧਰੇ ਪੱਤਿਆਂ ਦੀ ਨੂੰ ਖਹਿ ਕੇ ਖੜ ਖੜ ਕਰਦੀ ਹਵਾ,
ਕਿਧਰੇ ਵਗ ਰਿਹਾ ਪਾਣੀ ਪੱਥਰਾਂ ਨਾਲ ਟਕਰਾਉਂਦਾ ਹੈ, ਉਹਦੀ ਆਵਾਜ਼ ਉਹਦਾ ਸਾਊਂਡ ਵੱਖਰਾ ਹੈ, ਕਿੰਨੇ ਤਰ੍ਹਾਂ ਦੀ ਹੈ। ਕਿਤੇ ਜੁੱਤੀਆਂ ਧਰਤੀ ਉੱਤੇ ਖਹਿੰਦੀਆਂ ਨੇ ਅਤੇ ਵੱਖਰੀ ਆਵਾਜ਼ ਉਹਦੇ ਵਿੱਚੋਂ ਪੈਦਾ ਹੋ ਰਹੀ ਹੈ। ਉਹ ਰਾਗਾਂ ਦਾ ਨਾਦਾਂ ਦਾ ਸਿਰਜਕ ਹੈ। ਇਸ ਕਰਕੇ ਜੇ ਬੰਦਾ ਆਖੇ ਵੀ ਮੈਂ ਉਹ ਕੰਮ ਕਰਕੇ ਤੈਨੂੰ ਰਜਾ ਲਵਾਂਗਾ, ਤੈਨੂੰ ਖੁਸ਼ ਕਰ ਲਵਾਂਗਾ ਪਰਮੇਸ਼ਰ ਜੀ, ਤੇ ਮਹਾਰਾਜ ਨੇ ਆਖਿਆ ਨਹੀਂ, ਪਰਮੇਸ਼ਰ ਕੇਵਲ ਖੁਸ਼ ਹੁੰਦਾ ਹੈ ਜਦੋਂ ਬੰਦਾ ਆਪਣੇ ਅੰਦਰੋਂ ਕਪਟ ਕੱਢਦਾ ਹੈ। ਕਿੰਨੇ ਬਚਨ ਨੇ ਬਾਣੀ ਵਿੱਚ, ਨਾ ਭੀਜੈ ਰਾਗੀ ਨਾਦੀ ਬੇਦੀ, ਉਹ ਨਹੀਂ ਭੇਜਦਾ। ਬਾਬੇ ਨੇ ਕਿਹਾ ਨਾ ਤੂੰ ਆਵੇਂ ਵਸ ਬਹੁਤ ਕਿਣਾਵਣੇ, ਕੋਈ ਬੰਦਾ ਤਰਲੇ ਪਾਈ ਜਾਵੇ ਨਾ ਤਰਲੇ, ਰੱਬ ਤਾਂ ਵੀ ਵਸ ਵਿੱਚ ਨਹੀਂ ਆਉਂਦਾ। ਸਾਡਾ ਸੁਭਾਅ ਹੁੰਦਾ ਹੈ ਕਈ ਵਾਰ ਬੰਦਾ ਧਾਰਮਿਕ ਸਥਾਨਾਂ 'ਤੇ ਆਣ ਕੇ ਨਾ ਬੜੇ ਤਰਲੇ ਪਾਉਂਦਾ ਹੈ। ਮਹਾਰਾਜ ਕਹਿੰਦੇ ਨਹੀਂ, ਤੂੰ ਵਸ ਵਿੱਚ ਨਹੀਂ ਆਉਂਦਾ, ਤੂੰ ਇਹਨਾਂ ਤਰਲਿਆਂ 'ਤੇ ਰੀਝਦਾ ਨਹੀਂ। ਜੇ ਅੰਦਰ ਕਪਟ ਹੈ, ਅੱਛਾ ਤਰਲੇ ਦੋ ਤਰ੍ਹਾਂ ਦੇ ਹੁੰਦੇ ਨੇ ਜੀ, ਹੰਝੂ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਸ਼ਬਦ ਆਪਾਂ ਵਰਤਨੇ ਆ ਮਗਰਮੱਛ ਦੇ ਹੰਝੂ, ਉਹਨਾਂ ਉੱਤੇ ਕਦੀ ਕੋਈ ਯਕੀਨ ਨਹੀਂ ਕਰਦਾ। ਕਈ ਬੰਦੇ ਅੱਖਾਂ ਤੋਂ ਹੰਝੂ ਉਹਨਾਂ 'ਤੇ ਵਹਿੰਦੇ ਨੇ, ਪਰ ਕਿਹਦੇ ਵਰਗੇ ਹੁੰਦੇ ਨੇ, ਮਗਰਮੱਛ ਵਰਗੇ। ਹੁਣ ਮਗਰਮੱਛ ਹੰਝੂ ਆਉਂਦਾ ਹੋਵੇ ਅਤੇ ਉਹਦੇ ਕੋਲ ਦੀ ਕੋਈ ਲੰਘੇ, ਇਹ ਸੋਚ ਕੇ ਵੀ ਇਹ ਤਾਂ ਵਿਚਾਰਾ ਆਪ ਦੁਖੀ ਲੱਗਦਾ, ਨਹੀਂ, ਤੁਸੀਂ ਭੁਲੇਖੇ ਵਿੱਚ ਮਾਰੇ ਜਾਓਗੇ, ਮਗਰਮੱਛ ਤੁਹਾਨੂੰ ਖਾ ਜਾਵੇਗਾ, ਉਹਦੇ ਹੰਝੂ ਭਰੋਸੇਯੋਗ ਨਹੀਂ ਹੁੰਦੇ। ਅੱਛਾ, ਇੱਕ ਹੰਝੂ ਉਹ ਹੁੰਦੇ ਨੇ ਜਿਹੜੇ ਬੰਦੇ ਦੀ ਮੈਲ ਨੂੰ ਧੋਂਦੇ ਨੇ, ਉਹ ਹੰਝੂ ਪਵਿੱਤਰ ਹੁੰਦੇ ਨੇ। ਹਾਸੇ ਦੋ ਤਰ੍ਹਾਂ ਦੇ ਹੁੰਦੇ ਨੇ। ਅੱਛਾ, ਇਹ ਸਾਰੇ ਬੋਲ ਮਹਾਰਾਜ ਨੇ ਆਸਾ ਕੀ ਵਾਰ ਦੇ ਵਿੱਚ ਲਿਖੇ ਨੇ। ਜਦੋਂ ਤੁਸੀਂ ਪੜ੍ਹਦੇ ਹੋ, ਰੰਗ ਹੱਸੈ ਰੰਗ ਰੋਮ ਹੈ, ਉਹਦੇ ਰੰਗ ਵਿੱਚ ਹੱਸਦੇ ਵੀ ਨੇ ਤੇ ਰੰਗ ਵਿੱਚ ਰੋਂਦੇ ਵੀ ਨੇ। ਮਨ ਵਿੱਚ ਵਿਰਾਗ ਵੀ ਪੈਦਾ ਹੁੰਦਾ, ਕਿਸੇ ਦੀ ਦੁੱਖ ਤਕਲੀਫ ਵੇਖ ਕੇ ਵਿਰਾਗ ਪੈਦਾ ਹੋ ਗਿਆ। ਹੱਸਦੇ ਵੀ ਨੇ, ਰੱਬ ਦੇ ਭਗਤ ਜਿਹੜੇ ਨੇ ਉਹ ਖਿੜੇ ਵੀ ਰਹਿੰਦੇ ਨੇ। ਆਖਿਆ ਰੰਗ ਹੱਸੇ, ਅੱਛਾ ਉਹਦੇ ਰੰਗ ਵਿੱਚ ਹੱਸਣਾ ਹੋਰ ਗੱਲ ਹੈ ਤੇ ਕਿਸੇ ਦੀ ਹਾਲਤ ਵੇਖ ਕੇ ਹੱਸਣਾ ਹੋਰ ਗੱਲ ਹੈ, ਦੋਵਾਂ ਵਿੱਚ ਫਰਕ ਹੈ। ਕਪਟ ਅੰਦਰ ਧਾਰ ਕੇ ਅੱਖਾਂ ਵਿੱਚੋਂ ਹੰਝੂ ਵਹਾ ਦੇਣੇ ਤੇ ਫਿਰ ਰੋਣਾ ਹੋਰ ਗੱਲ ਹੈ, ਤੇ ਅੰਦਰ ਸੱਚਾਈ ਤੇ ਇਮਾਨਦਾਰੀ ਰੱਖ ਕੇ ਕਿਸੇ ਦੇ ਦਰਦ ਨੂੰ ਮਹਿਸੂਸ ਕਰਨਾ ਇਹ ਹੋਰ ਗੱਲ ਹੈ, ਦੋਵਾਂ ਵਿੱਚ ਫਰਕ ਹੈ। ਸਤਿਗੁਰ ਨੇ ਆਖਿਆ ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ, ਪਰਵਾਹ ਨਾ ਹੀ ਕਿਸੇ ਘੇਰੀ। ਜੇ ਉਹ ਰੋਂਦੇ ਨੇ ਤੇ ਉਹਨਾਂ ਨੂੰ ਪਰਵਾਹ ਨਹੀਂ ਹੈ ਕਿਸੇ ਦੀ, ਵੀ ਕਿਸੇ ਦੀ ਪਰਵਾਹ ਵਿੱਚ ਰੋ ਰਹੇ ਨੇ, ਕਿਸੇ ਦੀ ਫਿਕਰ ਵਿੱਚ ਰੋ ਰਹੇ ਨੇ। ਆਖਿਆ ਪਰਵਾਹ ਨਾ ਹੀ ਕਿਸੇ ਕੇਰੀ, ਬਾਜ ਸੱਚੇ ਨਾ ਹੈ। ਆਖਿਆ ਅਕਾਲ ਪੁਰਖ ਖਸਮ ਦੀ ਰਜਾ ਵਿੱਚ ਰਹਿੰਦੇ ਨੇ, ਉਹਦੀ ਰਜਾ ਵਿੱਚ ਹੱਸਦੇ ਵੀ ਨੇ ਖੁਸ਼ ਵੀ ਰਹਿੰਦੇ ਨੇ, ਤੇ ਉਹਦੀ ਰਜਾ ਵਿੱਚ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵੀ ਵਹਿ ਤੁਰਦੇ ਨੇ, ਉਹ ਵੀ ਟਪਕਦੇ ਨੇ। ਤੇ ਮਹਾਰਾਜ ਨੇ ਅੱਜ ਜਿਹੜਾ ਬਖਸ਼ਿਸ਼ ਭਰਿਆ ਵਾਕ ਸਾਡੇ ਨਾਲ ਸਾਂਝਾ ਕੀਤਾ ਹੈ ਗੁਰੂ ਨਾਨਕ ਸਾਹਿਬ ਨੇ, ਆਪਾਂ ਥੋੜ੍ਹਾ ਜਿਹਾ ਸਮਾਂ ਇਹਨੂੰ ਵਿਚਾਰਨਾ ਹੈ। ਗੁਰਦੇਵ ਨੇ ਰਹਾਉ ਵਾਲੀ ਪੰਕਤੀ ਵਿੱਚ ਵਾਕ ਰੱਖੇ ਨੇ, ਬਾਬਾ ਬੋਲੀਐ ਪੱਤ ਹੋਏ। ਬੜੇ ਸਿੱਧੇ ਦੇ ਅਰਥ ਨੇ ਜੀ, ਉਹ ਬੋਲ ਬੋਲੋ ਜਿਹਦੇ ਨਾਲ ਤੁਹਾਡੀ ਇੱਜ਼ਤ ਹੋਵੇ, ਪੱਤ ਹੋਵੇ। ਵੈਸੇ ਤਾਂ ਦੁਨੀਆਂ ਦਾ ਇਹ ਫੰਡਾ ਹੈ, ਦੁਨੀਆਂ ਝੂਠ ਨੂੰ ਸੁਣਦੀ ਹੈ, ਅਸੀਂ ਝੂਠ ਬੋਲਦੇ ਹਾਂ, ਦੁਨੀਆਂ ਸੱਚ ਸੁਣ ਕੇ ਰਾਜ਼ੀ ਨਹੀਂ ਹੈ, ਕਿਉਂਕਿ ਦੁਨੀਆਂ ਦੀ ਇੱਜ਼ਤ ਪੱਤ ਹੋਰ ਹਿਸਾਬ ਦੀ ਹੈ। ਇੱਥੇ ਇੱਜ਼ਤ ਦਾ ਅਤੇ ਪੱਤ ਦਾ ਜਿਹੜਾ ਕ੍ਰਾਈਟੀਰੀਆ ਹੈ ਉਹ ਬਿਲਕੁਲ ਵੱਖਰਾ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਥੇ ਪਤਾ ਕੀ ਆਖਿਆ, ਆਖਿਆ ਤੂੰ ਉਹ ਬੋਲ ਬੋਲਣਾ ਹੈ ਜਿਹਦੇ ਨਾਲ ਰੱਬ ਦੇ ਦਰ ਉੱਤੇ ਤੇਰੀ ਪੱਤ ਹੋਵੇ। ਇੱਕ ਤਾਂ ਇਹ ਵੀ ਆਪਾਂ ਪੱਤ ਖੱਟਣੀ ਹੈ, ਇੱਜ਼ਤ ਖੱਟਣੀ ਹੈ, ਕਿਹਦੀ? ਸੰਸਾਰ ਦੀ ਸ਼ੋਭਾ ਖੱਟਣੀ ਹੈ, ਸੰਸਾਰ ਦੀ ਵਡਿਆਈ ਖੱਟਣੀ ਹੈ। ਉਹਦੇ ਲਈ ਸ਼ਬਦ ਕੁਝ ਹੋਰ ਨੇ, ਉਹਦੇ ਸ਼ਬਦ ਬੜੇ ਸਿੱਧੇ ਨੇ ਵੀ ਜਿੱਦਾਂ ਅਗਲਾ ਸੁਣਨਾ ਚਾਹੁੰਦਾ ਹੈ ਉੱਦਾਂ ਹੀ ਉਹਨੂੰ ਸੁਣਾਉਣਾ ਸ਼ੁਰੂ ਕਰ ਦਿਓ, ਤੁਹਾਡੀ ਇੱਜ਼ਤ ਹੋਵੇਗੀ, ਤੁਹਾਡੀ ਪੱਤ ਹੋਵੇਗੀ। ਤੇ ਮਹਾਰਾਜ ਇੱਥੇ ਕਹਿੰਦੇ ਨੇ ਬਾਬਾ ਬੋਲੀਐ, ਹੇ ਬਾਬਾ ਬੋਲੀਐ ਪੱਤ ਹੋਏ, ਇੱਜ਼ਤ ਹੋਏ, ਕਿੱਥੇ? ਅਕਾਲ ਪੁਰਖ ਵਾਹਿਗੁਰੂ ਦੇ ਦਰ ਉੱਤੇ, ਸੱਚ ਦੀ ਹਜ਼ੂਰੀ ਵਿੱਚ, ਰੱਬ ਦੇ ਦਰਬਾਰ ਵਿੱਚ ਤੇਰੀ ਪੱਤ ਹੋਵੇ, ਇੱਜ਼ਤ ਹੋਵੇ। ਉੱਤਮ ਸੇ, ਉੱਤਮ ਕੌਣ ਹੁੰਦੇ ਨੇ? ਦਰ ਉੱਤਮ ਕਹੀ ਹੈ, ਜਿਹੜੇ ਉਹਦੇ ਦਰ ਉੱਤੇ ਸਤਿਕਾਰੇ ਜਾਂਦੇ ਨੇ ਉੱਤਮ ਉਹ ਨੇ। ਹੁਣ ਦੁਨੀਆਂ ਦਾ ਉੱਤਮ ਹੋਣ ਦਾ ਨਜ਼ਰੀਆ ਬੜਾ ਵੱਖਰਾ ਜਿਹਾ ਹੈ,
ਜੇ ਆਪਾਂ ਕਿਸੇ ਨੂੰ ਉੱਤਮ ਮੰਨਣਾ ਹੋਵੇ ਤਾਂ ਕਿਹਨੂੰ ਮੰਨਾਂਗੇ? ਜੇ ਰੱਬ ਨੇ ਕਿਸੇ ਨੂੰ ਉੱਤਮ ਮੰਨਣਾ ਹੋਵੇਗਾ ਤਾਂ ਕਿਹਨੂੰ ਮੰਨੇਗਾ? ਰੱਬ ਮੰਨੇਗਾ ਉੱਤਮ ਜਿਸ ਬੰਦੇ ਦਾ ਕੋਈ ਕਿਰਦਾਰ ਹੈ, ਕੋਈ ਜੀਵਨ ਹੈ, ਜਿਹੜਾ ਸੱਚ ਦੇ ਰਾਹ ਉੱਤੇ ਚੱਲਣ ਵਾਲਾ ਹੈ, ਉਹ ਉੱਤਮ ਹੈ। ਤੇ ਇੱਕ ਪਾਸੇ ਕੋਈ ਧਾਰਮਿਕ ਤੌਰ ਤੇ ਅਡੰਬਰ ਕਰਦਾ ਹੋਵੇ, ਬਾਹਰੀ ਤੌਰ ਉੱਤੇ ਪਖੰਡ ਦੇ ਵਿੱਚ ਫਸਿਆ ਹੋਵੇ, ਤੇ ਉਹਨੂੰ ਇਹ ਲੱਗਦਾ ਹੋਵੇ ਕਿ ਰੱਬ ਦੇ ਦਰ ਉੱਤੇ ਮੈਂ ਆਹ ਕਰਮ ਕਰਕੇ ਉੱਤਮ ਹੋ ਜਾਵਾਂਗਾ, ਪਰ ਅੰਦਰ ਉਹਦੇ ਕਪਟ ਹੋਵੇ, ਪਾਪ ਹੋਵੇ, ਤੇ ਮਹਾਰਾਜ ਕਹਿੰਦੇ ਉਹ ਉੱਤਮ ਨਹੀਂ ਜੀ ਹੁੰਦਾ। ਇੱਕ ਬਚਨ ਹੈ ਗੁਰੂ ਨਾਨਕ ਸਾਹਿਬ ਦਾ, ਸਮਝ ਲੱਗੇਗਾ ਸੌਖੇ ਤਰੀਕੇ ਨਾਲ ਉੱਤਮ ਕੌਣ ਹੁੰਦੇ ਨੇ। ਇਹਦੇ ਨਾਲ ਇੱਕ ਸਾਖੀ ਜੁੜੀ ਹੈ ਜੀ, ਇਤਿਹਾਸ ਦੀ ਇੱਕ ਸਾਖੀ ਹੈ, ਥੋੜ੍ਹਾ ਜਿਹਾ ਇਹਨੂੰ ਆਪਾਂ ਸਮਝਾਂਗੇ ਨਾਲ ਜੋੜ ਕੇ ਗੱਲ ਨੂੰ। ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਭਾਈ ਮਰਦਾਨਾ ਜਦੋਂ ਜਗਤ ਦੇ ਉਧਾਰ ਦੇ ਲਈ ਥਾਂ ਪੁਰ ਥਾਂ ਜਾ ਰਹੇ ਨੇ, ਉਦਾਸੀਆਂ ਤੇ ਨੇ, ਪ੍ਰਚਾਰ ਫੇਰੀਆਂ ਕਰ ਰਹੇ ਨੇ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਖਾਣਾ ਪੀਣਾ ਪਹਿਨਣਾ ਹਾਲਾਤਾਂ ਦੇ ਅਕੋਰਡਿੰਗ ਹੈ। ਜਿਵੇਂ ਅੱਜ ਵੀ ਆਪਣਾ ਵੀ ਇੱਦਾਂ ਹੀ ਹੁੰਦਾ ਮੋਸਟਲੀ, ਵੀ ਜੇ ਆਪਾਂ ਗਰਮੀ ਵਾਲੇ ਇਲਾਕੇ ਵਿੱਚ ਜਾਣਾ ਹੋਵੇ ਤੇ ਗਰਮ ਜਿਹੜੇ ਕੱਪੜੇ ਨੇ ਉਸ ਤਰੀਕੇ ਨਾਲ ਹੁੰਦੇ ਨੇ, ਸਰਦੀ ਵਾਲੇ ਜਾਣਾ ਹੋਵੇ ਤੇ ਉਸ ਤਰੀਕੇ ਨਾਲ ਹੁੰਦੇ ਨੇ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਕਿੱਥੇ ਖਾਂਦੇ ਨੇ, ਕਿੱਥੇ ਰਹਿੰਦੇ ਨੇ? ਹੁਣ ਅੱਜ ਵਾਂਗੂ ਤਾਂ ਹੈ ਕੋਈ ਨਹੀਂ ਸੀ ਵੀ ਕਿਤੇ ਉਹਨਾਂ ਦੀ ਜਾਣ ਪਛਾਣ ਸੀ, ਕਿਸੇ ਦੇ ਘਰੇ ਚਲੇ ਗਏ, ਵੀ ਸ਼ਾਮਾਂ ਦੇ ਪ੍ਰਸ਼ਾਦੇ ਦਾ ਪ੍ਰਬੰਧ ਉਹਨਾਂ ਦਾ ਫਲਾਣੇ ਸ਼ਰਧਾਲੂ ਕਰੇ ਹੈ, ਸਵੇਰ ਦੇ ਪ੍ਰਸ਼ਾਦੇ ਦਾ ਪ੍ਰਬੰਧ ਉਹਨਾਂ ਦਾ ਫਲਾਣੇ ਦੇ ਕਰੇ, ਇੱਦਾਂ ਦੇ ਕੋਈ ਹੈ ਨਹੀਂ ਸੀ ਉਦੋਂ। ਹੁਣ ਨਾ ਆਪਾਂ ਕਈ ਵਾਰ ਜਦੋਂ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਦੀ ਸਾਧ ਸੰਗਤ ਦੀ ਗੱਲ ਕਰਦੇ ਹਾਂ ਨਾ, ਆਪਾਂ ਗੱਲ ਇੱਥੇ ਕਿ ਨਿਬੇੜ ਦਿੰਦੇ ਕਈ ਵਾਰ ਵੀ ਹਾਂ ਬਾਬੇ ਨੇ ਪ੍ਰਚਾਰ ਫੇਰੀਆਂ ਕੀਤੀਆਂ, ਬਾਬੇ ਨੇ। ਤੇ ਤੁਹਾਨੂੰ ਮੈਂ ਪੁੱਛਾਂ ਵੀ ਆਪਣੇ ਸੰਘਰਸ਼ ਦੀ ਗਾਥਾ ਦੱਸੋ ਵੀ ਜਦੋਂ ਤੁਸੀਂ ਕੈਨੇਡਾ ਆਏ, ਜਾਂ ਮੈਂ ਦੱਸਾਂ ਵੀ ਜਦੋਂ ਮੈਂ ਆਇਆ। ਹਰ ਬੰਦੇ ਦੀ ਇੱਕ ਆਪਣੀ ਸਟੋਰੀ ਹੈ, ਤੇ ਉਸ ਸਟੋਰੀ ਨੂੰ ਜਦੋਂ ਬੰਦਾ ਸੁਣਾਵੇਗਾ, ਖਾਸ ਕਰਕੇ ਅੱਜ ਦੀ ਜਨਰੇਸ਼ਨ ਨੂੰ, ਅੱਜ ਦੇ ਬੱਚਿਆਂ ਨੂੰ, ਉਹ ਦੱਸੇਗਾ ਵੀ ਪੁੱਤ ਅਸੀਂ ਇਹਨਾਂ ਹਾਲਾਤਾਂ ਵਿੱਚ ਇੱਥੇ ਰਹੇ। ਹੁਣ ਬੱਚਿਆਂ ਨੇ ਤਾਂ ਸਿੱਧਾ ਹੀ ਵੇਖਿਆ ਨਾ, ਵੀ ਕਿਉਂਕਿ ਉਹਨਾਂ ਨੇ ਅੱਖਾਂ ਖੋਲੀਆਂ, ਉਹਨਾਂ ਨੂੰ ਪਤਾ ਇਹ ਸੀ ਵੀ ਅਸੀਂ ਇੱਕ ਸੋਹਣੇ ਸੁੰਦਰ ਘਰ ਦੇ ਵਿੱਚ ਰਹਿਣ ਲੱਗ ਪਏ, ਘਰ ਦੇ ਵਿਹੜੇ ਵਿੱਚ ਇੱਕ ਗੱਡੀ ਖਲੋਤੀ ਹੈ। ਪਰ ਸਿਆਣਾ ਬੱਚਾ ਉਹ ਹੁੰਦਾ ਹੈ, ਉਹ ਪੁੱਛਦਾ ਹੈ ਵੀ ਪਾਪਾ ਇਹਦੇ ਬਦਲੇ ਤੇਰੀ ਘਾਲਣਾ ਕਿੰਨੀ ਹੈ, ਵੀ ਜਦੋਂ ਤੂੰ ਆਇਆ ਸੀ ਉਦੋਂ ਕਿੱਦਾਂ ਦੇ ਸੀ? ਹੁਣ ਇੱਥੇ ਦੱਸਦੇ ਨੇ ਵੀਰ ਭਰਾ, ਉਹ ਕਹਿੰਦੇ ਨੇ ਜਦੋਂ ਅਸੀਂ ਆਏ ਉਦੋਂ ਇੱਥੋਂ ਦੀ ਸਿਚੁਏਸ਼ਨ ਕਿੱਦਾਂ, ਜਿਹੜੇ ਹੋਰ ਥੋੜ੍ਹੇ ਜਿਹੇ ਪੁਰਾਣੇ ਆਏ ਨੇ ਉਹ ਦੱਸਦੇ ਨੇ ਵੀ ਕਿੱਦਾਂ ਉਹਨਾਂ ਨੂੰ ਗੋਰਿਆਂ ਦੀਆਂ ਵੀ ਸਹਿਣੀਆਂ ਪੈਂਦੀਆਂ ਸੀ, ਕਿੱਦਾਂ ਦੀ ਮੁਸ਼ਕਲ ਸੀ, ਰੇਸਿਸਮ ਜਿਹਨੂੰ ਆਪਾਂ ਕਹਿੰਦੇ। ਤੇ ਫਿਰ ਉਸ ਤੋਂ ਬਾਅਦ ਦੱਸਿਆ ਜਾਂਦਾ ਵੀ ਅਸੀਂ ਇੱਦਾਂ ਘਰੇ ਪੈਸੇ ਬਚਾਉਣੇ, ਪਿੱਛੇ ਪਰਿਵਾਰ ਨੂੰ ਵੀ ਭੇਜਣੇ, ਇੱਥੇ ਵੀ ਆਪਣੇ ਜੇਬ ਜੋਗਾ ਖਰਚ ਮਾਹਾਂ ਕੱਢਣਾ, ਕਾਰੋਬਾਰ ਕੰਮ ਕਾਰ ਇੱਦਾਂ ਦੇ ਸਨ, ਦਿਹਾੜੀਆਂ ਕੀਤੀਆਂ ਸਾਰਾ ਸਾਰਾ ਦਿਨ। ਇਹ ਤੁਹਾਡਾ ਸੰਘਰਸ਼ ਹੈ ਜਿਹੜਾ ਤੁਸੀਂ ਦੱਸਦੇ ਹੋ ਆਪਣੇ ਬੱਚਿਆਂ ਨੂੰ। ਹੁਣ ਤੁਸੀਂ ਅੰਦਾਜ਼ਾ ਲਾ ਕੇ ਵੇਖੋ ਸਾਧ ਸੰਗਤ, ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੇ ਧਰਮ ਪ੍ਰਚਾਰ ਕਰਨ ਗਏ ਨੇ ਤੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਨੇ ਕਿੰਨਾ ਸੰਘਰਸ਼ ਕੀਤਾ ਹੋਵੇਗਾ, ਉਹ ਜੇ ਘਰੋਂ ਚੱਲੇ ਨੇ ਤੇ ਕਿੰਨਾ ਕੁ ਰਾਸ਼ਨ ਪੱਲੇ ਬੰਨ ਕੇ ਖੜਿਆ ਹੋਵੇਗਾ ਉਹਨਾਂ ਨੇ, ਉਹਨਾਂ ਨੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਿਵੇਂ ਕੀਤਾ ਹੋਵੇਗਾ। ਅਸੀਂ ਇਹਨਾਂ ਗੱਲਾਂ ਨੂੰ ਵੀ ਥੋੜ੍ਹਾ ਜਿਹਾ ਥਿੰਕ ਕਰੀਏ, ਸੋਚੀਏ, ਵਾਚ ਕਰੀਏ ਕਦੀ, ਕਿ ਗੁਰੂ ਨਾਨਕ ਸਾਹਿਬ ਨੇ ਜਾਣਾ ਹੈ ਜੰਗਲ ਬੀਆ ਬਾਨਾਂ ਦੇ ਵਿੱਚੋਂ ਦੀ ਬਾਬਾ ਲੰਘਦਾ ਹੈ, ਵੀ ਕਿਹੜੇ ਤਰੀਕੇ ਨਾਲ ਉਹਨਾਂ ਇਹ ਸਾਰੀ ਪਲੈਨਿੰਗ ਕੀਤੀ ਹੋਵੇਗੀ, ਵੀ ਦੇਸ਼ ਦੇ ਇੱਕ ਕੋਨੇ ਵਿੱਚੋਂ ਉੱਠ ਕੇ ਜੇ ਉਹਨਾਂ ਦੂਜੇ ਕੋਨੇ ਵਿੱਚ ਜਾਣਾ ਹੈ, ਕਿਸੇ ਦੂਜੀ ਥਾਂ ਉੱਤੇ ਜਾਣਾ ਹੈ, ਤੇ ਬਾਬਾ ਕਿੱਦਾਂ ਕਾਫਲਿਆਂ ਮੰਡਲੀਆਂ ਦੇ ਵਿੱਚ ਰਲਦਾ ਹੋਇਆ ਜਾਂਦਾ ਹੋਵੇਗਾ, ਕਿੱਦਾਂ ਜਿਹੜਾ ਇਨਵਾਇਰਮੈਂਟ ਹੈ ਉਸ ਵਕਤ ਦਾ, ਜਿਹੜਾ ਮਾਹੌਲ ਹੈ, ਜਿਹੜਾ ਮੌਸਮ ਹੈ, ਉਹਦੀ ਬਾਡੀ ਦੇ ਉੱਤੇ ਅਸਰ ਪਾਉਂਦਾ ਹੋਵੇਗਾ। ਰੋਟੀ ਪਾਣੀ ਦੀ ਜਦੋਂ ਗੱਲ ਚੱਲਦੀ ਹੋਵੇਗੀ ਤੇ ਗੁਰੂ ਨਾਨਕ ਸਾਹਿਬ ਰੋਟੀ ਪਾਣੀ ਦਾ ਪ੍ਰਬੰਧ ਕਦੋਂ ਕਰਦੇ ਹੋਣਗੇ, ਕਿੰਨੀ ਵਾਰ ਗੁਰੂ ਨਾਨਕ ਦੇ ਭਾਈ ਮਰਦਾਨੇ ਨੂੰ ਭੁੱਖਿਆਂ ਹੀ ਸੌਣਾ ਪਿਆ ਹੋਵੇਗਾ, ਇਹ ਸਾਰੇ ਸਵਾਲ ਨੇ ਨਾ। ਕਿੰਨੀ ਵਾਰ ਉਹਨਾਂ ਨੂੰ ਖਾਣ ਨੂੰ ਕੱਖ ਨਹੀਂ ਮਿਲਿਆ, ਪਰ ਆਪਣੀ ਯਾਤਰਾ ਵਿੱਚ ਨੇ, ਆਪਣੀ ਸਫ਼ਰ ਵਿੱਚ ਨੇ, ਉਹ ਅੱਗੇ ਤੋਂ ਅੱਗੇ ਵੱਧਦੇ ਜਾ ਰਹੇ ਨੇ। ਹੁਣ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਇੱਕ ਥਾਂ ਉੱਤੇ ਪਹੁੰਚੇ ਨੇ ਤੇ ਲਿਖਣ ਵਾਲੇ ਨੇ ਲਿਖਿਆ ਦਰਿਆ ਦਾ ਕੰਢਾ ਸੀ ਉਹ, ਤੇ ਆਮ ਹੁੰਦਾ ਹੈ ਵੀ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਹੱਡੀਆਂ ਵਗੈਰਾ ਇਹੋ ਜਿਹਾ ਸਾਰਾ, ਕਿਉਂਕਿ ਬੰਦੇ ਕਈ ਵਾਰ ਉਹਨਾਂ ਨੂੰ, ਮੈਂ ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ, ਮੈਂ ਉੜੀਸਾ ਗਿਆ ਸੀ ਜਿੱਥੇ ਜਗਨਨਾਥਪੁਰੀ ਦਾ ਮੰਦਿਰ ਹੈ, ਜਿੱਥੇ ਗੁਰੂ ਨਾਨਕ ਸਾਹਿਬ ਨੇ ਆਰਤੀ ਉਚਾਰਨ ਕੀਤੀ ਹੈ, ਉਸ ਜਗ੍ਹਾ ਦਾ ਨਾਂ ਹੈ ਜੀ ਮੰਗੂ ਮੱਠ ਉਹਨੂੰ ਕਹਿੰਦੇ ਨੇ। ਉਹ ਸਾਰਾ ਸ਼ਹਿਰ ਜਿਹੜਾ ਹੈ ਉਹਦੇ ਵਿੱਚ ਉਹਦੇ ਉੱਤੇ ਉਦਾਸੀ ਜਾਂ ਜਿਹੜੇ ਨੇ ਉਹਨਾਂ ਦਾ ਉੱਥੇ ਕਾਬਜ਼ ਨੇ ਉਹ,
ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਹੈਗਾ, ਪਰ ਉੱਥੇ ਉਹਨਾਂ ਨੇ ਕੁਝ ਮੰਦਿਰ ਵੀ ਵਿੱਚ ਹੀ ਹੈ ਤੇ ਥੋੜੀਆਂ ਬਾਦੀਆਂ ਪੋਥੀਆਂ ਉਹਨਾਂ ਨੇ ਰੱਖੀਆਂ ਨੇ, ਉਹ ਮੰਗੂ ਮੱਠ ਨੂੰ ਕਹਿੰਦੇ ਨੇ। ਤੇ ਜਾਂ ਫਿਰ ਪੰਜਾਂ ਪਿਆਰਿਆਂ ਦੇ ਵਿੱਚੋਂ ਇੱਕ ਪਿਆਰਾ, ਉਹਦਾ ਉੱਥੇ ਯਾਦਗਾਰੀ ਅਸਥਾਨ ਬਣਿਆ ਹੋਇਆ ਸਮੁੰਦਰ ਦੇ ਥੋੜਾ ਜਿਹਾ ਕੱਢੇ ਦੇ ਉੱਤੇ। ਤੇ ਮੈਂ ਉੱਥੇ ਵੇਖਿਆ ਆਪਣੇ ਅੱਖੀ ਵੀ ਜਦੋਂ ਉੱਥੇ ਬਾਡੀ ਦਾ ਸੰਸਕਾਰ ਕਰਦੇ ਸੀ ਤੇ ਬਾਡੀ ਨੂੰ ਜਲਾ ਕੇ ਉਹਨੂੰ ਕੱਚ ਭੁੰਨਾ ਜਿਹਾ ਕਰਕੇ ਤੇ ਸਮੁੰਦਰ ਦੇ ਵਿੱਚ ਹੀ ਉਹ ਸੁੱਟ ਦਿੰਦੇ ਸੀ। ਉੱਤੇ ਚਿਖਾ ਦੇ ਉੱਤੇ ਰੱਖ ਕੇ ਜਦੋਂ ਥੋੜਾ ਜਿਹਾ ਬਾਡੀ ਸੜ ਗਈ ਤੇ ਨਾਲ ਹੀ ਫਿਰ ਉਹਨਾਂ ਨੇ ਉਹਨੂੰ ਸਮੁੰਦਰ ਦੇ ਵਿੱਚ ਸੁੱਟ ਦੇਣਾ। ਹੁਣ ਸਮੁੰਦਰਾਂ ਦੇ ਕੰਢਿਆਂ ਉੱਤੇ ਜਾਨਵਰ ਲੋਕ ਮਰੇ ਸੁੱਟ ਜਾਂਦੇ ਨੇ। ਹੁਣ ਤੇ ਚਲੋ ਸਰਕਾਰਾਂ ਥੋੜੀਆਂ ਜਿਹੀਆਂ ਸਖਤ ਹੋ ਗਈਆਂ, ਇੱਥੋਂ ਦੇ ਸਮੁੰਦਰਾਂ ਦਾ ਕੰਢਿਆਂ ਦਾ ਤੇ ਇੰਡੀਆ ਦੇ ਕੰਢਿਆਂ ਦਾ ਜ਼ਮੀਨ ਅਸਮਾਨ ਦਾ ਇੱਕ ਫਰਕ ਹੈ। ਇੱਥੇ ਓਨੀ ਗੰਦਗੀ ਨਹੀਂ ਲੱਭਦੀ ਜਿੰਨੀ ਉੱਥੇ ਹੈ। ਪਸ਼ੂ ਮਰੇ ਲੋਕ ਸੁੱਟ ਜਾਂਦੇ ਨੇ ਪਾਣੀਆਂ ਦਰਿਆਵਾਂ ਦੇ ਵਿੱਚ ਤੇ ਸਾਰੀਆਂ ਹੱਡੀਆਂ ਰੇਤਾ ਦੇ ਵਿੱਚ ਨੇ। ਤੇ ਉੱਥੇ ਲਿਖਿਆ ਜੀ ਸਾਖੀਕਾਰ ਨੇ, ਕਹਿੰਦੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਇੱਕ ਤੀਰਥ ਦੇ ਕੰਢੇ ਉੱਤੇ ਵਾਸ ਕਰਦੇ ਨੇ ਤੇ ਸਵੇਰ ਹੋਈ, ਅੰਮ੍ਰਿਤ ਵੇਲਾ ਹੋਇਆ ਏ, ਬਾਬੇ ਨੇ ਬਾਣੀ ਦਾ ਪਾਠ ਪੜਿਆ ਤੇ ਭਾਈ ਮਰਦਾਨੇ ਨੂੰ ਇੱਕ ਗੱਲ ਆਖੀ ਵੀ ਜਾਓ

ਦਰਿਆ ਦੇ ਪਾਣੀ ਦਾ ਪ੍ਰਬੰਧ ਕਰ ਲਈਏ। ਤੇ ਭਾਈ ਮਰਦਾਨਾ ਜੀ ਉਸ ਪੰਡਿਤ ਦੇ ਕੋਲ ਗਏ ਨੇ। ਪੰਡਿਤ ਕੀ ਕਰਦਾ ਵੀ ਲੀਕਾਂ ਮਾਰਦਾ, ਇੱਦਾਂ ਆਲੇ ਦੁਆਲੇ ਉਹਨੇ ਲੀਕ, ਉਹਨੂੰ ਕਾਰੀ ਕੱਢਣਾ ਕਹਿੰਦੇ ਨੇ, ਜਿਵੇਂ ਲੀਕ ਮਾਰ ਦੇਣੀ ਵੀ ਹੁਣ ਇਹਦੇ ਅੰਦਰ ਕੋਈ ਨਹੀਂ ਆ ਸਕਦਾ। ਉਹਨੇ ਗੋਹੇ ਨਾਲ ਥੋੜ੍ਹਾ ਬਹੁਤਾ ਚੌਂਕਾ, ਜੋ ਵੀ ਉਹਨੂੰ ਮਾਹੌਲ ਸੀ ਉਹਦੇ ਅਕੋਰਡਿੰਗ ਉਹਨੇ ਜਾਣੀ ਕਿ ਚੌਂਕਾ ਸੁੱਚਾ ਕੀਤਾ ਹੋਇਆ ਉਹਨੇ, ਆਪਾਂ ਇੱਦਾਂ ਸਮਝ ਲਈਏ। ਤੇ ਜਦੋਂ ਸੁੱਚਾ ਕੀਤਾ ਹੋਇਆ ਤੇ ਅੱਗ ਬਾਲੀ ਹੋਈ ਹੈ ਪੰਡਿਤ ਨੇ, ਤੇ ਭਾਈ ਮਰਦਾਨਾ ਜੀ ਉਹਦੇ ਕੋਲ ਗਏ ਨੇ, ਜਾ ਕੇ ਉਹਨੂੰ ਕਹਿੰਦੇ ਨੇ ਵੀ ਪੰਡਿਤ ਜੀ ਵੀ ਸਾਨੂੰ ਵੀ ਥੋੜ੍ਹੀ ਜਿਹੀ ਅੱਗ ਦਿਓ। ਹੁਣ ਜਦੋਂ ਉਹਨੇ ਇੱਦਾਂ ਝਾਤੀ ਮਾਰੀ ਤੇ ਕੀ ਵੇਂਹਦਾ ਹੈ ਵੀ ਇਹ ਤੇ ਨੀਵੀਂ ਜਾਤ ਵਾਲਾ ਬੰਦਾ ਮੇਰੇ ਚੌਂਕੇ ਉੱਤੇ ਆ ਗਿਆ ਤੇ ਇਹਦਾ ਪਰਛਾਵਾਂ ਪੈ ਗਿਆ, ਮੈਂ ਤੇ ਪਿੱਟਿਆ ਗਿਆ। ਇਹਦਾ ਪਰਛਾਵਾਂ ਮਤਲਬ, ਹੁਣ ਵੇਖੋ ਜੀ, ਕਦੀ ਪਰਛਾਵਿਆਂ ਨੇ ਕਿਸੇ ਨੂੰ ਜ਼ਖਮੀ ਕੀਤਾ? ਪਰਛਾਵੇਂ ਵੀ ਕਦੀ ਕਿਸੇ ਨੂੰ ਜ਼ਖਮੀ ਕਰਦੇ ਨੇ? ਕਦੀ ਪਰਛਾਵੇਂ ਵੀ ਮਨੁੱਖ ਦੇ ਕਿਸੇ ਨੂੰ ਦੁੱਖ ਦੇ ਸਕਦੇ ਨੇ? ਜਦੋਂ ਦੇਵੇਗੀ ਦੁੱਖ ਬੰਦੇ ਦੀ ਜ਼ੁਬਾਨ ਦੇਵੇਗੀ, ਪਰਛਾਵੇਂ ਨਹੀਂ ਦਿੰਦੇ ਕਦੀ। ਹੁਣ ਭਾਈ ਮਰਦਾਨੇ ਦਾ ਪਰਛਾਵਾਂ ਪਿਆ ਤੇ ਉਹਨੇ ਉਹ ਇੰਨਾ ਉਹਦੇ ਅੰਦਰ ਇੰਨੀ ਅੱਗ ਲੱਗੀ ਵੀ ਉਹਨੇ ਉਹਦਾ ਚੋ ਸੀ ਲੱਕੜ ਉਹਦਾ ਬਲਦਾ ਹੋਇਆ ਅੱਗ ਦਾ, ਉਹ ਕੱਢਿਆ, ਲੱਕੜ ਖਿੱਚੀ ਤੇ ਭਾਈ ਮਰਦਾਨੇ ਨੂੰ ਮਾਰਨ ਦੇ ਲਈ ਉਹਦੇ ਪਿੱਛੇ ਪਿਆ। ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਕੋਲ ਆਏ ਤੇ ਪੰਡਿਤ ਵੀ ਆ ਗਿਆ, ਕਹਿੰਦਾ ਜੀ ਇਹਨੇ, ਮੈਂ ਇੰਨੀ ਮਿਹਨਤ ਦੇ ਨਾਲ ਆਪਣਾ ਚੌਂਕਾ ਸੁੱਚਾ ਕੀਤਾ ਸੀ, ਇਹਨੇ ਮੇਰੇ ਚੌਂਕੇ ਨੂੰ ਭਿੱਟ ਦਿੱਤਾ, ਇਸ ਕਰਕੇ ਮੈਂ ਅੱਗ ਦਾ ਚੋ ਲੈ ਕੇ ਤੇ ਇਹਦੇ ਮਗਰ ਇਹਨੂੰ ਮਾਰਨ ਪਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਹਨੂੰ ਪੰਡਿਤ ਨੂੰ ਕਹਿੰਦੇ ਨੇ ਵੀ ਪੰਡਿਤ ਜੀ ਵੀ ਇਹਨੇ ਚੌਂਕਾ ਕਿਵੇਂ ਭਿੱਟਤਾ ਤੁਹਾਡਾ? ਕਹਿੰਦਾ ਜੀ ਵੇਖੋ, ਮੇਰਾ ਇਹਦਾ ਪਰਛਾਵਾਂ ਮੇਰੇ ਚੌਂਕੇ ਦੇ ਉੱਤੇ ਪੈ ਗਿਆ। ਇੱਕ ਤੇ ਹੁੰਦਾ ਹੈ ਨਾ ਵੀ ਚਲੋ ਕੋਈ ਚੀਜ਼ ਚੌਂਕੇ ਉੱਤੇ ਸੁੱਟ ਦਿੱਤੀ, ਭਾਈ ਮਰਦਾਨੇ ਨੇ ਹੱਥ ਲਾ ਦਿੱਤਾ ਵੀ ਚਲੋ ਏਦਾਂ, ਆਖਿਆ ਪਰਛਾਵਾਂ ਵੀ ਪੈ ਗਿਆ ਤੇ ਮੇਰਾ ਚੌਂਕਾ ਪਿੱਟਿਆ ਗਿਆ। ਹੁਣ ਗੁਰਦੇਵ ਨੇ ਉਹਨੂੰ ਇੱਕ ਸਵਾਲ ਕੀਤਾ, ਕਹਿਣ ਲੱਗੇ ਵੇਖ ਉੱਪਰ ਇੱਲਾਂ ਉੱਡ ਰਹੀਆਂ ਨੇ, ਮੁਰਦਾਰ ਖਾਣੀਆਂ, ਮੁਰਦੇ ਖਾਣੀਆਂ, ਉਹ ਇੱਲਾਂ ਉੱਪਰ ਦੀ ਲੰਘਦੀਆਂ ਨੇ ਤੇ ਉਹਦਾ ਵੀ ਪਰਛਾਵਾਂ ਤੇਰੇ ਚੌਂਕੇ ਦੇ ਉੱਤੇ ਪੈਂਦਾ? ਕਿੰਨੇ ਪੰਛੀ ਪਸ਼ੂ ਇੱਥੇ ਮਰੇ ਪਏ ਨੇ, ਪੰਛੀ ਉੱਡਦੇ ਨੇ, ਉਹਨਾਂ ਦਾ ਪਰਛਾਵਾਂ ਤੇਰੇ ਉੱਤੇ ਪੈਂਦਾ? ਤੇ ਕਈ ਵਾਰ ਇੱਲ ਦੇ ਮੂੰਹ ਵਿੱਚ ਮਾਸ ਦੀ ਬੋਟੀ ਹੋਵੇ ਤੇ ਉਦੋਂ ਖੂਨ ਟਪਕ ਕੇ ਵੀ ਇੱਥੇ ਡਿੱਗ ਪੈਂਦਾ ਹੋਵੇ। ਦੂਜੀ ਗੱਲ ਪੰਡਿਤ ਜੀ, ਜਿੱਥੇ ਤੁਸੀਂ ਚੌਂਕਾ ਬਣਾਇਆ ਇਹਦੇ ਥੱਲੇ ਹੱਡੀਆਂ ਨੇ, ਕਿੰਨੀ ਗੰਦਗੀ ਹੈ ਇੱਥੇ, ਕੀ ਤੁਹਾਡਾ ਚੌਂਕਾ ਸੱਚਮੁੱਚ ਹੀ ਸੁੱਚਾ ਸੀ? ਤੇ ਮੇਰਾ ਇੱਕ ਸਵਾਲ ਤੁਹਾਨੂੰ ਹੋਰ ਹੈ ਵੀ ਇਹ ਤੇ ਬੰਦਾ ਹੈ ਤੇ ਬੰਦੇ ਦੇ ਪਰਛਾਵੇਂ ਨਾਲ ਤੁਹਾਡਾ ਚੌਂਕਾ ਪਿੱਟਿਆ ਗਿਆ, ਜਿਹੜੀ ਉੱਤੋਂ ਦੀ ਇੱਲ ਜਾਂ ਕਾਂ ਉੱਡ ਕੇ ਲੰਘ ਜਾਂਦੇ ਨੇ, ਜਿਹੜੇ ਪੰਛੀ ਉੱਡ ਕੇ ਲੰਘ ਜਾਂਦੇ ਨੇ, ਜਿਹੜੇ ਮੁਰਦਾਰ ਖਾਣ ਵਾਲੇ ਪੰਛੀ ਲੰਘਦੇ ਨੇ, ਕੀ ਕਦੀ ਉਹਨਾਂ ਦੇ ਮਗਰ ਵੀ ਚੋ ਲੈ ਕੇ ਭੱਜੇ ਹੋ ਵੀ ਤੁਸੀਂ ਮੇਰਾ ਚੌਂਕਾ? ਇੰਨੀ ਨਫ਼ਰਤ ਮਨੁੱਖ ਦੇ ਨਾਲ, ਇੰਨੀ ਨਫ਼ਰਤ ਹੁਣ ਕਿਉਂ ਹੈ? ਕਿਉਂਕਿ ਪੰਡਿਤ ਆਪਣੇ ਆਪ ਨੂੰ ਉੱਤਮ ਕਹਾ ਰਿਹਾ, ਉਹ ਕਹਿੰਦਾ ਮੈਂ ਉੱਤਮ ਹਾਂ, ਤੇ ਸਤਿਗੁਰੂ ਮਹਾਰਾਜ ਨੇ ਉਹਨੂੰ ਆਖਿਆ ਨਹੀਂ ਉੱਤਮ ਨਹੀਂ ਹੈ ਤੂੰ, ਤੂੰ ਜੇ ਆਪਣੇ ਅੰਦਰ ਝਾਤ ਮਾਰੇ ਨਾ ਤੇ ਤੇਰੇ ਅੰਦਰ ਆਹ ਐਬ ਨੇ, ਆਹ ਤੈਨੂੰ ਅੱਗਾਂ ਲੱਗੀਆਂ ਹੋਈਆਂ ਨੇ। ਤੇ ਸਤਿਗੁਰੂ ਨੇ ਉੱਥੇ ਇੱਕ ਵਾਕ ਰੱਖਿਆ ਵੀ ਕਬੁੱਧ ਡੂਮਨੀ, ਡੂਮਣੀ ਕਿਹਨੂੰ ਕਹਿੰਦੇ ਨੇ? ਡੂਮ ਮਰਾਸੀ ਨੂੰ ਕਹਿੰਦੇ ਨੇ, ਤੇ ਡੂਮਣੀ ਸ਼ਬਦ ਜਿਹੜਾ ਹੈ ਉਹ ਮਰਾਸਣ ਲਈ ਵਰਤਿਆ ਜਾ ਸਕਦਾ, ਕਿਉਂਕਿ ਕਬੁੱਧ ਦੀ ਗੱਲ ਸੀ, ਬੁੱਧੀ ਦੀ ਗੱਲ ਸੀ, ਇਸ ਕਰਕੇ ਇੱਥੇ ਡੂਮ ਸ਼ਬਦ ਨਹੀਂ ਵਰਤਿਆ, ਇਸ ਕਰਕੇ ਇੱਥੇ ਸ਼ਬਦ ਕੀ ਵਰਤਿਆ? ਡੂਮਣੀ। ਵੀ ਪੰਡਿਤ ਜੀ ਤੁਸੀਂ ਕਹਿ ਰਹੇ ਹੋ ਵੀ ਇਸ ਬੰਦੇ ਦੇ, ਇਸ ਮਰਾਸੀ ਦੇ ਪਰਛਾਵੇਂ ਦੇ ਨਾਲ ਮੇਰਾ ਚੌਂਕਾ ਪਿੱਟਿਆ ਗਿਆ। ਅੱਛਾ ਖਿਆਲ ਕਰਿਓ, ਉਹ ਮਰਾਸੀ ਭਾਈ ਮਰਦਾਨਾ, ਉਹਦਾ ਸਾਰੀ ਜ਼ਿੰਦਗੀ ਪਰਛਾਵਾਂ ਬਾਬੇ ਨਾਨਕ ਉੱਤੇ ਪੈਂਦਾ ਰਿਹਾ, ਕਿਉਂਕਿ ਨਾਲ ਹੀ ਰਿਹਾ, ਕਦੀ ਬਾਬਾ ਪਿੱਟਿਆ ਨਹੀਂ ਗਿਆ, ਕਿਉਂਕਿ ਇਹ ਸੱਚ ਹੈ। ਕਦੀ ਸੋਨਾ ਪਿੱਟਿਆ ਜਾਂਦਾ ਹੁੰਦਾ? ਸੋਨਾ ਕਦੀ ਨਹੀਂ ਪਿੱਟਿਆ ਜਾਂਦਾ। ਅੱਛਾ ਸੋਨਾ, ਮੈਂ ਸੋਰੀ ਟੂ ਸੇ, ਜਿਹੜਾ ਮੈਂ ਬੋਲ ਕਹਿਣ ਲੱਗਾ, ਸੋਨਾ ਤੇ ਮਲ ਵਿੱਚ ਵੀ ਡਿੱਗ ਪਵੇ ਨਾ, ਸਾਡੇ ਆਪਣੇ ਮਨੁੱਖ ਦੀ ਮਲ ਵਿੱਚ ਵੀ ਡਿੱਗ ਪਵੇ, ਬੰਦਾ ਉਂਗਲ ਮਾਰ ਕੇ ਕੱਢ ਕੇ ਗਲ 'ਚ ਪਾ ਲਏਗਾ। ਸੋਨਾ ਕਦੀ ਪਿੱਟਿਆ ਨਹੀਂ ਜਾਂਦਾ, ਸੋਨੇ ਨੂੰ ਅੱਜ ਤੱਕ ਕਿਸੇ ਨੇ ਪਿੱਟਿਆ ਹੋਇਆ ਨਹੀਂ ਮੰਨਿਆ। ਵੀ ਜੇ ਮਲ ਵਿੱਚ, ਅੱਛਾ ਉਸੇ ਮਲ ਵਿੱਚ ਟੌਫੀ ਡਿੱਗ ਪਵੇ, ਉਸੇ ਮਲ ਵਿੱਚ ਕੋਈ ਫਰੂਟ ਡਿੱਗ ਪਵੇ, ਕੱਢੇਗਾ ਬੰਦਾ? ਕੋਈ ਕਹਿੰਦਾ ਛੱਡੋ ਪਰਾਂ, ਇਹਨੂੰ ਨਹੀਂ ਚੁੱਕਣਾ, ਭਾਵੇਂ ਕਿ ਉਹਨੂੰ ਵੀ ਕੁਛ ਨਾ ਹੋਇਆ ਹੋਵੇ। ਹੁਣ ਕੇਲਾ ਜੇ ਡਿੱਗ ਪਵੇ ਕਿਸੇ ਮਲ ਵਿੱਚ, ਇੱਦਾਂ ਚਿੱਕੜ 'ਚ ਡਿੱਗ ਪਵੇ, ਭਾਵੇਂ ਉੱਤੇ ਉਹਦੇ ਛਿੱਲ ਲੱਗੀ ਹੋਈ ਹੈ, ਲਾ ਕੇ ਛਿੱਲ ਹੀ ਖਾਣਾ ਹੈ, ਬੰਦਾ ਕਹਿੰਦਾ ਛੱਡੋ ਪਰਾਂ। ਪਰ ਜੇ ਉਸੇ ਗੰਦਗੀ ਵਿੱਚ ਸੋਨਾ ਡਿੱਗੇ ਤੇ ਬੰਦਾ

ਕੋਈ ਨਹੀਂ ਛੱਡ ਕੇ ਜਾਂਦਾ ਵੀ ਮੇਰਾ ਪੰਜ ਤੋਲੇ ਦਾ ਹਾਰ ਗੰਦਗੀ ਵਿੱਚ ਵਿਸ਼ਟਾ ਵਿੱਚ ਡਿੱਗ ਪਿਆ ਤੇ ਛੱਡੋ ਭਰਾ ਆਪਾਂ ਘਰ ਨੂੰ ਚੱਲਦੇ ਹਾਂ ਹੋਰ ਲੈ ਲਾਂਗੇ, ਕਦੀ ਕੋਈ ਛੱਡੇਗਾ? ਇਹਦਾ ਅਰਥ ਪਤਾ ਕੀ ਹੈ? ਜਿਹੜੇ ਲੋਕ ਸੱਚੀ ਗੁਣਾ ਕਰਕੇ ਵਿਚਾਰਾਂ ਕਰਕੇ ਸੋਨੇ ਵਰਗੇ ਹੁੰਦੇ ਨੇ ਨਾ, ਦੁਨੀਆਂ ਦੀ ਕੋਈ ਭੇਟ ਉਹਨਾਂ ਨੂੰ ਭੇਟ ਨਹੀਂ ਸਕਦੀ। ਭਿੱਟੇ ਕੌਣ ਜਾਂਦੇ ਨੇ? ਜਿਹੜੇ ਖੁਦ ਗੰਦਗੀ ਹੁੰਦੇ ਨੇ, ਜਿਨ੍ਹਾਂ ਦੀ ਵੈਲਿਊ ਕੋਈ ਨਹੀਂ ਉਹ ਭਿੱਟੇ ਜਾਂਦੇ ਨੇ। ਜਿਨ੍ਹਾਂ ਦੀ ਵੈਲਿਊ ਕੀਮਤੀ, ਹੀਰਾ ਡਿੱਗ ਪਵੇ ਮਲ ਵਿੱਚ ਤੁਹਾਨੂੰ ਲੱਭ ਜਾਵੇ। ਕਈ ਵਾਰ ਵੇਖਿਆ ਨਾ ਵੀ ਪਿੰਡਾਂ ਵਿੱਚ, ਕਈਆਂ ਨੂੰ ਕੋਈ ਗੱਲ ਨੂੰ ਰਿਲੇਟ ਕਰ ਪਾਊਗੀ, ਤੁਹਾਨੂੰ ਚੇਤੇ ਆਵੇਗੀ, ਬੀਬੀ ਪੱਠੇ ਖੁਰਲੀ 'ਚ ਰਲਾਉਣ ਡਈ ਜਾਂ ਭਾਈ ਰਲਾ ਰਿਹਾ, ਉਹਦੀ ਉਂਗਲ ਦੀ ਛਾਪ ਡਿੱਗ ਪਈ ਖੁਰਲੀ 'ਚ, ਉਂਗਲ ਦੀ ਛਾਪ ਇੱਦਾਂ ਘਰੇ ਆਈ, ਕਹਿੰਦੀ ਨੂੰਹ ਨੂੰ ਕਹਿੰਦੀ ਪਤਾ ਨਹੀਂ ਕਿੱਥੇ ਡਿੱਗ ਪਈ ਛਾਪ, ਜਾਂ ਬੰਦਾ ਕਹਿੰਦਾ ਭਾਈ ਪਤਾ ਨਹੀਂ ਕਿੱਥੇ ਡਿੱਗ ਪਈ ਛਾਪ ਪਾਈ ਸੋਨੇ ਦੀ। ਅਤੇ ਉਹ ਨੂੰਹ ਕਹਿੰਦੀ ਵੀ ਪਾਪਾ ਜੀ ਤੁਸੀਂ ਪੱਠੇ ਰਲਾ ਰਹੇ ਸੀ ਖੁਰਲੀ ਦੇ ਵਿੱਚ, ਚਾਰਾ ਰਲਾ ਰਹੇ ਸੀ, ਉੱਥੇ ਨਾ ਕਿਤੇ ਡਿੱਗ ਪਈ ਹੋਵੇ। ਅਤੇ ਸਵੇਰ ਨੂੰ ਸਾਰਾ ਟੱਬਰ ਵੇਟ ਕਰਦਾ ਸੀ ਵੀ ਮੱਝ ਕਿਹੜੇ ਵੇਲੇ ਗੋਹਾ ਕਰੇ ਅਤੇ ਇਹਦੇ ਵਿੱਚੋਂ ਮੈਨੂੰ ਵਾਪਸ ਮਿਲ ਜਾਵੇ। ਕੀਮਤੀ ਚੀਜ਼ ਹੈ। ਅੱਛਾ, ਘਿਓ ਕਦੀ ਭਿੱਟਿਆ ਨਹੀਂ ਬੰਦਾ ਮੰਨਦਾ, ਘਿਓ ਥੱਲੇ ਵੀ ਡਿੱਗ ਪਵੇ ਤਾਂ ਉਹਨੂੰ ਉੱਤੋਂ ਉੱਤੋਂ ਚੁੱਕ ਲੈਂਦੇ ਨੇ। ਰੇਸ਼ਮ ਨੂੰ ਕਦੀ ਕੋਈ ਭਿੱਟਿਆ ਨਹੀਂ ਮੰਨਦਾ ਕਿਉਂਕਿ ਉਹ ਆਪਣੇ ਆਪ 'ਚ ਉੱਤਮ ਹੈ। ਭਿੱਟਿਆ ਹੋਇਆ ਹਮੇਸ਼ਾ ਉਹ ਹੋਵੇਗਾ ਜਿਹੜਾ ਆਪ ਗੰਦਗੀ ਵਿੱਚ ਰਹਿੰਦਾ ਹੋਵੇਗਾ, ਉੱਤਮ ਕਦੀ ਨਹੀਂ ਭਿੱਟੇ ਜਾਂਦੇ। ਮਹਾਰਾਜ ਗੁਰੂ ਨਾਨਕ ਸਾਹਿਬ ਦਾ ਇੱਕ ਵਾਕ ਹੈ, ਉਹਨਾਂ ਆਖਿਆ ਘੇ ਪੱਟ ਭਾਂਡਾ ਕਹੇ ਨਾ ਕੋਏ। ਸ਼ਬਦ ਸ਼ਬਦ ਦਾ ਕੇਸਰ ਕੁਸਮ ਮਿਰਗ ਮੈਂ ਹਰਨਾ। ਬਾਬੇ ਨੇ ਆਖਿਆ ਕੇਸਰ ਬੜੀ ਕੀਮਤੀ ਚੀਜ਼ ਹੈ, ਕਦੀ ਭਿੱਟੀ ਮੰਨਿਆ ਉਹਨੂੰ ਕਿਸੇ ਨੇ? ਨਹੀਂ, ਉਹ ਤੇ ਮੰਦਰਾਂ ਵਿੱਚ ਚੜ੍ਹਦਾ, ਲੋਕ ਉਹਦੇ ਟਿੱਕੇ ਲਾਉਂਦੇ ਨੇ। ਕੇਸਰ ਕੁਸਮ ਮਿਰਗ ਮੈਂ ਹਰਨਾ, ਹਿਰਨ ਦੀ ਨਾਭੀ ਦੇ ਵਿੱਚ ਕਸਤੂਰੀ, ਕੇਸਰ ਦਾ ਫੁੱਲ, ਕੇਸਰ ਕੁਸਮ, ਕੁਸਮ ਦਾ ਮਤਲਬ ਦਾ ਫੁੱਲ, ਕੇਸਰ ਕੁਸਮ ਮਿਰਗ ਮੈਂ ਹਰਨਾ, ਮਿਰਗ ਦੇ ਵਿੱਚ ਕਸਤੂਰੀ, ਉਹਦੀ ਨਾਭੀ ਦੇ ਵਿੱਚ ਕਸਤੂਰੀ, ਪੇਟ ਚੋਂ ਨਿਕਲੀ ਹੈ ਜਿੱਥੇ ਬਾਕੀ ਸਾਰੀ ਚੀਜ਼ ਵੀ ਹੈ। ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸਰੀਰੀ ਚੜ੍ਹਨਾ। ਬਾਬੇ ਨੇ ਕਿਹਾ ਚੰਦਨ ਭਗਤਾਂ ਜੋਤ ਅਨੇਹੀ ਸਰਬੇ ਪਰਮਲ ਕਰਨਾ। ਜਿਹੜੇ ਰੱਬ ਦੇ ਭਗਤ ਹੁੰਦੇ ਨੇ ਉਹ ਹਿਰਨ ਦੀ ਨਾਭੀ ਦੀ ਕਸਤੂਰੀ ਵਰਗੇ ਹੁੰਦੇ ਨੇ, ਜਿਹੜੇ ਸੱਚੀ ਰੱਬ ਦੇ ਭਗਤ ਹੁੰਦੇ ਨੇ ਉਹ ਚੰਦਨ ਵਰਗੇ ਹੁੰਦੇ ਨੇ, ਉਹ ਸੱਚੀ ਸੋਨੇ ਵਰਗੇ ਹੁੰਦੇ ਨੇ। ਬਾਬੇ ਨੇ ਆਖਿਆ ਘੇ ਪੱਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨਮੈ ਹੋਏ। ਉਹ ਸੱਚੀ ਘਿਓ ਦੇ ਭਾਂਡੇ ਵਰਗੇ ਹੁੰਦੇ ਨੇ, ਉਹਨਾਂ ਨੂੰ ਕਦੀ ਨਹੀਂ ਪਿੱਟੇ ਜਾਂਦੇ। ਜਿਹੜਾ ਪਿੱਟਿਆ ਗਿਆ ਸਮਝੋ ਉਹਦੀ ਵੈਲਿਊ ਜ਼ੀਰੋ ਸੀ। ਬਿਲਕੁਲ ਉਦਾਂ ਜਿਵੇਂ ਤੁਹਾਡੇ ਵਿੱਚੋਂ, ਤੁਹਾਡੇ ਹੱਥ ਚੋਂ ਕੋਈ ਚੀਜ਼ ਛੁੱਟੀ ਮਲ ਵਿੱਚ ਡਿੱਗ ਪਈ, ਤੁਸੀਂ ਆਖਿਆ ਡਿੱਗੀ ਰਹਿਣ ਦੋ ਇਹ ਪਿੱਟੀ ਗਈ, ਤੇ ਤੁਹਾਡੇ ਹੱਥ ਵਿੱਚੋਂ ਕੋਈ ਚੀਜ਼ ਛੁੱਟੀ ਤੁਸੀਂ ਚੁੱਕ ਲਈ, ਤੁਸੀਂ ਆਖਿਆ ਕੀਮਤੀ ਹੈ। ਜਿਹੜੀ ਕੀਮਤੀ ਹੈ ਉਹਨੂੰ ਜੇਬ 'ਚ ਪਾ ਲਿਆ ਜਾਂਦਾ ਹੈ, ਜਿਹੜੀ ਕੀਮਤੀ ਨਾ ਹੋਵੇ ਬੰਦਾ ਉਹਦੀ, ਇਹ ਬੰਦੇ ਦੇ ਜੀਵਨ ਦੀ ਖੇਡ ਹੈ। ਸਤਿਗੁਰੂ ਨੇ ਉਹਨੂੰ ਸਮਝਾਇਆ, ਆਖਿਆ ਤੈਨੂੰ ਮੈਂ ਦੱਸਦਾ ਉੱਤਮ ਕਿਹੜਾ ਹੁੰਦਾ ਹੈ। ਐਵੇਂ ਨਹੀਂ ਉੱਤਮ ਬਣਿਆ ਜਾਂਦਾ ਵੀ ਮੈਂ ਤੁਹਾਡੇ ਨਾਲੋਂ ਉੱਤਮ ਹਾਂ। ਮਹਾਰਾਜ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕਰਕੇ ਸਲੋਕ ਉਚਾਰਨ ਕੀਤਾ, ਆਖਿਆ ਕਬੁੱਧ ਡੋਮਣੀ। ਪੰਡਿਤ ਜੀ ਮਰਦਾਨਾ ਥੋੜਾ ਮਰਾਸੀ ਹੈ, ਤੁਹਾਡੀ ਬੁੱਧੀ ਜਿਹੜੀ ਹੈ ਇਹ ਪੁੱਠੀ ਹੋ ਚੁੱਕੀ ਹੈ, ਇਹ ਤੁਹਾਡੇ ਅੰਦਰ ਬੈਠੀ, ਆਹ ਇਹ ਅਸਲੀ ਮਰਾਸੀ, ਅਸਲੀ ਡੋਮਣੀ ਇਹ ਹੈ। ਕਬੁੱਧ ਡੂਮਣੀ ਕਦਯਾ ਕਸਾਇਣ, ਕਸਾਇਣ ਦਾ ਕੰਮ ਹੁੰਦਾ, ਕਸਾਈ ਦਾ ਕੀ ਕੰਮ ਹੁੰਦਾ, ਉਹਨੇ ਵੱਢਣਾ। ਅੱਛਾ, ਜੀਵ ਨੂੰ ਵੱਢਣ ਲੱਗਿਆਂ ਦਇਆ ਨਹੀਂ ਹੋਣੀ ਚਾਹੀਦੀ, ਨਹੀਂ ਤੇ ਕਸਾਈ ਕਾਹਦਾ ਜਿਹੜਾ ਦਇਆ ਕਰ ਗਿਆ, ਉਹਦਾ ਧੰਦਾ ਹੈ ਜੀ, ਉਹਨੂੰ ਵੱਢਣਾ ਪੈਣਾ। ਕਦਯਾ ਕਸਾਇਣ, ਹੁਣ ਤੁਸੀਂ ਲਾਗੋਂ ਦੀ ਕੋਈ ਆਮ ਬੰਦਾ ਨਿਕਲ ਆ ਜਾਵੇ, ਉਹ ਕਹੇਗਾ ਵੇਖ ਬੱਕਰੇ ਦੀ ਧੌਣ ਤੇ ਹੌਲੀ ਮਾਰੀ, ਉਹ ਆਖੇਗਾ ਤੂੰ ਮੈਨੂੰ ਦੱਸਣਾ ਨੀ, ਇਹ ਤੇ ਦਇਆ ਨਹੀਂ ਕਰ ਸਕਦਾ ਮੈਂ। ਜੇ ਤੇ ਦਇਆ ਕਰ ਦਿੱਤੀ, ਹੁਣ ਤੁਹਾਡੇ ਸਾਹਮਣੇ ਕੋਈ ਖਤਰਨਾਕ ਜਾਨਵਰ ਆਣ ਕੇ ਖਲੋ ਜਾਵੇ, ਤੁਸੀਂ ਉਹ ਤੇ ਦਇਆ, ਸ਼ੇਰ ਤੇ ਦਇਆ ਥੋੜਾ ਕਰੀਦੀ ਹੈ, ਜੇ ਤੁਸੀਂ ਦਇਆ ਕਰੋਗੇ ਉਹਨੇ ਤੁਹਾਨੂੰ ਖਾ ਜਾਣਾ, ਉੱਥੇ ਤੁਹਾਨੂੰ ਕਸਾਈ ਬਣਨਾ ਪੈਣਾ। ਬਾਬੇ ਨੇ ਆਖਿਆ ਹੇ ਪੰਡਿਤ ਜੀ ਤੁਹਾਡੇ ਅੰਦਰ ਕੁਦਾਇਆ ਹੈ, ਤੁਹਾਡੇ ਅੰਦਰ ਦਇਆ ਨਹੀਂ ਹੈ, ਇਹ ਕਸਾਇਣ ਤੁਹਾਡੇ ਅੰਦਰ ਬੈਠੀ ਹੋਈ ਹੈ, ਇਹ ਤੁਹਾਡੇ ਸੁਭਾਅ ਦੇ ਨਾਲ ਰਿਲੇਟਡ ਨੇ ਸਾਰੀਆਂ ਚੀਜ਼ਾਂ। ਕਬੁੱਧ ਪਹਿਲੀ ਚੀਜ਼ ਕਿਹੜੀ ਹੈ? ਚੰਗੀ ਬੁੱਧੀ ਨਹੀਂ, ਖੋਟੀ ਬੁੱਧੀ ਹੈ। ਕਬੁੱਧ ਡੂਮਣੀ, ਕੁਦਯਾ ਕਸਾਇਣ। ਬਾਬੇ ਨੇ ਆਖਿਆ ਪਰ ਨਿੰਦਾ ਘੱਟ ਚੂੜੀ। ਭੰਗੀ ਕੌਣ ਹੈ? ਪਰਾਈ ਨਿੰਦਿਆ ਤੇਰੇ ਅੰਦਰ ਬੈਠੀ ਹੈ,
ਤੈਨੂੰ ਦਇਆ ਹੀ ਕੋਈ ਨਹੀਂ, ਤੂੰ ਬੰਦੇ ਨੂੰ ਹੀ ਮਾਰਨ ਤੁਰ ਪਿਆ, ਅੱਗ ਦਾ ਚੋਹ ਲੈ ਕੇ ਮਗਰ ਭੱਜ ਪਿਆ, ਦਇਆ ਨਹੀਂ ਹੈਗੀ ਤੇਰੇ ਚ। ਪਰ ਨਿੰਦਾ, ਪਰਾਈ ਨਿੰਦਿਆ, ਘੱਟ ਘੱਟ ਮਤਲਬ ਹਿਰਦਾ, ਚੂੜੀ ਚੂੜੀ ਮਤਲਬ ਭੰਗੀ, ਗੰਦ ਚੁੱਕਣ ਵਾਲੀ, ਉਦਾਂ ਕੋਈ ਚੂੜਾ ਨਹੀਂ ਇੱਥੇ। ਪਰ ਜਿਹੜਾ ਵੀ ਬੰਦਾ ਆਪਣੀ ਜ਼ਿੰਦਗੀ ਵਿੱਚ ਨਿੰਦਿਆ ਦਾ ਗੰਦ ਚੁੱਕੀ ਫਿਰਦਾ ਹੈ, ਉਹ ਆਪਣੇ ਆਪ ਨੂੰ ਜਿਹੜੀ ਮਰਜ਼ੀ ਜ਼ਾਤ ਦਾ ਖਵਾਉਂਦਾ ਹੋਵੇ, ਅਸਲ ਵਿੱਚ ਭੰਗੀ ਉਹ ਹੈ, ਅਸਲ ਵਿੱਚ ਭੰਗੀ ਉਹ ਹੈ। ਇੱਥੇ ਨਹੀਂ ਆਪਾਂ ਕੰਮ ਕਰਦੇ ਭੰਗੀਆਂ ਵਾਲੇ, ਬਾਹਰੀ ਤੌਰ 'ਤੇ ਕਰਦੇ ਹੀ ਆ ਨਾ, ਕੋਈ ਸਫਾਈ ਕਰਮਚਾਰੀ ਹੈ, ਕੋਈ ਗਾਰਬੇਜ ਚੁੱਕ ਰਿਹਾ ਹੈ, ਪਰ ਜ਼ਰੂਰੀ ਥੋੜ੍ਹਾ ਉਹਦੀ ਸੁਰਤ ਵਿੱਚ ਵੀ ਗਾਰਬੇਜ ਹੋਵੇ। ਅਸਲ ਵਿੱਚ ਭੰਗੀ ਕਿਹੜਾ ਹੁੰਦਾ? ਹੁਣ ਇੱਕ ਨੇ ਤਾਂ ਗਾਰਬੇਜ ਚੁੱਕਿਆ, ਉਹਨੇ ਸੁੱਟ ਦਿੱਤਾ, ਇੱਕ ਨਿੰਦਿਆ ਦਾ ਗਾਰਬੇਜ ਇੱਥੇ ਰੱਖੀ ਬੈਠਾ। ਅਸਲ ਵਿੱਚ ਆਹ ਚੀਜ਼ ਖਤਰਨਾਕ ਹੈ। ਸਰੀਰ ਤੇ ਸਾਰਿਆਂ ਦੇ ਕੁਝ, ਉਹਨੇ ਗਾਰਬੇਜ ਚੁੱਕ ਕੇ ਸੁੱਟਿਆ, ਘਰੇ ਆ ਕੇ ਇਸ਼ਨਾਨ ਪਾਣੀ ਕੀਤਾ, ਫਰੈਸ਼ ਹੈ ਉਹ, ਸੋਹਣੀ ਉਹਨੇ ਫਰੈਗਨੈਂਸ ਵੀ ਲਾ ਲਈ, ਸਾਬਣ ਵੀ ਲਾ ਲਿਆ, ਸਾਰਾ ਕੁਝ ਠੀਕ ਹੈ। ਅਸਲ ਵਿੱਚ ਉਹ ਹੈ ਜਿਹੜਾ ਇੱਥੇ ਆ ਸੁਰਤ ਵਿੱਚ ਗਾਰਬੇਜ ਚੁੱਕੀ ਫਿਰਦਾ, ਗੰਦਗੀ ਚੁੱਕੀ ਫਿਰਦਾ। ਬਾਬੇ ਨੇ ਕਿਹਾ ਪਰ ਨਿੰਦਾ ਘੱਟ ਚੂੜੀ ਅਗਨ ਕ੍ਰੋਧ ਚੰਡਾਲ। ਚੰਡਾਲ ਕਿਹਨੂੰ ਕਹਿੰਦੇ ਨੇ? ਇਹ ਵੀ ਨੀਵੀਂ ਕਾਸਟ ਇੱਕ ਮੰਨੀ ਗਈ, ਚੰਡਾਲ ਕਹਿੰਦੇ ਨੇ ਜਿਹਨਾਂ ਦਾ ਸਮਾਜ ਨਾਲੋਂ ਲਿੰਕ ਥੋੜ੍ਹਾ ਜਿਹਾ ਟੁੱਟਿਆ ਹੋਇਆ, ਸਮਝ ਵਾਲੇ ਨਹੀਂ ਸਨ ਉਹਨਾਂ। ਬਾਬੇ ਨੇ ਆਖਿਆ ਜੇ ਅੰਦਰ ਅੱਗ ਹੈ ਨਾ ਕ੍ਰੋਧ ਦੀ, ਤੇ ਚੰਡਾਲ ਤੇਰੇ ਅੰਦਰ ਹੀ ਬੈਠਾ ਹੋਇਆ। ਇਹ ਚਾਰੇ ਜਾਤਾਂ ਤੇਰੇ ਅੰਦਰ ਬੈਠੇ, ਤੇਰੇ ਅੰਦਰ ਮਰਾਸੀ ਵੀ ਬੈਠਾ, ਤੇਰੇ ਅੰਦਰ ਭੰਗੀ ਵੀ ਬੈਠਾ, ਤੇਰੇ ਅੰਦਰ ਜਿਹੜਾ ਹੈ ਉਹ ਕਸਾਈ ਵੀ ਬੈਠਾ, ਤੇ ਬਾਬੇ ਨੇ ਆਖਿਆ ਤੇਰੇ ਅੰਦਰ ਚੰਡਾਲ ਵੀ ਬੈਠਾ, ਚੰਡਾਲ ਵੀ ਤੇਰੇ ਅੰਦਰ ਹੀ ਬੈਠਾ, ਅਗਨ ਕ੍ਰੋਧ ਚੰਡਾਲ। ਹੁਣ ਵੇਖੋ ਅਗਲਾ ਬਾਗ, ਆਖਿਆ ਕਾਰੀ ਕੱਢੀ ਕਿਆ ਥੀ ਹੈ, ਐਵੇਂ ਲੀਕਾਂ ਮਾਰ ਮਾਰ ਕਹਿੰਦਾ ਫਿਰਦਾ, ਆਹ ਅੰਦਰਲੇ ਪਾਸਿਓਂ ਪਵਿੱਤਰ ਹੋ ਗਿਆ ਥਾਂ, ਅੰਦਰਲੇ ਪਾਸਿਓਂ ਆਖਿਆ ਕੀ ਹੋਵੇਗਾ ਬਾਹਰ ਦੀ ਲੀਕ ਮਾਰਿਆ, ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ। ਚਾਰੇ ਚੀਜ਼ਾਂ ਤੇ ਤੇਰੇ ਨਾਲ ਬੈਠੀਆਂ ਨੇ, ਤੇਰੇ ਅੰਦਰ ਮਰਾਸਣ ਵੀ ਬੈਠੀ ਹੈ, ਤੇਰੇ ਅੰਦਰ ਭੰਗੀ ਵੀ ਬੈਠਾ, ਤੇਰੇ ਅੰਦਰ ਕਸਾਈਪੁਣਾ ਵੀ ਬੈਠਾ ਏ, ਤੇਰੇ ਅੰਦਰ ਚੰਡਾਲ ਵੀ ਬੈਠਾ ਏ, ਚਾਰੇ ਚੀਜ਼ਾਂ ਤੇ ਤੇਰੇ ਅੰਦਰ ਬੈਠੀਆਂ ਨੇ। ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ ਨਾਲ। ਬਾਬੇ ਨੇ ਆਖਿਆ ਆਹ ਤੈਨੂੰ ਮੈਂ ਦੱਸਦਾ ਸੱਚ ਸੰਜਮ, ਕਰਨੀ ਕਾਰਾਂ ਨਹਾਵਣ ਨਾਓ ਜਪੇਹੀ, ਨਾਨਕ ਅੱਗੇ ਉੱਤਮ ਸਹੀ ਜੇ ਪਾਪਾਂ ਪੰਧ ਨਾ ਦੇਹੀ। ਆਖਿਆ ਰੱਬ ਦੇ ਦਰ ਉੱਤੇ ਉੱਤਮ ਉਹ ਹੁੰਦੇ ਨੇ ਜਿਹੜੇ ਪਾਪਾਂ ਨੂੰ ਰਾਹ ਨਹੀਂ ਦਿੰਦੇ। ਜਿਵੇਂ ਤੁਸੀਂ ਸੜਕ ਤੇ ਜਾ ਰਹੇ ਹੋ, ਤੁਹਾਡੇ ਮਗਰ ਇੱਕ ਗੱਡੀ ਹੋਵੇ, ਤੁਸੀਂ ਉਹਨੂੰ ਰਾਹ ਹੀ ਨਾ ਦਿਓ ਅੱਗੇ ਲੰਘਣ ਦਾ। ਬਾਬੇ ਨੇ ਆਖਿਆ ਜਿਹਨੇ ਆਪਣੀ ਜ਼ਿੰਦਗੀ ਵਿੱਚ ਪਾਪਾਂ ਨੂੰ ਰਾਹ ਹੀ ਨਹੀਂ ਦਿੱਤਾ ਅੱਗੇ ਲੰਘਣ ਦਾ, ਉੱਤਮ ਉਹ ਨੇ ਰੱਬ ਦੇ ਦਰ ਉੱਤੇ, ਕੋਈ ਜ਼ਾਤ ਕਰਕੇ ਉੱਤਮ ਨਹੀਂ ਹੁੰਦਾ। ਸੋ ਸਤਿਗੁਰੂ ਨੇ ਅੱਜ ਬਖਸ਼ਿਸ਼ ਕੀਤੀ, ਉਹਨਾਂ ਆਖਿਆ ਬਾਬਾ

ਦੀਰਘ ਮਾਤਰਾ, ਦੀਰਘ ਮਾਤਰਾ ਕਿਹੜੀ ਹੁੰਦੀ ਹੈ? ਊੜਾ, ਐੜਾ, ਈੜੀ, ਇਹ ਦੀਰਘ ਅੱਖਰ ਹੋ ਗਏ, ਵੱਡੇ ਅੱਖਰ ਹੋ ਗਏ। ਤੇ ਲਗ ਮਾਤਰਾ ਕਿਹੜੀ ਹੁੰਦੀ ਹੈ? ਔਂਕੜ, ਸਿਹਾਰੀ, ਬਿਹਾਰੀ, ਦੁਲੈਂਕੜ, ਇਹਨੂੰ ਕੀ ਕਹਿੰਦੇ ਨੇ ਜੀ? ਲਗ ਮਾਤਰਾ। ਤੇ ਮਹਾਰਾਜ ਦਾ ਇੱਕ ਵਚਨ ਹੈ ਸਤਿਗੁਰ ਨੇ ਕਿਹਾ, ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ, ਪੇਟ ਭਰਿਓ, ਪਸ਼ੂਆ ਜਿਉਂ ਸੋਇਓ, ਮਾਨੁੱਖ ਜਨਮ ਹੈ ਹਾਰਿਓ, ਸਾਧ ਸੰਗਤ ਕਬਹੂ ਨਹੀਂ ਕੀਨੀ। ਤੂੰ ਕਦੀ ਗੁਰੂ ਦੀ ਸੰਗਤ ਨਹੀਂ ਕੀਤੀ, ਸਾਧ ਸੰਗਤ ਕਬਹੂ ਨਹੀਂ ਕੀਨੀ, ਰਚਿਓ ਧੰਦੇ ਝੂਠ, ਝੂਠ ਦੇ ਧੰਦੇ ਵਿੱਚ ਰਚਿਆ ਪਿਆ ਹੈ, ਰਚਿਓ ਧੰਦੇ ਝੂਠ, ਸਵਾਨ ਕੁੱਤੇ ਦੀ ਨਿਆਈ ਹੈ ਤੂੰ। ਸਵਾਨ ਕੁੱਤੇ ਨੂੰ ਕਹਿੰਦੇ ਨੇ, ਸਵਾਨ ਸੂਕਰ, ਸੂਕਰ ਦਾ ਅਰਥ ਹੁੰਦਾ ਜੀ ਸੂਰ, ਬਾਈਸ ਜਿਵੇਂ ਭਟਕਤ ਚਾਲਿਓ ਊਠ। ਬਾਬੇ ਨੇ ਆਖਿਆ ਆਪਸ ਕੋ ਦੀਰਘ ਕਰ ਜਾਨ, ਆਪਣੇ ਆਪ ਨੂੰ ਤੂੰ ਵੱਡਾ ਸਮਝਦਾ, ਊੜਾ ਐੜਾ ਸਮਝਦਾ, ਲੋਕਾਂ ਨੂੰ ਤੇ ਤੂੰ ਲਗਾ ਮਾਤਰਾ ਹੀ ਜਾਣਦਾ। ਅੱਛਾ ਇੱਕ ਹੋਰ ਖਿਆਲ ਕਰਿਓ, ਲਗਾ ਮਾਤਰਾ ਤੋਂ ਬਿਨਾਂ ਕਈ ਵਾਰ ਗੱਲ ਬਣਦੀ ਨਹੀਂ। ਵੈਸੇ ਤੇ ਕਿਸੇ ਨੂੰ ਵੀ ਲਗ ਮਾਤਰਾ ਨਹੀਂ ਸਮਝਣਾ ਚਾਹੀਦਾ ਵੀ ਇਹ ਕੀ ਹੈ। ਜਿਵੇਂ ਬੰਦਾ ਕਈ ਵਾਰ ਹੰਕਾਰ ਵਿੱਚ ਆਇਆ ਕਹਿੰਦਾ ਨਾ ਇਹ ਕੀ ਸ਼ੈ ਹੈ, ਮਤਲਬ ਇਹ ਲਗ ਮਾਤਰਾ ਜੀ ਹੈ। ਪਰ ਚੇਤਾ ਰੱਖੋ ਕਈ ਵਾਰ ਔਂਕੜ ਨਾ ਹੋਵੇ ਤੇ ਅੱਖਰ ਪੂਰਾ ਨਹੀਂ ਬਣਦਾ, ਸਿਹਾਰੀ ਨਾ ਹੋਵੇ ਤੇ ਗੱਲ ਸਿਰੇ ਨਹੀਂ ਲੱਗਦੀ। ਬਾਬੇ ਨੇ ਆਖਿਆ ਆਪਸ ਕੋ ਦੀਰਘ ਕਰ ਜਾਨੇ, ਔਰਨ ਕੋ ਲਗ ਮਾਤ, ਮਨਸਾ ਬਾਚਾ ਕਰਮਣਾ, ਮੈਂ ਦੇਖੇ ਦੋਜਕ ਜਾਤ। ਤੂੰ ਦੋਜਕ ਦੀ ਅੱਗ ਵਿੱਚ ਪਵੇਂਗਾ, ਨਰਕ ਦੀ ਅੱਗ ਵਿੱਚ ਪਵੇਂਗਾ, ਜਦੋਂ ਆਪਣੇ ਆਪ ਨੂੰ ਉੱਤਮ ਤੇ ਦੂਜੇ ਨੂੰ ਘਟੀਆ ਸਮਝਦਾ, ਕੇਵਲ ਬਾਹਰੀ ਤੌਰ ਉੱਤੇ। ਸ਼ਬਦ ਬਾਬੇ ਦਾ ਸੁਣੀਏ ਆਪਾਂ। ਮਹਾਰਾਜ ਨੇ ਪਹਿਲੇ ਬਚਨ ਵਿੱਚ ਆਖਿਆ ਲੱਭ ਕੁੱਤਾ, ਆਖਿਆ ਇਹ ਵਾਹਿਗੁਰੂ ਜੀ ਮੇਰੇ ਅੰਦਰ ਲੋਭ ਦਾ ਕੁੱਤਾ ਭੌਂਕਦਾ ਰਹਿੰਦਾ। ਲੱਭ ਕੁੱਤਾ ਕੂੜ ਚੂੜਾ, ਤੇ ਕੂੜ ਕੀ ਹੈ ਮੇਰੇ ਅੰਦਰ? ਚੂੜਾ, ਕੂੜ। ਕੂੜ ਦਾ ਮਤਲਬ ਕੀ ਹੁੰਦਾ? ਝੂਠ, ਜਿਹਨੂੰ ਮਹਾਰਾਜ ਜਪਜੀ ਸਾਹਿਬ ਦੀ ਬਾਣੀ ਚ ਕਹਿੰਦੇ ਨੇ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਲੱਭ ਕੁੱਤਾ ਕੂੜ ਚੂੜਾ, ਠੱਗ ਖਾਦਾ ਮੁਰਦਾਰ, ਮੈਂ ਠੱਗੀਆਂ ਮਾਰਦਾ, ਇਹ ਮੇਰੇ ਲਈ ਕੀ ਹੈ? ਮੁਰਦਾ ਖਾਣਾ, ਡੈਡ ਬੋਡੀ ਖਾਣੀ, ਡੈਡ ਬੋਡੀਆਂ ਖਾ ਰਿਹਾ ਮੈਂ। ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਰ ਮਲ। ਹੋਰ ਖਿਆਲ ਕਰਿਓ, ਬੰਦੇ ਨੇ ਚੰਗੀ ਤਰ੍ਹਾਂ ਬਰੱਸ਼ ਕੀਤਾ ਹੋਵੇ, ਐਨ ਮੂੰਹ ਕਲੀਨ ਹੋਵੇ, ਮੂੰਹ ਵਿੱਚੋਂ ਸੋਹਣੀ ਸਮੈਲ ਆਉਂਦੀ ਹੋਵੇ। ਬਾਬੇ ਨੇ ਆਖਿਆ ਪਰ ਜੇ ਮੂੰਹ ਵਿੱਚ ਨਿੰਦਿਆ ਦੀ ਮੈਲ ਹੈ, ਉਹ ਤਾਂ ਤੂੰ ਭਰੀ ਫਿਰਦਾ ਵੀ ਮੂੰਹ ਵੈਸੇ ਤੇਰਾ ਸਾਫ ਹੈ, ਉਦਾਂ ਚੰਗਾ ਏ ਵੀ ਚੰਗੇ ਗਰਾਰੇ ਗਰੂਰੇ ਕਰਦਾ, ਚੰਗੀ ਤਰ੍ਹਾਂ ਦੋ ਦੋ ਟਾਈਮ ਦਿਹਾੜੀ ਵਿੱਚ ਬਰੱਸ਼ ਵੀ ਮਾਰਦਾ ਮੂੰਹ ਦੀ ਮੈਲ ਕੱਢਣ ਵਾਸਤੇ, ਪਰ ਪਰਾਈ ਨਿੰਦਿਆ ਦੀ ਮੈਲ ਨਾਲ ਮੂੰਹ ਭਰਿਆ ਫਿਰਦਾ। ਪਰ ਨਿੰਦਾ ਪਰ ਮਲ ਮੁੱਖ ਸੁਧੀ, ਉਦਾਂ ਮੂੰਹ ਨੂੰ ਸਵੱਛ ਰੱਖਦਾ ਫਿਰਦਾ, ਸ਼ੁੱਧ ਕਰਦਾ। ਸਤਿਗੁਰ ਨੇ ਕਿਹਾ ਅਗਨ ਕ੍ਰੋਧ ਚੰਡਾਲ, ਅੰਦਰ ਅਗਨੀ ਹੈ ਕ੍ਰੋਧ ਦੀ, ਇਹ ਚੰਡਾਲ ਹੈ ਤੇਰੇ ਅੰਦਰ। ਹੁਣ ਗੁਰੂ ਨਾਨਕ ਸਾਹਿਬ ਅਗਲੇ ਬਚਨ ਵਿੱਚ ਕਹਿੰਦੇ ਨੇ ਰਸ ਕਸ ਆਪ ਸਲਾਹਣਾ, ਹੇ ਵਾਹਿਗੁਰੂ ਜੀ ਮੇਰੀ ਹਾਲਤ ਵੇਖੋ ਜ਼ਿੰਦਗੀ ਦੀ ਕੀ ਹੋਈ ਪਈ ਹੈ, ਮੈਂ ਆਪਦੀ ਸਿਫਤ ਆਪ ਹੀ ਕਰੀ ਜਾਂਦਾ, ਰਸ ਹੈ ਮੈਨੂੰ। ਰਸ ਕਸ ਆਪ ਸਲਾਹਣਾ, ਆਪ ਸਲਾਹਣਾ ਦਾ ਮਤਲਬ ਸਮਝਦੇ ਵੀ ਮੈਂ ਹੀ ਚੰਗਾ ਹਾਂ, ਮੈਂ ਹੀ ਉੱਤਮ ਹਾਂ, ਬਾਕੀ ਤੇ ਐਵੇਂ ਹੀ ਹੈ ਕੰਮ। ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ, ਹੇ ਕਰਤਾਰ ਵਾਹਿਗੁਰੂ ਮੇਰੇ ਇਹ ਵਾਲੇ ਕਰਮ ਨੇ। ਅਗਲਾ ਬੋਲ ਜੀ ਰਸ ਸੋਇਨਾ, ਮੈਨੂੰ ਸੋਨੇ ਦਾ ਰਸ ਹੈ, ਸੋਨੇ ਦਾ ਰਸ। ਰਸ ਰੁਪਾ ਕਾਮਣ, ਰੁਪਾ ਕਹਿੰਦੇ ਨੇ ਚਾਂਦੀ ਨੂੰ, ਕਾਮਣ ਕਹਿੰਦੇ ਨੇ ਆਪਦੀ ਔਰਤ ਨੂੰ। ਆਖਿਆ ਇਹਨਾਂ ਸਾਰਿਆਂ ਦੇ ਰਸ ਮੈਨੂੰ ਹੈਗੇ ਨੇ, ਪਤਾ ਹੈ ਮੈਂ ਸੋਨਾ ਵੀ ਚਾਹੀਦਾ ਮੈਨੂੰ, ਤੀਵੀਂ ਵੀ ਚਾਹੀਦੀ ਹੈ, ਚਾਂਦੀ ਵੀ ਚਾਹੀਦੀ ਹੈ, ਤੇ ਇਹਨਾਂ ਰਸਾਂ ਵਿੱਚ ਐਨ ਸੁਰਤ ਗੱਡੀ ਹੋਈ ਹੈ। ਰਸ ਸੋਇਨਾ ਰਸ ਰੁਪਾ ਕਾਮਣ, ਰਸ

0: ਪਰਮਲ ਕੀ ਵਾਸ ਕੀ ਹੁੰਦਾ? ਸੁਗੰਧੀਆਂ। ਬੰਦਾ ਘਰੋਂ ਨਿਕਲਿਆ ਤੇ ਬਾਡੀ ਉੱਤੇ ਸੁਗੰਧੀ ਲਾ ਕੇ ਨਿਕਲਦਾ, ਭਾਵੇਂ ਜੀਵਨ ਵਿੱਚੋਂ ਬੋਝ ਆਉਂਦੀ ਹੋਵੇ ਪਰ ਬਾਡੀ ਉੱਤੇ ਪੂਰੀ ਸੁਗੰਧੀ ਲਾਈ ਫਿਰਦਾ। ਜੀਵਨ ਵਿੱਚੋਂ ਗੰਦਗੀ ਦੀ ਬਦਬੂ ਆ ਰਹੀ ਹੈ, ਵਿਚਾਰਾਂ ਵਿੱਚੋਂ ਗੰਦਗੀ ਦੀ ਬਦਬੂ ਆ ਰਹੀ ਹੈ, ਪਰ ਸਰੀਰ ਉੱਤੇ ਕੀ ਲਾਈ ਹੈ? ਸੁਗੰਧੀ। ਅੱਛਾ, ਬੰਦਾ ਲਾਉਣੀ ਭੁੱਲਦਾ। ਇਹਦਾ ਅਰਥ ਇਹ ਨਾ ਲਿਓ ਵੀ ਮਹਾਰਾਜ ਕਹਿੰਦੇ ਨੇ ਸੁਗੰਧੀ ਨਾ ਲਾਓ, ਇਹਨੂੰ ਇੱਦਾਂ ਨਾ ਲਿਓ। ਇਹਦਾ ਅਰਥ ਇਹ ਹੈ ਵੀ ਜਿੰਨਾ ਤੈਨੂੰ ਉਸ ਚੀਜ਼ ਦਾ ਧਿਆਨ ਹੈ, ਜਿੰਨਾ ਉਹਦੇ ਵੱਲ ਧਿਆਨ ਦਿੰਦਾ ਵੀ ਮੈਂ ਜਾਵਾਂ ਤੇ ਬਾਡੀ ਦੀ ਫਰੈਗਨੈਂਸ ਇਹਦੇ ਵਿੱਚੋਂ ਆਹ ਮੈਂ ਵਰਤਣੀ ਹੈ, ਆਹ ਵਰਤਣੀ ਹੈ, ਇੱਦਾਂ ਚੁਣ ਚੁਣ ਕੇ ਪਰਫਿਊਮ ਖਰੀਦਾਂ, ਸੁਗੰਧੀਆਂ ਖਰੀਦਾਂ ਤਨ ਉੱਤੇ ਲਾਉਣ ਦੇ ਲਈ, ਤੇਰੇ ਜੀਵਨ ਦੇ ਵਿੱਚੋਂ ਵੀ ਤੇ ਸੁਗੰਧੀ ਆਉਣੀ ਚਾਹੀਦੀ ਹੈ ਕਿ ਨਹੀਂ? ਅੱਛਾ, ਬਾਬੇ ਨੇ ਆਖਿਆ ਸਰੀਰ ਬੰਦੇ ਦਾ ਵੈਸੇ ਏਦਾਂ ਦਾ ਹੀ ਹੈ, ਇਹਦੇ ਨਾਲ ਚੰਗੀਆਂ ਚੰਗੀਆਂ ਸੁਗੰਧੀਆਂ ਟੱਚ ਕਰ ਦਿਓ ਤੇ ਮੁੜ ਕੇ ਬਦਬੂ ਚ ਬਦਲ ਜਾਂਦੀਆਂ ਨੇ। ਹੈ ਸਰੀਰ ਗੰਦਾ ਹੀ ਹੈ ਬੰਦੇ ਦਾ, ਮਹਿੰਗੀ ਤੋਂ ਮਹਿੰਗੀ ਸੁਗੰਧੀ ਇਹਦੇ ਨਾਲ ਟੱਚ ਹੋ ਜਾਵੇ ਤੇ ਮੁੜ ਕੇ ਕੀ ਹੁੰਦੀ ਹੈ? ਬਾਬੇ ਨੇ ਕਿਹਾ ਕਰਪੂਰ ਪੋਹਪ ਸੁਗੰਧਾ ਪਰਸ ਮਾਨੁੱਖ ਦੇਹੰਗ ਮਲੀਣੰਗ। ਆਖਿਆ ਚੰਗੀਆਂ ਚੰਗੀਆਂ ਸੁਗੰਧੀਆਂ ਬੰਦੇ ਦੇ ਤਨ ਨਾਲ ਖਹਿ ਜਾਣ ਤੇ ਮੈਲੀਆਂ ਹੋ ਜਾਂਦੀਆਂ, ਬੰਦਾ ਇਸ ਤਨ ਦਾ ਐਵੇਂ ਅਹੰਕਾਰ ਕਰੀ ਫਿਰਦਾ। ਵਧੀਆ ਵਧੀਆ, ਗੁਰਦੇਵ ਸਤਿਗੁਰ ਨੇ ਇੱਥੇ ਆਖਿਆ ਮੈਨੂੰ ਪਰਮਲ ਕੀ ਵਾਸ, ਜਾਣੀ ਕਿ ਸੁਗੰਧੀ ਲਾਉਣ ਦਾ ਵੀ ਰਸ ਹੈ। ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਘੋੜਿਆਂ ਦਾ ਰਸ, ਰਸ ਘੋੜੇ ਰਸ ਸੇਜਾ ਮੰਦਰ, ਸੇਜ ਜਿੱਥੇ ਸੌਣਾ ਉਹਦਾ ਰਸ ਹੈ, ਮੇਰਾ ਬੈੱਡ ਇੱਦਾਂ ਦਾ ਹੈ, ਇੱਦਾਂ ਦਾ ਹੋਣਾ ਚਾਹੀਦਾ ਹੈ। ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਮਿੱਠੇ ਦਾ ਰਸ, ਰਸ ਮਾਸ ਮਾਸ ਦਾ ਰਸ। ਹੁਣ ਅਗਲੀ ਪੰਕਤੀ ਹੈ, ਏਤੇ ਰਸ ਸਰੀਰ ਕੈ, ਇਹ ਸਾਰੇ ਰਸ ਕਿਹਦੇ ਨਾਲ ਰਿਲੇਟਡ ਨੇ? ਮੇਰੇ ਸਰੀਰ ਦੇ ਨਾਲ। ਏਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਮਹਾਰਾਜ ਕਹਿੰਦੇ ਰੱਬ ਦਾ ਨਾਂ ਕਿੱਥੇ ਹੈ? ਉਹਦਾ ਤੇ ਰਸ ਆਇਆ ਕਦੀ ਨਹੀਂ। ਜਿਹੜਾ ਅਸਲੀ ਰਸ ਸੀ ਉਹ ਤੇ ਜੀਵਨ ਵਿੱਚ ਧਾਰਨ ਹੀ ਕਦੀ ਨਹੀਂ ਕੀਤਾ। ਮੈਂ ਪਰਿਵਾਰ ਦਾ ਪ੍ਰੋਗਰਾਮ ਸੀ, ਮੈਂ ਉੱਥੇ ਬੇਨਤੀ ਕਰਕੇ ਆਇਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਨਾ ਇੱਕ ਵਾਕ ਬੜਾ ਪਿਆਰਾ ਹੈ ਤੇ ਬੜੀ ਸਿੱਧੀ ਜੀ ਉਦਾਹਰਨ ਨਾਲ ਬਾਬੇ ਨੇ ਸਾਨੂੰ ਇੱਦਾਂ ਕਹਿ ਲਓ ਵੀ ਕੁੱਝੇ ਜੀ ਸਮੁੰਦਰ ਬੰਦ ਕਰਕੇ ਦੇ ਦਿੱਤਾ। ਸਾਧ ਸੰਗਤ, ਕਿਸੇ ਦੇ ਪੁੱਤ ਦੀ ਬਰਾਤ ਜਾਣੀ ਹੋਵੇ ਤੇ ਬਰਾਤੀ ਤਿਆਰ ਹੋਣ, ਸੋਹਣੇ ਪੈਂਟ ਕੋਟ ਐਨ ਮਿਲਦੇ ਜੁਲਦੇ, ਪੱਗਾਂ ਬੰਨੀਆਂ ਹੋਣ ਸੂਹੇ ਰੰਗ ਦੀਆਂ, ਸਾਰਿਆਂ ਨੇ ਪੂਰੀ ਤਿਆਰੀ ਚ ਬਰਾਤ ਬੈਠੀ ਹੈ, ਵਾਜਿਆਂ ਵਾਲੇ ਆਏ ਨੇ, ਭੰਗੜੇ ਪੈ ਰਹੇ ਨੇ, ਢੋਲ ਵੱਜ ਰਹੇ ਨੇ, ਅੱਜ ਮੁੰਡੇ ਦਾ ਵਿਆਹ ਹੈ, ਮੁੰਡੇ ਦਾ ਵਿਆਹ ਹੈ, ਬਰਾਤ ਚੱਲੀ ਹੈ ਫਲਾਨੇ ਵੱਡੇ ਹੋਟਲ ਦੇ ਵਿੱਚ ਜਾਂ ਫਲਾਨੇ ਵੱਡੀ ਕਿਸੇ ਪੈਲਸ ਦੇ ਵਿੱਚ ਚੱਲੀ ਹੈ। ਤੇ ਜਦੋਂ ਬਰਾਤ ਤੁਰੀ, ਅੱਗੇ ਕੁੜੀ ਵਾਲੇ ਵੇਟ ਕਰ ਰਹੇ ਨੇ, ਉਹਨਾਂ ਨੇ ਹੱਥਾਂ ਚ ਫੁੱਲ ਫੜੇ ਨੇ ਵੀ ਆਓ ਮਿਲਣੀ ਕਰਨੀ ਹੈ। ਬਰਾਤ ਉੱਥੇ ਪਹੁੰਚੀ ਤੇ ਲਾੜਾ ਹੈ ਹੀ ਨਹੀਂ। ਕੀ ਉਸ ਪੂਰੀ ਬਰਾਤ ਦੀ ਕੋਈ ਵੈਲਿਊ ਹੈ? ਹੁਣ ਲਾੜਾ ਨਹੀਂ ਹੈ ਤੇ ਜਿਹੜਾ ਫੁੱਫੜ ਪੀਲੇ ਰੰਗ ਦੀ ਪੱਗ ਬੱਧੀ ਫਿਰਦਾ ਸੀ, ਜਿਹੜਾ ਮਾਸੜ ਸੂਹੇ ਰੰਗ ਦੀ ਪੱਗ ਕਹਿੰਦਾ ਸੀ ਲਾੜੇ ਨਾਲ ਦੀ ਬੰਨਣੀ ਹੈ, ਜਿਹਨੇ ਮਹਿੰਗਾ ਕੋਟ ਪੈਂਟ ਸਵਾਇਆ ਸੀ, ਉਸ ਪੂਰੀ ਬਰਾਤ ਦੀ ਦੁੱਕੀ ਵੈਲਿਊ ਨਹੀਂ। ਹੁਣ ਉਹ ਬਰਾਤ ਜਾ ਕੇ ਪਲੇਟਾਂ ਨੂੰ ਹੱਥ ਪਾਉਣ ਲੱਗੀ, ਜਿਹੜੇ ਉਹ ਮਹਿੰਗੇ ਹੋਟਲ ਚ ਲਾਈਆਂ ਨੇ, ਉਹ ਕਹਿੰਦੇ ਨੇ ਬਾਹਰ ਨਿਕਲੋ ਤੇ ਜਿੱਦ ਕਰਕੇ ਕਹਿੰਦੇ ਜੀ ਬਰਾਤੀ ਆ ਸੀ, ਉਹ ਕਹਿੰਦੇ ਖਲੋ ਦੋ ਮਿੰਟ, ਉਹ ਕਹਿੰਦੇ ਲਿਆਓ ਮੁੰਡੇ ਉਹ ਡੰਡਾ ਫੜ ਕੇ ਇੱਥੋਂ, ਤੇ ਪੂਰੀ ਬਰਾਤ ਉੱਥੋਂ ਉਹਨਾਂ ਨੇ ਨਸਾ ਦਿੱਤੀ। ਅੱਛਾ, ਬਰਾਤ ਨੇ ਕੀ ਗਲਤੀ ਕੀਤੀ ਸੀ ਭਲਾ? ਉਹ ਇਹ ਭੁੱਲ ਗਏ ਵੀ ਲਾੜੇ ਤੋਂ ਬਿਨਾਂ ਬਰਾਤ ਨਹੀਂ ਹੁੰਦੀ, ਭੀੜ ਹੀ ਹੁੰਦੀ ਹੈ। ਜੇ ਲਾੜਾ ਹੈ ਤੇ ਬਰਾਤ ਹੈ, ਜੇ ਲਾੜਾ ਨਹੀਂ ਹੈਗਾ ਤੇ ਉਹ ਕੀ ਹੈ? ਸਿਵਾਏ ਇੱਕ ਬੰਦਿਆਂ ਦੀ ਭੀੜ ਤੋਂ ਹੋਰ ਉਹ ਕੁਝ ਵੀ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਮੇਰੇ ਬਾਬੇ ਨੇ ਇੱਕ ਬੋਲ ਰੱਖਿਆ, ਉਹਨਾਂ ਆਖਿਆ ਗੁਣ ਜੰਝ ਲਾੜੇ ਨਾਲ ਸੋਹੈ, ਆਖਿਆ ਗੁਣਾਂ ਦੀ ਬਰਾਤ ਲਾੜੇ ਦੇ ਨਾਲ ਸ਼ੋਭਦੀ ਹੈ। ਲਾੜਾ ਕੌਣ ਹੈ? ਲਾੜਾ ਮੇਰਾ ਵਾਹਿਗੁਰੂ, ਮੇਰਾ ਗੁਰੂ। ਤੇ ਗੁਣ ਕੀ ਨੇ? ਜੋ ਦੁਨੀਆਂ 'ਚ ਅਸੀਂ ਪ੍ਰਾਪਤੀਆਂ ਕੀਤੀਆਂ ਨੇ, ਜੋ ਵੀ ਸਾਡੀਆਂ ਅਚੀਵਮੈਂਟਸ ਨੇ, ਜਿਹੜੀਆਂ ਵੀ ਸਾਡੇ ਕੋਲ ਉਪਲਬਧੀਆਂ ਹੈਗੀਆਂ ਨੇ, ਉਹ ਸਾਰੀਆਂ ਚੰਗੀਆਂ ਨੇ, ਮਾੜੀਆਂ ਨਹੀਂ ਹਨ। ਪਰ ਜੇ ਲਾੜਾ ਵਾਹਿਗੁਰੂ ਨਹੀਂ ਹੈਗਾ ਤੇ ਇਹ ਸਾਰੀ ਬਰਾਤ ਨਹੀਂ, ਇਹ ਭੀੜਾਂ ਨੇ ਤੇ ਇਹ ਤੈਨੂੰ ਖਤਮ ਕਰ ਦੇਣਗੀਆਂ। ਬਾਬੇ ਨੇ ਆਖਿਆ ਜਿਵੇਂ ਬਰਾਤ ਲਾੜੇ ਨਾਲ ਸ਼ੋਭਦੀ ਹੈ, ਇੱਦਾਂ ਹੀ ਬੰਦਾ ਜੇ ਗੁਰੂ ਦੀ ਵਿਚਾਰ ਵਾਲਾ ਹੋਵੇ ਤੇ ਫਿਰ ਸਾਰਾ ਕੁਝ ਹੀ ਸ਼ੋਭਦਾ ਹੈ, ਨਹੀਂ ਤੇ ਫਿਰ ਕੁਝ ਵੀ ਸ਼ੋਭਣ ਵਾਲਾ ਨਹੀਂ ਹੈ। ਤੁਹਾਡੇ ਧੀਆਂ ਪੁੱਤਰ ਧਨ ਦੌਲਤ ਜੋ ਉਪਲਬਧੀਆਂ ਨੇ ਸਭ ਕੁਝ ਠੀਕ ਹੈ, ਜੇ ਗੁਰੂ ਦੀ ਵਿਚਾਰ ਲਾੜਾ ਬਣ ਕੇ ਅੱਗੇ ਲਾਈ ਹੋਈ ਹੈ ਤੇ ਫਿਰ ਸਭ, ਫਿਰ ਇੱਜ਼ਤ ਹੋਵੇਗੀ, ਕੁੜੀ ਵਾਲੇ ਇੱਜ਼ਤ ਕਰਨਗੇ, ਰੱਬ ਦੇ ਦਰ ਉੱਤੇ ਇੱਜ਼ਤ ਹੋਵੇਗੀ। ਅਖੀਰਲਾ ਬਚਨ ਪੜ੍ਹ ਕੇ ਸਮਾਪਤੀ ਕਰਾਂ। ਬਾਬੇ ਨੇ ਆਖਿਆ ਵੀ ਜਿੱਤ ਬੋਲਿਆ ਪੱਤ ਪਾਈ ਹੈ ਸੋ ਬੋਲਿਆ ਪ੍ਰਵਾਨ। ਆਖਿਆ ਸਮਝ ਲਓ ਜਿਹੜੇ ਬੋਲ ਨਾਲ ਇੱਜ਼ਤ ਹੁੰਦੀ ਹੈ ਉਹ ਬੋਲਿਆ ਬੋਲਣਾ ਚਾਹੀਦਾ ਬੰਦੇ ਨੂੰ, ਫਿੱਕਾ ਬੋਲ ਨਹੀਂ ਬੋਲਣਾ ਚਾਹੀਦਾ। ਫਿੱਕਾ ਬੋਲ ਵਿਗੋਚਣਾ ਸੁਣ ਮੂਰਖ ਮਨ ਆਜਾਣ, ਜੋ ਤਿਸ ਭਾਵੇਂ ਸੇ ਭਲੇ ਹੋਰ ਕੇ ਕਹਿਣ ਵਖਾਣ। ਅਖੀਰ ਤੇ ਮਹਾਰਾਜ ਨੇ ਕਿਹਾ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ ਜਿਨ ਹਿਰਦੈ ਰਿਹਾ ਸਮਾਏ। ਜਿਹਦੇ ਹਿਰਦੇ ਵਿੱਚ ਰੱਬ ਹੈ ਉਹ ਮਤ ਵਾਲੇ ਨੇ, ਪਤ ਵਾਲੇ ਨੇ, ਇੱਜ਼ਤ ਵਾਲੇ ਨੇ। ਤਿਨਕਾ ਕਿਆ ਸਲਾਣਾ ਅਵਰ ਸਵਾਲਿਓ ਕਾਏ, ਨਾਨਕ ਨਜ਼ਰੀ ਬਾਹਰੇ ਰਾਚੇ। ਜਿਹੜੇ ਰੱਬ ਦੀ ਨਜ਼ਰ ਤੋਂ ਬਾਹਰੀ ਨੇ ਉਹਨਾਂ ਦੀ ਕਿਸੇ ਚੀਜ਼ ਦਾ ਕੋਈ ਮੁੱਲ ਨਹੀਂ ਹੈਗਾ। ਸੋ ਗੁਰੂ ਕਿਰਪਾ ਕਰੇ ਜੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਕ੍ਰਿਸ਼ਨ ਸਿੰਘ ਜੀ ਹੋਣਾ ਦੇ, ਜਿਨ੍ਹਾਂ ਨੇ ਜੋ ਸ਼ਬਦ ਦੀ ਓਟ ਹੇਠ ਜੋ ਸਾਡੇ ਜੀਵਨ ਦੇ ਵਿੱਚ ਰੋਜ਼ਾਨਾ ਵਾਪਰਦਾ ਹੈ, ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਜਿਹੜੀ ਸਾਡੇ ਅੰਦਰ ਦੀ ਮੈਲ ਹੈ ਉਹ ਅਤੇ ਜੋ ਸਾਡੇ ਬਾਹਰ ਦੀ ਮੈਲ ਹੈ ਉਹਦੇ ਵਿੱਚ ਫਰਕ ਕੀ ਹੈ। ਬਾਹਰੋਂ ਅਸੀਂ ਜਿੰਨੇ ਮਰਜ਼ੀ ਸੱਚੇ ਸੁੱਚੇ ਹੋਈਏ, ਪਰ ਜੇ ਅੰਦਰ ਦੀ ਮੈਲ ਨਹੀਂ ਗਈ ਤਾਂ ਅਸੀਂ ਚੰਗੇ ਇਨਸਾਨ ਕਦੇ ਵੀ ਨਹੀਂ ਬਣ ਸਕਦੇ। ਗੁਰਬਾਣੀ ਦੀ ਜੋ ਸ਼ਬਦ ਦੇ ਆਧਾਰ ਦੇ ਉੱਤੇ ਉਹਨਾਂ ਨੇ ਇਸ ਚੀਜ਼ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਬਾਕੀ ਜਿਹੜੇ ਜ਼ਿੰਦਗੀ ਦੇ ਵਿੱਚ ਸਾਡੇ ਰਿਚੁਅਲ ਚੱਲ ਰਹੇ ਹਨ, ਉਹ ਰਿਚੁਅਲਸ ਵੀ ਜੋ ਹਨ ਉਹਨਾਂ ਦਾ ਵੀ ਕੋਈ ਮੀਨਿੰਗ ਬਹੁਤਾ ਨਹੀਂ ਹੁੰਦਾ। ਜਿਸ ਤਰ੍ਹਾਂ ਇਹਨਾਂ ਨੇ ਉਹ ਆਪਣੀ ਸਾਖੀ ਦੇ ਵਿੱਚ ਪੰਡਿਤ ਦੇ ਵਿੱਚ ਜੋ ਹੈ ਚੁੱਲ੍ਹੇ ਦੀ ਗੱਲ ਸੁਣਾਈ, ਉਹਦੇ ਚੌਂਕੇ ਦੀ ਗੱਲ ਸੁਣਾਈ ਹੈ। ਇਹ ਸਭ ਰਿਚੁਅਲਸ ਹਨ ਜਿਨ੍ਹਾਂ ਦੇ ਵਿੱਚ ਅਸੀਂ ਵੀ ਬਹੁਤ ਠੀਕ ਹੈ, ਸਾਡੇ ਆਲੇ ਦੁਆਲੇ ਸਫਾਈ ਹੋਣੀ ਚਾਹੀਦੀ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਵਹਿਮਾਂ ਦੇ ਵਿੱਚ ਪੈ ਕੇ ਅਤੇ ਅਸੀਂ ਉਹਦੇ ਨਾਲ ਫਿਰ ਅੱਗੋਂ ਉਸੇ ਤਰ੍ਹਾਂ ਦਾ ਆਪਣੇ ਜੀਵਨ ਨੂੰ ਬਣਾ ਲੈਣਾ। ਅਸੀਂ ਹੱਥ 'ਚ ਗਾਨੇ ਬੰਨੇ ਹੋਏ ਹੈ, ਅਸੀਂ ਕੋਈ ਹੋਰ ਚੀਜ਼ਾਂ ਦੀ ਇੱਦਾਂ ਦੇ ਕੋਈ ਨਗ ਪਾਈ ਫਿਰਦੇ ਹਾਂ। ਸਭ ਤੋਂ ਸਭ ਇਹ ਰਿਚੁਅਲਸ ਹਨ। ਇਹਨਾਂ ਦੇ ਜੋ ਬਾਣੀ ਨੇ ਹਮੇ ਥਾਂ ਥਾਂ 'ਤੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਹੈ। ਸੋ ਇੱਕ ਵਾਰੀ ਫਿਰ ਭਾਈ ਕ੍ਰਿਸ਼ਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਜੋ ਕਥਾ ਹੈ ਸਵੇਰੇ ਅਤੇ ਸ਼ਾਮ ਦੇ ਦੀਵਾਨਾਂ ਦੇ ਵਿੱਚ ਵੀ ਇਸ ਤਰ੍ਹਾਂ ਹੁੰਦੀ ਹੈ। ਸਵੇਰ ਨੂੰ 8 ਵਜੇ ਜੋ ਸਵੇਰੇ ਦਾ ਹੁਕਮਨਾਮਾ ਆਉਂਦਾ ਹੈ, 8 ਵਜੇ ਤੋਂ ਲੱਗ ਕੇ 8:40 ਤੱਕ ਜੋ ਉਸ ਦੀ ਰੋਜ਼ਾਨਾ ਕਥਾ ਹੁੰਦੀ ਹੈ, ਜੋ ਕਿ ਲਾਈਵ ਵੀ ਪ੍ਰਸਾਰਿਤ ਕੀਤੀ ਜਾਂਦੀ ਹੈ। ਆਪ ਜੀ ਵੀ ਆ ਕੇ ਸਰਵਣ ਕਰਿਆ ਕਰੋ। ਅਤੇ ਇਸੇ ਹੀ ਤਰ੍ਹਾਂ ਫਿਰ 9:20 ਤੋਂ ਲੱਗ ਕੇ 10 ਵਜੇ ਤੱਕ ਜੋ ਹੈ ਉਹ ਲੜੀਵਾਰ ਕਥਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚੱਲ ਰਹੀ ਹੈ। ਜਦੋਂ ਤੋਂ ਇਹ ਗੁਰਦੁਆਰਾ ਸਾਹਿਬ ਬਣੇ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਲੜੀਵਾਰ ਕਥਾ ਚੱਲਦੀ ਆ ਰਹੀ ਹੈ, ਜਿਹਦਾ ਕਿ ਪਿਛਲੇ 2 ਸਾਲ ਹੋਏ, 3 ਸਾਲ ਹੋ ਗਏ ਉਹਦਾ ਭੋਗ ਪਿਆ ਸੀ। ਤਕਰੀਬਨ 17 ਸਾਲ ਲੱਗ ਗਏ ਸੀ ਉਹਨੂੰ, ਕਿਉਂਕਿ ਸਵੇਰੇ 1 ਘੰਟਾ ਸਿਰਫ ਉਹ ਲੜੀਵਾਰ ਕਥਾ ਹੁੰਦੀ ਹੈ। ਇਸੇ ਤਰ੍ਹਾਂ ਹੁਣ ਵੀ ਉਹ ਲੜੀਵਾਰ ਕਥਾ ਚੱਲ ਰਹੀ ਹੈ। ਮੇਰਾ ਖਿਆਲ 300 ਅੰਕ ਤੱਕ, 350 ਅੰਕ ਤੱਕ ਉਹ ਹੋ ਚੁੱਕੀ ਹੈ। ਅਤੇ ਉਸ ਤੋਂ ਬਾਅਦ ਸ਼ਾਮ ਦੇ ਦੀਵਾਨਾਂ ਵਿੱਚ ਵੀ 6:20 ਤੋਂ ਲੱਗ ਕੇ ਅਤੇ 7 ਵਜੇ ਤੱਕ ਜੋ ਹੈ ਉਹ ਵੀ ਕਥਾ ਹੁੰਦੀ ਹੈ। ਅੱਜ ਕੱਲ੍ਹ ਜੋ ਕਥਾ ਹੈ ਉਹਦਾ ਸਿਰਲੇਖ ਜੋ ਹੈ ਭਗਤ ਬਾਣੀ ਦੇ ਜੋ ਹੈ ਉਹਨਾਂ ਦੀ ਕਥਾ ਚੱਲ ਰਹੀ ਹੈ। ਅਤੇ ਹਜੇ ਹੋਰ ਕੰਟੀਨਿਊਸ ਮੇਰਾ ਖਿਆਲ ਹੈ 3-4 ਮਹੀਨੇ ਜੋ ਹੈ ਭਗਤ ਬਾਣੀ ਦੀ ਕਥਾ ਇਸੇ ਤਰ੍ਹਾਂ ਚੱਲਦੀ ਰਹਿਣੀ ਹੈ। ਸੋ ਆਪ ਵੀ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਜਾਂ ਰੇਡੀਓ ਦੇ ਮਾਧਿਅਮ ਰਾਹੀਂ ਜਾਂ ਟੀ ਵੀ ਦੇ ਮਾਧਿਅਮ ਰਾਹੀਂ ਘਰ ਬੈਠੇ ਵੀ ਜੋ ਜੇ ਤੁਸੀਂ ਇੱਕ ਵਾਰੀ ਫੋਲੋ ਕਰਨ ਲੱਗ ਪਓ ਇਸ ਚੀਜ਼ ਨੂੰ, ਜਿਵੇਂ ਲੜੀਵਾਰ ਕਥਾ ਸਵੇਰ ਨੂੰ ਚੱਲਦੀ ਹੈ ਅਤੇ ਅਗਲੇ ਦਿਨ ਤੁਹਾਡਾ ਆਪਣੇ ਆਪ ਹੀ ਧਿਆਨ ਜਾਂਦਾ ਕਿ ਅੱਗੇ ਵੇਖੀਏ ਜੋ ਬਾਣੀ ਦਾ ਬਚਨ ਹੈ ਉਹ ਕੀ ਸਾਨੂੰ ਸਮਝਾਉਂਦਾ ਹੈ। ਸੋ ਇਹ ਸਵਾਵਾਂ ਨੇ। ਇਸ ਤੋਂ ਇਲਾਵਾ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਅਨਾਊਂਸਮੈਂਟ ਕੀਤੀ ਸੀ ਕਿ ਅੱਜ ਗੁਰਦੁਆਰਾ ਸਾਹਿਬ ਵਿਖੇ ਅੱਖਾਂ ਦੀ ਚੈੱਕਅਪ ਦਾ ਜੋ ਹੈ ਕੈਂਪ ਲੱਗ ਰਿਹਾ ਨਹੀਂ ਬਲਕਿ ਸ਼ੁਰੂ ਹੋ ਚੁੱਕਾ, ਜੋ ਬਾਹਰ ਪਾਰਕਿੰਗ ਲੋਟ ਦੇ ਨਾਲ ਉਹ ਰੈਜੀਡੈਂਸ ਹੈ, ਘਰ ਆ ਜਿਹੜਾ, ਉਹਦੇ ਵਿੱਚ ਉਹ ਕੈਂਪ ਲੱਗਿਆ ਹੋਇਆ ਅਤੇ ਆਪ ਜੀ ਜਾ ਕੇ ਉੱਥੇ ਪਰਚੀ ਲੈ ਕੇ ਜਾਂ ਜੋ ਵੀ ਉੱਥੇ ਸਿਸਟਮ ਹੋਊਗਾ ਫਸਟ ਕਮ ਫਸਟ ਸਰਵ ਵਾਲਾ, ਉਹ ਜਾ ਕੇ ਜੇ ਤੁਸੀਂ ਆਪਣੀ ਅੱਖਾਂ ਦੀ ਚੈੱਕਅਪ ਕਰਵਾਉਣੀ ਚਾਹੁੰਦੇ ਹੋ ਅਤੇ ਉੱਥੇ ਜਾ ਕੇ ਉਹ ਚੈੱਕਅਪ ਕਰਵਾ ਸਕਦੇ ਹੋ। ਅਤੇ ਇਸ ਤੋਂ ਇਲਾਵਾ ਅੱਜ ਦੇ ਜੋ ਹੈਗੇ ਨੇ ਲੰਗਰ ਅਤੇ ਕੀਰਤਨਾਂ ਦੀ ਸੇਵਾ, ਲੰਗਰ ਅਤੇ ਜੋ ਕੀਰਤਨ ਦੀ ਸੇਵਾ ਹੈ ਉਹ ਨਗਰ ਜੋ ਹੈ ਆਪਣੇ ਸਾਹਨੇਵਾਲ ਕਲਾਂ, ਸਾਹਨੇਵਾਲ ਖੁਰਦ ਅਤੇ ਨਾਲ ਦੀ ਨਾਲ ਨਗਰ ਜਲਾਜਣ ਜਿਹੜਾ ਨਗਰ ਹੈ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹਨ, ਇਹਨਾਂ ਵੱਲੋਂ ਅਖੰਡ ਪਾਠ ਸਾਹਿਬ ਦੀ ਸੇਵਾ ਵੀ ਹੋਈ ਹੈ ਅਤੇ ਕੀਰਤਨ ਅਤੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਹੈ। ਇਸੇ ਹੀ ਤਰ੍ਹਾਂ ਭਾਈ ਜਗਜੀਤ ਸਿੰਘ ਜੀ ਦਿਓਲ, ਉਹਨਾਂ ਦੇ ਪਰਿਵਾਰ ਵੱਲੋਂ ਵੀ ਕੀਰਤਨ ਅਤੇ ਲੰਗਰਾਂ ਦੀ ਸੇਵਾ, ਅਤੇ ਨਾਲ ਭਾਈ ਇੰਦਰਜੀਤ ਸਿੰਘ ਜੀ ਅਤੇ ਭਾਈ ਬਿਕਰਮਜੀਤ ਸਿੰਘ ਜੀ, ਇਹਨਾਂ ਦੇ ਪਰਿਵਾਰਾਂ ਵੱਲੋਂ ਕੀਰਤਨ ਅਤੇ ਲੰਗਰਾਂ ਦੀ ਸੇਵਾ ਗੁਰਦੁਆਰਾ ਸਾਹਿਬ ਵਿਖੇ ਹੋ ਰਹੀ ਹੈ। ਸੋ ਹੁਣ ਸਾਡੇ ਪਾਸ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਦਾ ਢਾਡੀ ਜਥਾ ਜੋ ਹੈ ਉਹਨਾਂ ਦਾ ਅੱਜ ਇਹ ਪਹਿਲਾ ਦੀਵਾਨ ਹੈ ਹਫ਼ਤਾਵਾਰੀ ਦੀਵਾਨਾਂ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ। ਆਉਣ ਵਾਲੇ ਸਮੇਂ ਵਿੱਚ ਸਾਡੇ ਪਾਸ ਥੋੜ੍ਹੀ ਦੇਰ ਜਿੰਨਾ ਵੀ ਸਮਾਂ ਹੈ ਉਹ ਸਾਡੇ ਪਾਸ ਰਹਿਣਗੇ। ਅਤੇ ਜਿਸ ਤਰ੍ਹਾਂ ਪਹਿਲਾ ਢਾਡੀ ਜਥਾ ਸੀ ਉਹ ਸਾਡੇ ਪਾਸ 7 ਮਹੀਨੇ ਲਾ ਕੇ ਅਤੇ ਉਹ ਵਾਪਸ ਚਲੇ ਗਏ ਹਨ। ਹੁਣ ਇਹ ਸੰਗਤਾਂ ਦੀ ਸੇਵਾ ਜੋ ਹੈ ਆਉਣ ਵਾਲੇ ਸਮੇਂ ਵਿੱਚ ਕਰਨਗੇ। ਸੋ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਮੈਂ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਵੱਲੋਂ ਵੀ ਜੀ ਆਇਆਂ ਵੀ ਆਖਦੇ ਹਾਂ ਅਤੇ ਨਾਲ ਇਹਨਾਂ ਦੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰ ਹਨ, ਜੋ ਸਿੱਖ ਇਤਿਹਾਸ ਦੀ ਗੱਲਾਂ ਬਾਤਾਂ ਹਨ ਜਾਂ ਜੋ ਗੁਰ ਇਤਿਹਾਸ ਦੀਆਂ ਗੱਲਾਂ ਬਾਤਾਂ ਹਨ, ਸਿੱਖ ਕੌਮ ਦੀਆਂ ਗੱਲਾਂ ਬਾਤਾਂ ਹਨ, ਉਹ ਆਪ ਜੀ ਦੇ ਨਾਲ ਉਹਨਾਂ ਦੀ ਸਾਂਝ ਪਾਉਣਗੇ। ਅਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਸੀ, ਇਹ ਭਾਈ ਸਾਹਿਬ ਜੋ ਹਨ 1 ਵਜੇ ਤੱਕ ਜੋ ਹੈ ਉਹ ਆਪ ਜੀ ਦੇ ਨਾਲ ਢਾਡੀ ਵਾਰਾਂ ਰਾਹੀਂ ਜੋ ਹੈ ਉਹ ਗੁਰ ਇਤਿਹਾਸ ਸਿੱਖ ਇਤਿਹਾਸ ਦੀ ਸਾਂਝ ਪਾਉਣਗੇ। ਅਤੇ ਜਿਸ ਤਰ੍ਹਾਂ ਪਹਿਲਾਂ ਹੀ ਮੈਂ ਦੱਸਿਆ ਸੀ ਕਿ ਜੋ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਗੁਰਮਤਿ ਕੈਂਪ ਬੱਚਿਆਂ ਦਾ ਲੱਗਦਾ ਹੈ ਉਹ ਇਸ ਵਾਰ ਵੀ 17 ਅਗਸਤ ਤੋਂ ਲੱਗ ਕੇ 22 ਅਗਸਤ ਤੱਕ ਗੁਰਦੁਆਰਾ ਸਾਹਿਬ ਵਿਖੇ ਲੱਗਣਾ ਹੈ। ਬੱਚਿਆਂ ਦੀ ਉਮਰ ਦਾ ਜੋ ਹੈ ਉਹ 6 ਸਾਲ ਤੋਂ ਲੱਗ ਕੇ ਅਤੇ 15 ਸਾਲ ਦੇ ਦਰਮਿਆਨ 'ਚ ਜੋ ਬੱਚਿਆਂ ਦੀ ਏਜ ਹੋਣੀ ਚਾਹੀਦੀ ਉਹਦੇ ਵਾਸਤੇ ਔਨਲਾਈਨ ਰਜਿਸਟ੍ਰੇਸ਼ਨ ਜੋ ਹੈ ਸ਼ੁਰੂ ਹੋ ਚੁੱਕੀ ਹੈ। 100 ਬੱਚਿਆਂ ਦਾ ਕੈਂਪ ਲਾਉਣਾ ਹੈ, ਜਦੋਂ ਉਹ ਪੂਰੇ ਹੋ ਗਏ ਰਜਿਸਟ੍ਰੇਸ਼ਨ ਬੰਦ ਕਰ ਦੇਣੀ ਆ। ਅਤੇ ਉਹਦੇ ਵਾਸਤੇ ਜੇ ਤੁਸੀਂ ਬੱਚੇ ਆਪਣੇ ਰਜਿਸਟਰ ਕਰਨੇ ਹਨ ਤਾਂ ਬਾਹਰ ਪੋਸਟਰ ਲੱਗਿਆ ਹੋਇਆ, ਕਿਊ ਕੋਡ ਵੀ ਉੱਤੇ ਹੈਗਾ ਅਤੇ ਨਾਲ ਦੀ ਨਾਲ ਦੂਸਰੀ ਇਨਫੋਰਮੇਸ਼ਨ ਵੀ ਹੈਗੀ ਹੈ। ਜੇ ਨਹੀਂ ਪਤਾ ਲੱਗਦਾ ਤਾਂ ਡੈਸਕ ਦੇ ਉੱਤੇ ਆ ਕੇ ਸਾਡੇ ਹੈਲਪ ਲੈ ਲੈਣੀ, ਅਸੀਂ ਤੁਹਾਡੇ ਰਜਿਸਟ੍ਰੇਸ਼ਨ ਕਰਵਾ ਦਿਆਂਗੇ। ਸੋ ਉਹ ਆਪਣੇ ਬੱਚਿਆਂ ਨੂੰ ਜ਼ਰੂਰ ਇਹਦੇ ਵਿੱਚ ਰਜਿਸਟਰ ਕਰਾਓ ਤਾਂ ਕਿ ਜੋ ਤੁਸੀਂ ਆਪਣੀ ਛੁੱਟੀਆਂ ਦਾ ਪ੍ਰਬੰਧ ਕਰਨਾ ਹੁੰਦਾ ਹੈ ਜਾਂ ਹੋਰ ਕਿਤੇ ਬਾਹਰ ਅੰਦਰ ਜਾਣਾ ਹੁੰਦਾ ਉਹ 17 ਅਗਸਤ ਤੋਂ 22 ਅਗਸਤ ਤੱਕ ਉਹ ਜੋ ਕੈਂਪ ਹੈ 6 ਤੋਂ 15 ਸਾਲ ਦੇ ਬੱਚਿਆਂ ਦਾ ਗੁਰਦੁਆਰਾ ਸਾਹਿਬ ਵਿਖੇ ਲੱਗੇਗਾ। ਸੋ ਇੱਕ ਹੋਰ ਹੁਣ ਟਾਈਮ ਉਹਨਾਂ ਦਾ ਵੀ ਹੋ ਗਿਆ, ਉਹਨਾਂ ਨੇ ਚਲੇ ਜਾਣਾ। ਥੋਮਸਨ ਤੋਂ ਜਿਹੜੀ ਸੰਗਤ ਆਈ ਹੈ ਗੁਰਦੁਆਰੇ ਦੀ ਅਗਵਾਈ ਕਰਨ ਵਾਸਤੇ ਬਾਹਰ ਉਹਨਾਂ ਟੇਬਲ ਲਾਇਆ ਹੋਇਆ, ਜ਼ਰੂਰ ਬੇਨਤੀ ਹੈ ਕਿ ਜਥਾ ਸ਼ਕਤ ਉਹਨਾਂ ਨੂੰ ਵੀ ਜਿੰਨਾ ਵੀ ਆਪ ਜੀ ਮੁਨਾਸਿਬ ਸਮਝੋ ਜ਼ਰੂਰ ਸਹਾਇਤਾ ਕਰਨੀ, ਕਿਉਂਕਿ ਬੜੀ ਦੂਰ ਤੋਂ ਆਏ ਹਨ ਉਹ। ਥੋਮਸਨ ਜੋ ਛੋਟਾ ਜਿਹਾ ਸ਼ਹਿਰ ਵਿਨੀਪੈਗ ਤੋਂ ਕੋਈ 750 ਕਿਲੋਮੀਟਰ ਦੀ ਦੂਰੀ 'ਤੇ, ਤਾਂ ਇੱਥੋਂ ਵੀ ਲਾ ਲਓ ਤੁਸੀਂ ਵਿਨੀਪੈਗ ਜਿਹੜਾ ਉਹ 700 ਕਿਲੋਮੀਟਰ ਹੋਣਾ ਆ, 1400-1500 ਕਿਲੋਮੀਟਰ ਤੋਂ ਚੱਲ ਕੇ ਉਹ ਇੱਥੇ ਆਏ ਹਨ ਅਤੇ ਬੜੀ ਜ਼ਰੂਰਤ ਹੈ ਉਹਨਾਂ ਨੂੰ ਉੱਥੇ। 50 ਪਰਿਵਾਰ ਰਹਿੰਦੇ ਹਨ ਜਿਨ੍ਹਾਂ ਦੇ ਕਿ ਉਹ ਸਾਰੇ ਦਾ ਸਾਰਾ ਪ੍ਰੋਜੈਕਟ ਹੈ ਉਹਨਾਂ ਦੇ ਵੱਸ ਦੀ ਗੱਲ ਨਹੀਂ। ਆਪਾਂ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਉਹਨਾਂ ਦੇ ਨਾਲ ਸਹਿਯੋਗ ਦੇ ਕੇ ਮਾਇਆ ਰਾਹੀਂ ਉਹਨਾਂ ਨੂੰ ਜੋ ਹੈ ਆਪਾਂ ਜਿੰਨੀ ਵੀ ਸਹਾਇਤਾ ਹੋ ਸਕੇ ਉਹਨਾਂ ਦੀ ਕਰੀਏ। ਸੋ ਆਓ ਹੁਣ ਭਾਈ ਸਾਹਿਬ ਜੀ ਪਾਸੋਂ 1 ਵਜੇ ਤੱਕ ਢਾਡੀ ਵਾਰਾਂ ਰਾਹੀਂ ਜੋ ਹੈ ਗੁਰ ਇਤਿਹਾਸ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ। ਪੰਧ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ, ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਪੰਧ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ, ਦੁਨੀਆਂ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ। ਪੱਲਾ ਫੜ ਇੱਕ ਦਾ ਤੂੰ ਘੁੱਟ ਕੇ ਜਹਾਨ ਵਿੱਚ ਜਣੇ ਖਣੇ ਨਾਲ ਐਵੇਂ ਪਿਆ ਨਾ ਪਿਆਰ ਗੰਢ। ਪੀਚ ਪੀਚ ਪੱਲੇ ਬੰਨ ਕੰਮ ਸਾਰੇ ਨੇਕੀਆਂ ਦੇ, ਸੂਮ ਜਿਵੇਂ ਰੱਖਦਾ ਈ ਪੈਸਿਆਂ ਨੂੰ ਮਾਰ ਗੰਢ। ਜੇਰੇ ਨਾਲ ਹੰਝੂਆਂ ਨੂੰ ਡੱਕ ਤੂੰ ਵੀ ਭੋਲਿਆ ਓਏ, ਵੇਖ ਕਿਵੇਂ ਦਾਣਿਆਂ ਦੀ ਬੰਨਦਾ ਅਨਾਰ ਗੰਢ। ਲੱਕ ਤੇਰਾ ਤੋੜ ਦੇਣ ਵਾਧੂ ਫੈਲ ਸੂਫੀਆਂ ਏ, ਵਿੱਤੋਂ ਬਾਹਰੀ ਚੱਕੀ ਹੋਈ ਕਰਦੀ ਖੁਆਰ ਗੰਢ। ਘੁੰਡੀ ਵਾਲੇ ਦਿਲ ਤੋਂ ਨਾ ਪਿਆਰ ਵਾਲੀ ਆਸ ਰੱਖੀ, ਗੰਨੇ ਵਿੱਚ ਰਸ ਕਿੱਥੇ ਜਿੱਥੇ ਹੋਵੇ ਹਜ਼ਾਰ ਗੰਢ। ਸਿਰਫ ਤੇਰੀ ਜ਼ਿੰਦਗੀ ਦਾ ਸਿੱਟਾ ਨੇਕ ਚਾਹੀਦਾ ਏ, ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ, ਸੌ ਹੱਥ ਰੱਸਾ ਉਹਦੇ ਸਿਰੇ ਉੱਤੇ ਮਾਰ ਗੰਢ। ਵਾਲੀਏ ਕੁੱਲ ਆਲਮ ਸਹਿਬੇ ਸਹਾਬਾ ਹਜ਼ੂਰੇ ਅਨਵਰ ਸਰਵਰੇ ਕਾਇਨਾਤ ਫਕਰੇ ਮਲਦਾਦ, ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪਣੀਆਂ ਰਸਨਾਵਾਂ ਨੂੰ ਕਰੋ ਪਵਿੱਤਰ, ਮਨ ਨੂੰ ਲਿਆਓ ਚੜ੍ਹਦੀਆਂ ਕਲਾ ਵਿੱਚ, ਅਤੇ ਗੱਜ ਵੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੇ ਸੋਹਣੇ ਦਰਬਾਰ ਦੇ ਅੰਦਰ ਤੁਸੀਂ ਕਿੰਨੇ ਸੋਹਣੇ ਬਣ ਕੇ ਬੈਠੇ ਹੋ। ਗੁਰੂ ਮਹਾਰਾਜ ਕਿਰਪਾ ਕਰੇ, ਤੁਹਾਡੀ ਤੇ ਸਾਡੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰ ਲੈਣ, ਤੁਹਾਡਾ ਵੀ ਤੇ ਸਾਡਾ ਵੀ ਇੱਥੇ ਆਉਣਾ ਸਫਲਾ ਹੋ ਜਾਵੇ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਨ ਵਾਸਤੇ ਆਉਂਦੇ ਹੋ, ਵੀਕਐਂਡ 'ਤੇ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਾਰੇ ਕਰ ਰਹੇ ਹਾਂ, ਭਾਵੇਂ 5-6 ਦਿਨ ਹੋ ਗਏ ਢਾਡੀ ਜਥੇ ਨੂੰ ਇੱਥੇ ਹਾਜ਼ਰੀ ਭਰਦਿਆਂ ਨੂੰ, ਪਰ ਇਹ ਪਹਿਲਾ ਐਤਵਾਰ ਭਾਵ ਇੰਨੇ ਹਜ਼ੂਮ ਦੇ ਸੰਗਤ ਦੇ ਜਿਹੜੇ ਐਤਵਾਰ ਨੂੰ ਸ਼ਨਿਚਰਵਾਰ ਨੂੰ ਸੰਗਤਾਂ ਦੇ ਦਰਸ਼ਨ ਕਰੀਦੇ ਉਹ ਪਹਿਲਾ ਐਤਵਾਰ ਹੈ। ਤੁਹਾਡਾ ਬਹੁਤ ਧੰਨਵਾਦ, ਪ੍ਰਬੰਧਕ ਕਮੇਟੀ ਦਾ ਧੰਨਵਾਦ ਜਿਨ੍ਹਾਂ ਨੇ ਸੇਵਾਵਾਂ ਦਾ ਮੌਕਾ ਦਿੱਤਾ। 1-2 ਮਹੀਨੇ ਪਹਿਲਾਂ ਵੀ ਆਪਾਂ ਪਿਛਲੇ ਸਾਲ ਵੀ 25 ਦੇ ਵਿੱਚ ਵੀ ਤੁਹਾਡੇ ਦਰਸ਼ਨ ਦਾਰੇ ਕਰਕੇ ਗਏ ਸੀ, ਤੁਸੀਂ ਮੌਕਾ ਦਿੱਤਾ, ਗੁਰੂ ਮਹਾਰਾਜ ਕਿਰਪਾ ਕਰੇ। ਸੋ ਪਿਆਰਿਓ, ਢਾਡੀ ਇਤਿਹਾਸ ਸੁਣਾਉਂਦੇ ਹੁੰਦੇ ਆ, ਕੌਮਾਂ ਨੂੰ ਜਿਉਂਦਿਆਂ ਰੱਖਣ ਵਾਸਤੇ ਇਤਿਹਾਸ ਹੁੰਦਾ, ਤੇ ਸਿੱਖ ਕੌਮ ਦੇ ਉੱਤੇ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਬੜੀ ਕਿਰਪਾ ਕੀਤੀ ਹੈ। ਇਤਿਹਾਸ ਨੂੰ ਸੁਣਾਉਣ ਵਾਸਤੇ ਆਪਣੇ ਦਰਬਾਰ ਦੇ ਵਿੱਚ ਢਾਡੀਆਂ ਨੂੰ ਪੱਕਾ ਹੀ ਥਾਂ ਦੇ ਦਿੱਤਾ, ਪੱਕੀ ਜਗ੍ਹਾ ਦੇ ਦਿੱਤੀ। ਜਿੱਥੇ ਸਾਡੀਆਂ ਸੰਗਤਾਂ ਆਇਆ ਕਰਨਗੀਆਂ ਨਾ, ਉੱਥੇ ਢਾਡੀ ਆਇਆ ਕਰਨਗੇ। ਔਰ ਇਹ ਇਤਿਹਾਸ ਕੌਮਾਂ ਨੂੰ ਮਰਨ ਤੋਂ ਬਚਾ ਲੈਂਦਾ, ਇਹ ਕੌਮਾਂ ਨੂੰ ਮਰਨ ਨਹੀਂ ਦਿੰਦਾ। ਔਰ ਜਿਹੜੀਆਂ ਕੌਮਾਂ ਇਤਿਹਾਸ ਨੂੰ ਭੁੱਲਦੀਆਂ ਉਹ ਵਾਕੇ ਮਰ ਜਾਂਦੀਆਂ, ਸੁਣਦੇ ਆਏ ਹਨ ਵੀ ਇਤਿਹਾਸ ਨੂੰ ਭੁੱਲਣ ਵਾਲੀਆਂ ਕੌਮਾਂ ਖਤਮ ਹੋ ਜਾਂਦੀਆਂ, ਮਰ ਜਾਂਦੀਆਂ। ਔਰ ਤੁਸੀਂ ਆਖੋਗੇ ਬਾਬਾ ਜੀ ਇਹਦੀ ਕੋਈ ਉਦਾਹਰਨ ਹੈ ਕਿ ਐਵੇਂ ਹੀ ਇਹ ਗੱਲਾਂ ਗੁੱਲਾਂ ਹੀ ਕਰੀ ਜਾਂਦੇ ਰਹਿੰਦੇ ਹੋ ਵੀ ਕੌਮਾਂ ਮਰ ਜਾਂਦੀਆਂ, ਇਤਿਹਾਸ ਨੂੰ ਜਿਹੜੀਆਂ ਭੁੱਲ ਜਾਂਦੀਆਂ, ਇਹਦੀ ਉਦਾਹਰਨ ਮੈਂ ਦਵਾਂ ਇੱਕ ਉਦਾਹਰਨ ਤੈਨੂੰ। ਤੁਸੀਂ ਮਹਾਰਾਣਾ ਪ੍ਰਤਾਪ ਦਾ ਨਾਂ ਸੁਣਿਆ ਹੋਣਾ ਬੜੇ ਗਹਿਰੇ ਢੰਗ ਦੇ ਨਾਲ। ਗੁਰੂ ਪਿਆਰਿਓ, ਮੈਂ ਹਮੇਸ਼ਾ ਜਦੋਂ ਵੀ ਸੰਗਤ ਵਿੱਚ ਬੈਠਾ ਏਦਾਂ ਕਿਤੇ ਬੋਲਦੇ ਹੋਈਏ ਨਾ, ਬਸ ਇਹੀ ਕਹਿੰਦਾ ਹੁੰਦਾ ਸੱਜਣੋ, ਜਦੋਂ ਕਿਸੇ ਸਰੋਤੇ ਦਾ ਕਿਸੇ ਪ੍ਰਚਾਰਕ ਦਾ ਮਾਣ ਕਰਨਾ ਹੋਵੇ ਨਾ, ਬਸ ਜਦੋਂ ਉਹ ਗੱਲਾਂ ਕਰਦਾ ਹੈ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਰੱਖੋ, ਤੇ ਜਿੱਥੇ ਗੱਲ ਦੀ ਸਮਝ ਆਵੇ ਏਦਾਂ ਮਾੜਾ ਮਾੜਾ ਏਦਾਂ ਏਦਾਂ ਸਿਰ ਲਾ ਦਿਓ। ਜਿੰਨਾ ਰਿਸਪੋਂਸ ਤੁਹਾਡੇ ਵੱਲੋਂ ਵਧੀਆ ਮਿਲੇਗਾ ਅਸੀਂ ਤੁਹਾਡੇ ਨਾਲ ਢਿੱਡੋਂ ਗੱਲਾਂ ਕਰਨ ਦਾ ਯਤਨ ਕਰੀਦਾ। ਇਹ ਸੰਗਤ ਤੇ ਡਿਪੈਂਡ ਕਰਦਾ ਹੁੰਦਾ ਤੁਸੀਂ ਸਾਡੇ ਕੋਲ ਕੀ ਬੁਲਾਉਣਾ, ਅਸੀਂ ਸਾਡੇ 'ਚ ਕੋਈ ਹਿੰਮਤ ਨਹੀਂ ਹੁੰਦੀ ਵੀ ਅਸੀਂ ਤੁਹਾਨੂੰ ਕੀ ਸੁਣਾ ਜਾਂ ਨਾ, ਇਹ ਤੁਹਾਡੇ 'ਤੇ ਡਿਪੈਂਡ ਕਰਦਾ। ਤੁਸੀਂ ਕਿੱਦਾਂ ਦੇ ਤਰੀਕੇ ਦੇ ਨਾਲ ਬੈਠੇ ਹੋ, ਐਵੇਂ ਉਸਲ ਵਾਟੇ ਜਿਹੇ ਲਈ ਜਾਂਦੇ ਹੋ ਜਾਂ ਆਵਾਸੀਆਂ ਜਿਹੀਆਂ ਲਈ ਜਾਂਦੇ ਹੋ, ਉਦੋਂ ਕੀ ਪ੍ਰਚਾਰਕ ਤੁਹਾਨੂੰ ਕੀ ਸੁਣਾ ਲਏਗਾ। ਤੇ ਜਿਸ ਤਰੀਕੇ ਨਾਲ ਤੁਸੀਂ ਬੈਠੇ ਹੋ ਬਸ ਆਹੀ ਤਰੀਕਾ ਹੁੰਦਾ ਗੁਰੂ ਦਰਬਾਰ ਦੇ ਵਿੱਚ ਬੈਠਣ ਦਾ, ਤੇ ਉਦੋਂ ਫਿਰ ਤੁਹਾਨੂੰ ਅਸੀਂ ਗਹਿਰੀਆਂ ਗੱਲਾਂ ਸੁਣਾਉਣ ਦਾ ਯਤਨ ਕਰੀਦਾ, ਭਾਵੇਂ ਤੁਸੀਂ ਸਾਰਾ ਕੁਝ ਜਾਣਦੇ ਹੁੰਦੇ ਹੋ। ਪਰ ਫਿਰ ਰਿਪੀਟ ਕਰਕੇ ਆਓ, ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਹੋ ਨਾ, ਜਿਹੜੀਆਂ ਕੌਮਾਂ ਇਤਿਹਾਸ ਨੂੰ ਭੁੱਲ ਜਾਂਦੀਆਂ ਉਹ ਖਤਮ ਹੋ ਜਾਂਦੀਆਂ, ਮੈਂ ਇਹ ਗੱਲ ਆਖੀ ਸੀ। ਤੇ ਨਾਲ ਮੈਂ ਬੇਨਤੀ ਕੀਤੀ ਸੀ ਵੀ ਤੁਸੀਂ ਮਹਾਰਾਣਾ ਪ੍ਰਤਾਪ ਦਾ ਨਾਂ ਸੁਣਿਆ ਹੋਣਾ,
राजस्थान दे विच मेवाड़ दा राज सी, राजपूत बड़ा बहादुर सी। ये महाराणा संग्राम सिंह की औलाद दे विचों सी, तीजी पीढ़ी सी, अणख दे नाल जीण वाला गैरतमंद सी ये बंदा। भारत दे होर स्टेटां दे उत्ते अकबर ने राज कर लिया, ਇਹਦੇ ਤੱਕ ਸੁਨੇਹੇ ਭੇਜੇਗਾ ਛੱਡਣਾ ਸੱਜਾ ਛੱਡ ਤੂੰ ਆਪਣੇ ਇਸ ਰਾਜ ਨੂੰ, ਮੈਂ ਤੈਨੂੰ ਆਪਣਾ ਵਜ਼ੀਰ ਬਣਾ ਲਾਂਗਾ, ਆ ਜਾ ਤੂੰ ਮੇਰੀ ਈਨ ਮੰਨ ਲਾ। ਪਰ ਨਹੀਂ ਮੰਨਿਆ, ਕਹਿੰਦਾ ਨਹੀਂ ਅਣਖ ਨਾ ਜੀਣਾ, ਮੈਂ ਆਪਣੇ ਰਾਜ ਭਾਗ ਆਪਣੇ ਆਪਣੇ ਲੋਕਾਂ ਦੇ ਸਿਰਾਂ ਦੇ ਉੱਤੇ ਰਾਜ ਕਰਨਾ ਹੈ। ਇਹਨਾਂ ਦੇ ਨਾਲ ਪਿਆਰ, ਮੇਰਾ ਪਿਆਰ ਬਣਿਆ ਹੋਇਆ। ਗੁਰੂ ਪਿਆਰੇ ਉਹ ਮੁੱਕਦੀ ਗੱਲ ਜਦੋਂ ਗੱਲ ਨਾ ਬਣੀ ਨਾ, ਫਿਰ ਅਕਬਰ ਇੱਥੇ ਅਟੈਕ ਕਰਦਾ ਰਾਜਸਥਾਨ ਦੇ ਉੱਤੇ, ਮੇਵਾੜ ਦੇ ਰਾਜ ਦੇ ਉੱਤੇ। ਹੁਣ ਕਿੱਥੇ ਅਕਬਰ ਏਸ਼ੀਆ ਦੀ ਸਭ ਤੋਂ ਵੱਡੀ ਉਹਦੀ ਫੌਜ ਸੀ, ਵੱਡੀ ਸਲਤਨਤ ਦਾ ਮਾਲਕ, ਤੇ ਮਹਾਰਾਣਾ ਪ੍ਰਤਾਪ ਤੇ ਛੋਟੀ ਜਿਹੀ ਰਿਆਸਤ ਦਾ ਰਾਜਾ ਸੀ ਨਾ, ਉਹਨੇ ਕਿੰਨਾ ਕੁ ਮੁਕਾਬਲਾ ਕਰ ਲੈਣਾ ਸੀ, ਫਿਰ ਵੀ ਜਿੰਨੀ ਕੁ ਜੋਗਾ ਸੀ ਉਹ ਲੜਿਆ। ਇੱਕ ਇੱਕ ਸਿਪਾਹੀ ਮਾਰਿਆ ਗਿਆ, ਰਾਜ ਭਾਗ ਖੁੱਸ ਗਿਆ, ਮਾੜੀ ਮੋਟੀ ਜਿੰਨੀਆਂ ਕੁ ਫੌਜਾਂ ਬਚੀਆਂ ਉਹਨਾਂ ਵੀ ਜਾਨ ਬਚਾ ਕੇ ਭੱਜ ਗਈਆਂ, ਤੇ ਮਹਾਰਾਣਾ ਪ੍ਰਤਾਪ ਦਾ ਛੋਟਾ ਜਿਹਾ ਪਰਿਵਾਰ ਬਚ ਗਿਆ। ਇੱਕ 7 ਕੁ ਸਾਲ ਦੀ ਉਹਦੀ ਬੱਚੀ ਸੀ, 2 ਕੁ ਸਾਲ ਦਾ ਉਹਦਾ ਬੱਚਾ ਸੀ, ਇੱਕ ਉਹਦੀ ਪਤਨੀ ਤੇ ਚੌਥਾ ਆਪ। ਇਹਨੇ ਹਾਰ ਨਹੀਂ ਮੰਨੀ। ਜਦੋਂ ਏਦਾਂ ਬੰਦਾ ਹੋ ਜਾਵੇ, ਬੰਦਾ ਹਾਰ ਮੰਨ ਲੈਂਦਾ ਵੀ ਹੁਣ ਕੀ ਬਚਿਆ, ਹੁਣ ਕਿਹਨਾਂ ਲੜਨਾ। ਪਰ ਉਹਨੇ ਹਾਰ ਨਹੀਂ ਮੰਨੀ, ਆਪਣੇ ਪਰਿਵਾਰ ਨੂੰ ਲੈ ਕੇ ਜੰਗਲ ਵੱਲ ਨੂੰ ਨਿਕਲ ਗਿਆ। ਸਮਾਂ ਆਵੇਗਾ ਮੈਂ ਆਪਣੀਆਂ ਫੌਜਾਂ ਨੂੰ ਇਕੱਠਿਆ ਕਰਕੇ ਅਕਬਰ ਨਾਲ ਟੱਕਰ ਲਵਾਂਗਾ, ਤੇ ਖੁੱਸਿਆ ਹੋਇਆ ਮੇਵਾੜ ਦਾ ਰਾਜ ਫਿਰ ਮੈਂ ਵਾਪਸ ਲੈ ਲਵਾਂਗਾ। ਇਹ ਮਨ ਦੇ ਵਿੱਚ ਲੈ ਕੇ ਬਾਹਰ ਨਿਕਲ ਗਿਆ। ਜੰਗਲ ਦੇ ਵਿੱਚ ਕੰਦ ਮੂਲ ਖਾ ਕੇ ਗੁਜ਼ਾਰਾ ਕਰਦਾ, ਦਰਖਤਾਂ ਦੇ ਪੱਤੇ ਖਾ ਖਾ ਕੇ ਗੁਜ਼ਾਰਾ ਕਰਦਾ। ਔਰ ਕਹਿੰਦੇ ਇੱਕ ਦਿਨ ਇਹਦਾ 2 ਕੁ ਸਾਲ ਦਾ ਜਿਹੜਾ ਬੱਚਾ ਨਾ, ਇਹਨੇ ਰੋਟੀ ਦੀ ਮੰਗ ਕੀਤੀ, ਹੁਣ ਜੰਗਲ ਦੇ ਵਿੱਚ ਰੋਟੀ ਕਿੱਥੋਂ ਮਿਲਣੀ ਸੀ। ਫਿਰ ਵੀ ਇਹਨੇ ਉੱਦਮ ਕੀਤਾ, ਦੇਖਦਿਆਂ ਵੀ ਰੋਟੀ ਕਿਸੇ ਨਾ ਕਿਸੇ ਦਿੰਦੇ ਆ, ਕਿਤੇ ਭੱਖੜਾ ਇਕੱਠਾ ਕੀਤਾ ਥੋੜ੍ਹਾ ਜਿਹਾ, ਉਸ ਭੱਖੜੇ ਨੂੰ ਪੱਥਰਾਂ ਦੇ ਉੱਤੇ ਪੀਸਿਆ, ਅੱਗ ਪਾ ਕੇ ਧਰਤੀ ਨੂੰ ਤਪਾ ਕੇ ਤੇ ਭੱਖੜੇ ਦੀ ਇੱਕ ਰੋਟੀ ਤਿਆਰ ਕਰ ਲਈ ਹੈ। ਹੁਣ ਇੱਕ ਰੋਟੀ ਬਣੀ ਹੈ, ਇਸ ਇੱਕ ਰੋਟੀ ਦੇ ਵਿੱਚੋਂ 3 ਹਿੱਸੇ ਕਰ ਲੈ, ਅੱਧਾ ਰੋਟੀ ਦਾ ਟੁਕੜਾ ਬੱਚੇ ਨੂੰ ਦੇ ਦਿੱਤਾ, ਤੇ ਉਸ ਅੱਧੀ ਦੇ ਵਿੱਚੋਂ 2 ਹਿੱਸੇ ਕਰਕੇ ਇੱਕ ਰਾਜੇ ਨੇ ਲੈ ਲਿਆ, ਇੱਕ ਰਾਣੀ ਨੇ ਲੈ ਲਿਆ। ਬੱਚੀ ਨੂੰ ਜ਼ਰੂਰਤ ਨਹੀਂ ਸੀ, ਉਹ ਕਈਆਂ ਦਿਨਾਂ ਦੀ ਬਿਮਾਰ ਪਈ ਸੀ। ਹੁਣ ਗੁਰੂ ਪਿਆਰੇ ਉਹ ਰਾਜਾ ਤੇ ਰਾਣੀ ਆਪਣੇ ਹਿੱਸੇ ਦਾ ਰੋਟੀ ਦਾ ਟੁਕੜਾ ਖਾ ਚੁੱਕੇ ਆ। ਉਸ ਵਾਹਿਗੁਰੂ ਦਾ ਭਾਣਾ ਕੀ ਵਰਤਿਆ, ਜੰਗਲ ਦੇ ਵਿੱਚੋਂ ਇੱਕ ਜੰਗਲੀ ਬਿੱਲੀ ਨਿਕਲੀ ਆ, ਝਪਟ ਮਾਰ ਕੇ ਬੱਚੇ ਦੇ ਹੱਥ ਦੇ ਵਿੱਚੋਂ ਰੋਟੀ ਦਾ ਟੁਕੜਾ ਖੋ ਕੇ ਤੇ ਜੰਗਲ ਵੱਲ ਨੂੰ ਭੱਜ ਗਈ। ਬੱਚੇ ਦੇ ਮਨ ਦੇ ਵਿੱਚੋਂ ਇੱਕ ਧਾਰ ਨਿਕਲੀ, ਕਹਿੰਦਾ ਹਾਏ ਰੋਟੀ। ਜਦੋਂ ਹਾਏ ਰੋਟੀ ਸ਼ਬਦ ਸੁਣਿਆ ਨਾ, ਮਹਾਰਾਣਾ ਪ੍ਰਤਾਪ ਦੀ ਸਾਰੀ ਅਣਖ, ਸਾਰੀ ਗੈਰਤ, ਸਾਰੀ ਜ਼ਮੀਰ ਮਿੱਟੀ 'ਚ ਮਿਲ ਗਈ। ਕਹਿੰਦਾ ਲਿਆ ਰਾਣੀ ਕਾਗਜ਼, ਲਿਆ ਕਲਮ, ਮੈਂ ਭੁੱਖ ਵਿੱਚ ਦੇਖ ਕੇ ਆਪਣੇ ਬੱਚੇ ਏਦਾਂ ਮਰਦੇ ਦੇਖ ਕੇ ਸਹਾਰ ਨਹੀਂ ਸਕਦਾ, ਮੈਂ ਅਕਬਰ ਦੀ ਈਨ ਮੰਨ ਲੈਂਦਾ। ਕਹਿੰਦਾ ਮੈਂ ਅਕਬਰ ਦੀ ਈਨ ਮੰਨ ਲੈਂਦਾ। ਜਦੋਂ ਆਹ ਸ਼ਬਦ ਆਖੇ ਨਾ, ਤੇ ਉਹਦੀ ਜਿਹੜੀ 7 ਕੁ ਸਾਲ ਦੀ ਬੱਚੀ ਸੀ ਉਹ ਤਰਬ ਕੇ ਉੱਠੀ ਹੈ। ਕਹਿੰਦੀ ਪਤਾ ਮੈਂ ਕੀ ਸੁਣ ਰਹੀ ਹਾਂ ਕਿ ਮਹਾਰਾਣਾ ਸਾਂਗਾ ਦੀ ਪੱਗ ਅਕਬਰ ਦਿਆਂ ਪੈਰਾਂ ਵਿੱਚ ਜਾਵੇਗੀ। ਮੈਂ ਤੇ ਬੜਾ ਮਾਣ ਮਹਿਸੂਸ ਕਰਦੀ ਸੀ, ਮੈਂ ਇੱਕ ਯੋਧੇ ਦੇ ਘਰ ਜਨਮ ਲੈ ਕੇ ਆਪਣਾ ਜੀਵਨ ਸਵਾਰ ਲਿਆ, ਪਰ ਮੈਨੂੰ ਅੱਜ ਪਤਾ ਲੱਗਾ ਕਿ ਮੈਂ ਇੱਕ ਕੈਰ ਤੇ ਬੋਇਦਲ ਦੇ ਘਰ ਜਨਮ ਲੈ ਕੇ ਆਪਣਾ ਜੀਵਨ ਭ੍ਰਿਸ਼ਟ ਕਰ ਲਿਆ। ਬੱਚੀ ਧੜੰਮ ਦੇਣੀ ਧਰਤੀ ਦੇ ਉੱਤੇ ਡਿੱਗੀ ਆ, ਆਪਣੇ ਸਵਾਸ ਤਿਆਗ ਗਈ, ਭਾਵ ਉਹ ਬੱਚੀ ਮਰ ਗਈ। ਆਖਰ ਉਸ ਮਹਾਰਾਣਾ ਪ੍ਰਤਾਪ ਨੇ ਆਪਣੀ ਮੋਈ ਹੋਈ ਬੱਚੀ ਦੀ ਲਾਸ਼ ਦੇ ਉੱਤੇ ਤਲਵਾਰ ਧਰ ਕੇ ਕਸਮ ਖਾਧੀ ਕਿ ਬੱਚੀ, ਮਹਾਰਾਣਾ ਪ੍ਰਤਾਪ ਮਰ ਜਾਵੇਗਾ ਪਰ ਕਿਸੇ ਗੈਰ ਦੀ ਈਨ ਨਹੀਂ ਮੰਨੇਗਾ। ਨਹੀਂ ਮੰਨੀ। ਕੋਈ ਸਮੇਂ ਬਾਅਦ ਆਪਣੀਆਂ ਫੌਜਾਂ ਇਕੱਠੀਆਂ ਕੀਤੀਆਂ, ਅਕਬਰ ਦੇ ਨਾਲ ਟੱਕਰ ਲਈ ਤੇ ਖੁੱਸਿਆ ਮੇਵਾੜ ਦਾ ਰਾਹੀਂ ਲੈ ਲਿਆ ਸੀ। ਪਰ ਇਹ ਏਡੀ ਵੱਡੀ ਗਾਥਾ, ਏਡੀ ਵੱਡੀ ਗੱਲ ਤੁਹਾਨੂੰ ਸੁਣਾਉਣ ਦਾ ਮੇਰਾ ਮਕਸਦ ਕੀ ਹੈ ਕਿ ਉਹ ਮਹਾਰਾਣਾ ਪ੍ਰਤਾਪ ਜਿਹੜਾ ਏਸ਼ੀਆ ਦੀ ਸਭ ਤੋਂ ਵੱਡੀ ਸਲਤਨਤ ਦੇ ਸਾਹਮਣੇ ਝੁਕਿਆ ਨਹੀਂ, ਹਾਏ ਰੋਟੀ ਦੇ ਸਾਹਮਣੇ ਝੁਕ ਗਿਆ। ਲੇਕਿਨ ਗੁਰੂ ਪਿਆਰਿਓ, ਅੱਜ ਉਸ ਮਹਾਰਾਣਾ ਪ੍ਰਤਾਪ ਦੀ ਫੌਜ, ਉਹਦੀ ਸਲਤਨਤ, ਉਹਦੀ ਪਰਜਾ ਆਪਣੇ ਇਸ ਯੋਧੇ ਦੇ ਇਤਿਹਾਸ ਨੂੰ ਭੁੱਲ ਗਈ ਤੇ ਅੱਜ ਪੰਜਾਬ ਵਿੱਚ ਲਵਾਂਡਿਆਂ ਨੂੰ ਥੱਲੇ ਲਾਉਂਦੇ ਫਿਰਦੇ ਆ। ਕਿਤੇ ਸਾਡਾ ਵੀ ਕੱਲ ਨੂੰ ਇਹ ਹਾਲ ਨਾ ਹੋ ਜਾਵੇ। ਇਸ ਕਰਕੇ ਗੁਰੂ ਪਿਆਰਿਓ ਤੁਹਾਨੂੰ ਇਤਿਹਾਸ ਢਾਡੀ ਸੁਣਾਉਂਦੇ ਰਹਿੰਦੇ ਆ ਜੀ। ਆਇਆਂ ਨੂੰ ਗੁਰੂ ਮਹਾਰਾਜ ਕਿਰਪਾ ਕਰੇ, ਆਪਾਂ ਕੌਮਾਂ ਨੂੰ ਜੀਵਤ ਰੱਖਣਾ। ਤੁਸੀਂ ਮਰਦਾਂ ਦੀ ਕੌਮ ਹੋ, ਤੁਸੀਂ ਦਲੇਰ ਹੋ, ਤੁਸੀਂ ਅਣਖਾਂ ਵਾਲੇ ਹੋ, ਤੁਸੀਂ ਤਾਜਾਂ ਵਾਲੇ ਹੋ। ਕਲਗੀਆਂ ਵਾਲੇ ਪਾਤਸ਼ਾਹ ਨੇ ਤੁਹਾਨੂੰ ਤਾਜ ਬਖਸ਼ਿਆ। ਤੇ ਪਿਛਲੇ ਦਿਨਾਂ ਤੋਂ ਇੱਕ ਇਤਿਹਾਸ ਤੁਹਾਡੇ ਨਾਲ ਸਾਂਝਾ ਕਰ ਰਹੇ ਸਾਂ।
कि गुरु कलगीधर पातशाह एक विगड़े हुए साध नूं सीधे रास्ते ते हुण गुरु प्यारे जदों आपां गुरु बाबा नानक दे इतिहास तों आपां आरंभ कर लैंदे ना किन्ने किन्ने विगड़ियां नूं गुरु महाराज जी ने सीधे रास्ते दे उत्ते लैके आंदा मलक भागो विगड़िया होया सी ना लोकां दे खून पसीने की कमाई नूं हड़प कर रहा सी ते सा संगत जी उधर सज्जन ठग की जे गल कर लईए थोड़ा विगड़िया होया सी किते गुरु बाबा इन्हां नूं लभ लभ के उधार कर दे ते सतगुरु दक्खण दे विच इक विगड़े हुए नूं लब के उदे कोल पहुंच जांदे ने गुरु महाराज इहदे नाल जदों ये सामने आउंदा है ना हुण गुरु प्यारे एक जदों गुरदेव पातशाह इधर राजस्थान तों दक्खण वल नूं जा रहे से ना ते रस्ते दे विच राजस्थान दे विच एक दादू द्वारे दी जगह आउंदी आ और गुरु प्यारे उत्थे दा भगत उत्थे दा मुख सेवादार जैत राम सी जैत राम गुरु महाराज उन्हूं मिलदे ने और यह भगत दादू एक बड़ी करनी वाला सी सच्चा सुचा महापुरुष सी और सच्चे सतगुर उहदे डेरे दे उत्ते जांदे जैत राम नूं मिलदा जैत राम गुरु महाराज जी नूं मिलदा ते पुछदा महाराज किधर जा रहे हो कहिंदे सज्जणा असीं दक्खण वल नूं जाणा ते जैत राम जी आखण लगे कहिंदे सतगुरु लख वार जाओ सौ सौ वार जाओ पर दक्खण वल चलियो ना थोड़ा जिहा ख्याल ना जायो उत्थे ख्याल ना कहिंदे की गल होई कहिंदे उत्थे एक विगड़िया होया साध रहिंदा ई महाराज उन्हें एक छोटा जिहा डेरा बनाया और उस डेरे दे विच उन्हें एक पणग डाया होया ते दाता जी जिहड़ा कोई भला पुरश इहदे इलाके दे विच आ जांदा पहलां तां उहदा बड़ा इज्जत मान करके उस पणग दे उत्ते बहालदा है ते जे जो पणग दे उत्ते बैठ जांदा बंदा उस भले पुरश नूं फिर पंग अपनियां रिधियां सिधियां दे नाल पणग नूं उल्टा के उहनूं थले सट दिंदा ते पणग उत्ते हुंदा ते आप ताड़ियां मार मार के हसदा महाराज किते उहदे तों पासे जे बच के जायो ते सतगुर कहिंदे सच्ची जैत राम जे तूं मेरी दिल दी गल पुछदा ना असीं मिलणी उहनूं चलिया असीं चले ही उहदे कोल आ ते दीन दुनी दे मालक कलगियां वाला पातशाह फिर इस माधो दास दे कोल जांदे ने इहनूं खंडे दी पौल दिंदे ने उत्थे गल्लां बातां हुंदियां ये बंदा बन जांदा है हुण पुछदा महाराज ये सारे कर्म करन दा यतन करदा गुरदेव पातशाह नूं पलंगा तो अलटाउण दा यतन करदा थले सिटण दा पर ओ खुदा दा रूप कलगियां वाले पातशाह दे उत्ते इहदियां रिधियां सिधियां दा वार ना चलिया आखिर सच्चे सतगुरां दे चरनी लग के पुछदा महाराज मैं की सेवा करां पहला तो पुछ आखदा है महाराज तुसी आए जी आया नूं भले पुरछो पर तुहाडे कोलों इदां दे जिहड़े पाप है ना वह चंगे नहीं लगते कहिंदे किहड़ा पाप कीता है तुहाडे वर्गे कहिंदे पुरशां दे हत्थों आ खून डुलना यह चंगी गल नहीं ते उत्थे फिर सच्चे सतगुर कहिंदे माधो दासा किहड़े खून की गल करदा आ आ आ तेरी आईडी आ छोटी जी तेरी आ कुटिया है जे इहदे एक खूंजे दे विच लहू डुल गया बकरियां दा लहू डुल गया किड्डा किथे वड्डा पहाड़ डिपया आ झाती मार इस सारे वड्डे इस वड्डे हिंदुस्तान दे विच चप्पे चप्पे दे उत्ते बेगुनाहां दा खून डुल्लिया होया छोटियां छोटियां मासूम जिंदा नूं बिना कारण नीहां दे विच चिण के शहीद कर दिता इत्थे तलवारां दे नाल मौत दे घाट उतार दिते गए कईयां नूं आरियां दे नाल चीर दिता गया कईयां नूं देगां विच उबाल दिता गया रूहां विच बन के शहीद कर दिता गया लखां दी गिणती विच मासूमां नूं कतल कर दिता गया ते तूं किहड़े खून दीआं गल्लां करदा गुरु प्यारे उस सहरां सिर तों लै के पैरां ताईं झंझोड़िया गया कहिंदा हैं दाता मैनूं पता ही नहीं सी खंडे दी पौल दित्ती जांदी है इह माधो दास तों बंदा सिंह बणदा है ते साडी कौम इहनूं बहादुर दा लकब दिंदी है बंदा सिंह बहादुर आखे जाता बहादुर ते गुरु प्यारे हुण कलगियां वाले पातशाह कहिंदे जा पंजाब दे अंदर ओ जरवाणियां नूं लब लब के उन्हां दा सौदा ला दरअसल गुरु प्यारे कलगियां वाले पातशाह ने इहनूं 21-22 बंदियां दी लिस्ट दित्ती सी कि इहनां दे कोलों इहनां दे कीते गुनाहां दा सजना ते जाके बदला लेना ते गुरु महाराज जी ने दित्ता पता इहनूं की सी कहिंदे महाराज मैं जावांगा पंजाब दे विच ते किवें जावां ते गुरु महाराज इहनूं पंज प्यारे दिंदे ने कहिंदे पंज प्यारे लै जा जिन्हां दे विच कान सिंह विनोद सिंह राम सिंह दया सिंह गुरु प्यारे इह
ਪੰਜ ਪਿਆਰੇ ਦਿੱਤੇ ਜਾਂਦੇ ਨੇ ਬਾਜ ਸਿੰਘ ਤੇ ਨਾਲ ਪੰਜ ਤੀਰ ਦਿੱਤੇ ਤੇ 20 ਸਿੰਘ ਹੋਰ ਦੇ ਦਿੱਤੇ। ਕਹਿੰਦੇ ਜਾ ਲੈ ਜਾ ਪੰਜਾਬ ਵਿੱਚ ਉਹਨਾਂ ਜਰਵਾਣਿਆਂ ਨੂੰ ਲੱਭ ਲੱਭ ਕੇ ਸੋਧਾ ਲਾ ਤੇ ਜਿਹਨਾਂ ਆ ਤੈਨੂੰ ਚਿੱਠੀਆਂ ਦਿੰਦੇ ਆ ਯੋਧਿਆਂ ਦੇ ਨਾਂ ਦੇ ਉੱਤੇ ਚਿੱਠੀਆਂ ਗੁਰਦੇਵ ਪਾਤਸ਼ਾਹ ਨੇ ਲਿਖ ਕੇ ਦਿੱਤੀਆਂ ਆਪਣੇ ਸਹਿਨ ਕਰਕੇ ਕਿ ਬੰਦਾ ਸਿੰਘ ਬਹਾਦਰ ਦਾ ਸਾਥ ਦਿਓ, ਇਹ ਸਾਡਾ ਪੁੱਤਰ ਹੈ ਔਰ ਇਹ ਖੂਨੀ ਸਰਹੰਦ ਦੇ ਪਾਸੋਂ ਤੁਹਾਡੇ ਭਰਾਵਾਂ ਦਾ ਬਦਲਾ ਲੈਣ ਵਾਸਤੇ ਆ ਰਿਹਾ। ਹੁਣ ਗੁਰੂ ਪਿਆਰਿਓ ਬੰਦਾ ਸੋਚਦਾ ਹੈ, ਹੁਣ ਮਾਧੋ ਦਾਸ ਨੇ ਬੰਦਾ ਸਿੰਘ ਬਹਾਦਰ ਨੇ ਸੋਚਿਆ ਤੋਣਾ ਹੀ ਆ, ਮਹਾਰਾਜ ਏਡੀ ਵੱਡੀ ਹਕੂਮਤ ਨਾਲ ਪੰਗਾ ਲੈਣ ਵਾਸਤੇ ਮੈਨੂੰ ਤੋੜ ਦੇਣ ਲੱਗੇ ਹੋ ਤੇ ਦੇ ਕੀ ਦੇ ਰਹੇ ਹੋ, ਪੰਜ ਤੀਰ ਦੇਣ ਲੱਗੇ ਹੋ ਤੇ ਪੰਜ ਕੁ ਹੋਰ ਨਾਲ ਦਿੱਤੇ ਆ ਪਿਆਰੇ ਤੇ 20 ਸਿੰਘ 25 ਦੇ ਨਾਲ ਜਾ ਕੇ ਮੈਂ ਏਡੀ ਵੱਡੀ ਸਲਤਨਤ ਦੇ ਨਾਲ ਮੱਥਾ ਲਾ ਸਕਦਾ। ਔਰ ਗੁਰੂ ਪਿਆਰਿਓ ਜਿਹਨਾਂ ਨੂੰ ਗੁਰੂ ਤੇ ਵਿਸ਼ਵਾਸ ਹੋਵੇ ਉਹ ਪੰਗੇ ਲੈ ਲੈਂਦੇ ਨੇ, ਉਹ ਮੱਥਾ ਲਾ ਲੈਂਦੇ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਸਲਤਨਤ ਦੇ ਨਾਲ ਮੱਥਾ ਲਾਇਆ। ਔਰ ਇੱਧਰ ਮਾਝੇ ਤੇ ਦੁਆਬੇ ਦੇ ਵਿੱਚ ਇੱਧਰ ਚਿੱਠੀਆਂ ਭੇਜ ਦਿੱਤੀਆਂ, ਮਾਲਵੇ ਦੇ ਜਿਹੜੇ ਸਿੰਘ ਸਨ ਉਹ ਆਰਾਮ ਦੇ ਨਾਲ ਉਧਰਲੇ ਪਾਸੇ ਚੰਡੀਗੜ੍ਹ ਵੱਲ ਦੀ ਸਾਈਡ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਸਾਨ ਦੇ ਨਾਲ ਮਿਲ ਗਿਆ, ਪਰ ਇਹਨਾਂ ਵਾਸਤੇ ਇੱਕ ਮੁਸੀਬਤ ਬਣ ਗਈ ਸੀ। ਹੁਣ ਗੁਰੂ ਪਿਆਰਿਓ ਇਹਨਾਂ ਵਾਸਤੇ ਬਣੀ ਹੋਈ ਮੁਸੀਬਤ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਂ ਆਪਣੇ ਭਰਾਵਾਂ ਨੂੰ ਲੈ ਕੇ ਹਜ਼ਾਰਾਂ ਫੌਜਾਂ ਨੂੰ ਲੈ ਕੇ ਤੇ ਰੋਪੜ ਦੇ ਮੈਦਾਨ ਦੇ ਉੱਤੇ ਇਹਨਾਂ ਦਾ ਰਾਹ ਰੋਕ ਕੇ ਬੈਠਾ ਸੀ। ਹੁਣ ਗੁਰੂ ਕੇ ਸਿੰਘ ਇਹਦਾ ਤਲਵਾਰ ਦੇ ਨਾਲ ਟਾਕਰਾ ਕਰਦੇ ਨੇ, ਇਹਨਾਂ ਨੂੰ ਕਤਲ ਕਰਕੇ ਆਪ ਬਹੁਤ ਸ਼ਹੀਦ ਹੋ ਜਾਂਦੇ ਨੇ ਤੇ ਜਾ ਕੇ ਫਿਰ ਖਰੜ ਤੇ ਬੈਨੂੜ ਦੇ ਰਸਤੇ ਦੇ ਵਿਚਕਾਰ ਉਸ ਇਲਾਕੇ ਦੇ ਵਿੱਚ ਇਹ ਦੋਵੇਂ ਦਲ ਮਿਲਦੇ ਨੇ ਤੇ ਕਿਵੇਂ ਗੁਰੂ ਪਿਆਰਿਓ ਆਪਸ ਵਿੱਚ ਇਹ ਵਿਛੜੇ ਭਰਾ ਜਦੋਂ ਮਿਲਦੇ ਤੇ ਫਿਰ ਕਲਗੀਆਂ ਵਾਲੇ ਪਾਤਸ਼ਾਹ ਦੇ ਲਾਲਾ ਤੇ ਉਸ ਮਾਤਾ ਗੁਜਰ ਕੌਰ ਦਾ ਜਦੋਂ ਚੇਤਾ ਆਇਆ, ਅੱਖਾਂ ਦੇ ਵਿੱਚ ਪਿਆਰ ਦੇ ਹੰਝੂ ਆਏ ਤੇ ਆਪਸ ਵਿੱਚ ਕੁਝ ਗੱਲਾਂ ਬਾਤਾਂ ਕੀਤੀਆਂ ਪਿਆਰ ਦੇ ਨਾਲ ਮਿਲ ਕੇ, ਔਰ ਇਹ ਕਿੱਦਾਂ ਦਾ ਇੱਕ ਮਾਹੌਲ ਸਿਰਜ ਰਹੇ ਨੇ ਢਾਡੀ ਜਥਾ।

ਜੋੜ ਕਰ ਦੇਵ ਦਾ ਸ਼ੁਕਰ ਕਰਦੇ ਸਾਨੂੰ ਫਕਰ ਹੈ ਤੇਰੇ ਸਾਰਿਆਂ ਦਾ।

ਬਾਬਾ ਬੰਦਾ ਸਿੰਘ ਬਹਾਦਰ ਨੂੰ ਕਲਗੀਆਂ ਵਾਲੇ ਪਾਤਸ਼ਾਹ ਦਾ ਤਕਰੀਬਨ 2 ਮਹੀਨੇ ਸੰਗ ਹੋਇਆ ਸੀ, 2 ਮਹੀਨੇ। ਤੇ ਦੋਵਾਂ ਕੁ ਮਹੀਨਿਆਂ ਦੇ ਵਿੱਚ ਇਸ ਕੌਮ ਦੇ ਯੋਧੇ ਨੇ ਸਿੱਖ ਕੌਮ ਦਾ ਗੁਰੂ ਬਾਬੇ ਨਾਨਕ ਤੋਂ ਲੈ ਕੇ ਤੇ ਤਦ ਤੱਕ ਦਾ ਸਾਰਾ ਇਤਿਹਾਸ ਸਰਵਣ ਕਰ ਲਿਆ ਸੀ ਕਿ ਕਿਵੇਂ ਕਲਗੀਆਂ ਵਾਲੇ ਪਾਤਸ਼ਾਹ ਦੇ ਮਾਸੂਮ ਜਿੰਦਾ ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂ ਪਿਆਰੇ ਉਹ ਸਭ ਤੋਂ ਜਿਹੜੀ ਹਲੂਣ ਦੇਣ ਵਾਲੀ ਗਾਥਾ ਸੀ ਨਾ ਉਹ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਸੀ। ਬਸ ਇਹ ਗੱਲ ਨੇ ਉਹਦੇ ਅੰਦਰ ਭਾਂਬੜ ਬਾਲ ਕੇ ਰੱਖ ਦਿੱਤੇ। ਬਸ ਚਾਹੁੰਦਾ ਸੀ ਕਿ ਕਲਗੀਆਂ ਵਾਲਾ ਪਾਤਸ਼ਾਹ ਮੈਨੂੰ ਕਿਤੇ ਹੁਕਮ ਕਰੇ, ਮੈਂ ਪੰਜਾਬ ਦੇ ਵਿੱਚ ਉਹਨਾਂ ਜਰਵਾਣਿਆਂ ਨੂੰ ਲੱਭ ਲੱਭ ਕੇ ਉਹਨਾਂ ਪਾਪੀਆਂ ਨੂੰ ਕੀਤੀ ਦਾ ਮਜ਼ਾ ਚਖਾਵਾਂ। ਦਰਅਸਲ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜਦੋਂ ਇਹਨੂੰ ਮਿਲਦੇ ਆ ਨਾ ਕਹਿੰਦੇ ਮਾਧੋ ਦਾਸ ਸੱਜਣਾ ਤੂੰ ਕਿਹੜੇ ਆਰੇ ਲੱਗਾ ਹੋਇਆ। ਗੁਰੂ ਪਿਆਰਿਓ ਸ਼ਿਕਾਰ ਕਰਦਾ ਨਾ ਕਦੀ ਹਰਨੀ ਦਾ, ਏ ਦੋ ਬੱਚੇ ਨਿਕਲਦੇ ਨੇ ਜਦੋਂ ਪੇਟ ਨੂੰ ਚਾਕ ਕਰਦਾ ਹੈ। ਸ਼ਿਕਾਰੀ ਸੀ ਬੜਾ, 15-16 ਸਾਲ ਦੀ ਉਮਰ ਦੇ ਵਿੱਚ ਨਡਰ ਸੀ, ਯੋਧਿਆਂ ਵਾਲਾ ਇਹਦਾ ਸੁਭਾਅ ਸੀ, ਪਰ ਇਸ ਘਟਨਾ ਨੇ ਇਹਦੇ ਹਿਰਦੇ ਨੂੰ ਵਲੂੰਦਰ ਕੇ ਰੱਖ ਦਿੱਤਾ। ਸ਼ਿਕਾਰੀ ਸੀ ਨਾ, ਬਸ ਸਾਰੇ ਹਥਿਆਰ ਸੁੱਟ ਦਿੰਦਾ, ਆਪਣੇ ਤੀਰ ਤੋੜ ਦਿੰਦਾ ਹੈ, ਕਮਾਨ ਤੋੜ ਦਿੰਦਾ ਹੈ, ਬਸ ਉਦੋਂ ਤੋਂ ਵੈਰਾਗੀ ਬਣ ਗਿਆ, ਸਾਧੂ ਬਣ ਗਿਆ। ਤੇ ਕਲਗੀਆਂ ਵਾਲੇ ਪਾਤਸ਼ਾਹ ਇਹਨੂੰ ਜਾ ਕੇ ਕਹਿੰਦੇ ਸੱਜਣਾ ਦਰਅਸਲ ਤੈਨੂੰ ਰੱਬ ਨੇ ਬਣਾਇਆ ਹੀ ਸ਼ਿਕਾਰੀ ਸੀਗਾ, ਆ ਤੂੰ ਕਿੱਧਰਲੇ ਪਾਸੇ ਲੱਗ ਗਿਆ, ਤੈਨੂੰ ਪਰਮਾਤਮਾ ਨੇ ਸ਼ਿਕਾਰੀ ਬਣਾਇਆ ਸੀ ਤੇ ਸ਼ਿਕਾਰੀ ਬਣਿਆ ਰਹੋ, ਅੱਗੇ ਤੂੰ ਮਾਸੂਮ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ ਤੇ ਸੱਜਣਾ ਹੁਣ ਤੈਨੂੰ ਅਸੀਂ ਇਦਾਂ ਦਾ ਸ਼ਿਕਾਰੀ ਬਣਾਵਾਂਗੇ ਕਿ ਤੂੰ ਜ਼ਾਲਮਾਂ ਦਾ ਸ਼ਿਕਾਰ ਕਰੇਗਾ। ਕਰਨਾ ਤੂੰ ਸ਼ਿਕਾਰ ਹੀ ਹੈ, ਕਰਾਉਣਾ ਤੇਰੇ ਕੋਲੋਂ ਸ਼ਿਕਾਰ ਹੀ ਹੈ, ਪਰ ਅੱਗੇ ਮਾਸੂਮ ਜਾਨਵਰਾਂ ਦਾ ਕਰਦਾ ਸੀ ਸ਼ਿਕਾਰ ਤੂੰ, ਤੇ ਹੁਣ ਲੱਭ ਲੱਭ ਕੇ ਉਹਨਾਂ ਪਾਪੀਆਂ ਦਾ ਸ਼ਿਕਾਰ ਕਰੇਗਾ ਜਿਨ੍ਹਾਂ ਨੇ ਦੁਨੀਆਂ ਦੇ ਉੱਤੇ ਜ਼ੁਲਮ ਕੀਤੇ ਨੇ। ਔਰ ਕਲਗੀਆਂ ਵਾਲੇ ਪਾਤਸ਼ਾਹ ਦੇ ਗੁਰੂ ਪਿਆਰਿਓ ਆਪਾਂ ਰੋਮ ਰੋਮ ਕਰ ਜਾਈਆ, ਰੋਮ ਰੋਮ

ਬੰਦਾ ਸਿੰਘ ਦੇ ਮੌਕੇ ਇੱਕ ਵੀ ਸਿੰਘ ਨੇ ਵਿਰੋਧ ਨਹੀਂ ਕੀਤਾ। ਕਲਗੀਆਂ ਵਾਲਿਆ, ਇਹ ਕੱਲ ਆਇਆ, ਇਹਨੂੰ ਤੂੰ ਕੌਮ ਦਾ ਜਥੇਦਾਰ ਬਣਾ ਰਿਹਾ, ਅਸੀਂ ਕਿੱਧਰ ਗਏ? ਅਸੀਂ ਜਿਹੜੇ ਅਵਿੰਦਰ ਦੇ ਤੁਰੇ ਫਿਰਦੇ, ਅਸੀਂ ਕਿੱਧਰ ਗਏ? ਬਾਬਾ ਬੰਦਾ ਸਿੰਘ ਬਹਾਦਰ ਲੈ ਕੇ ਇਹਨਾਂ 25 ਸਿੱਖਾਂ ਦਾ ਜਥਾ ਤੇ ਮਾਰੋ ਮਾਰ ਕਰਦਾ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਆ ਪਹੁੰਚਾ। ਮੈਂ ਇੱਕ ਗੱਲ ਪਿਛਲੇ ਲੈਕਚਰ ਦੇ ਵਿੱਚ ਥੋੜ੍ਹੀ ਜਿਹੀ ਅੱਗੇ ਲਿਜਾਣ ਲੈ ਗਿਆ ਸੀ, ਕਿਉਂਕਿ ਮੈਂ ਚਾਹੁੰਦਾ ਸੀ ਵੀ ਨਾਲ ਦੇ ਸਾਥੀ ਵੀ ਆਪਣਾ ਢਾਡੀ ਰਾਗ ਦੀ ਕਲਾ ਦਾ ਇਹ ਵੀ ਜ਼ੋਰ ਦਿਖਾਉਂਦੇ ਰਹਿਣ। ਇੱਥੇ ਵੀ ਇੱਕ ਗੱਲ ਕਰਨੀ ਤੁਹਾਡੇ ਨਾਲ, ਬੜੀ ਮੈਂ ਜ਼ਰੂਰੀ ਸਮਝਦਾ ਹਾਂ। ਜਦੋਂ ਮਾਝੇ ਤੇ ਦੁਆਬੇ ਦੇ ਸਿੰਘ ਇਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਣਾ ਚਾਹੁੰਦੇ ਸਨ, ਤੇ ਰਸਤੇ ਦੇ ਵਿੱਚ ਮਲੇਰ ਕੋਟਲੀਆ ਨਵਾਬ ਸ਼ੇਰ ਮੁਹੰਮਦ ਖਾਂ ਇਹ ਸਿੰਘਾਂ ਦਾ ਰਸਤਾ ਰੋਕ ਕੇ ਖੜਾ ਸੀ। ਵਜ਼ੀਰ ਖਾਂ ਨੇ ਹੁਕਮ ਦਿੱਤਾ ਵੀ ਜੇ ਇਹ ਦੋਵੇਂ ਦਲ ਆਪਸ ਵਿੱਚ ਮਿਲ ਗਏ ਨਾ, ਮਾਲਵੇ ਵਾਲੇ ਬਾਬਾ ਬੰਦਾ ਸਿੰਘ ਦਾ ਸਾਰਾ ਦਲ ਤੇ ਇੱਧਰ ਮਾਝੇ ਤੇ ਦੁਆਬੇ ਵਾਲੇ, ਜੇ ਸਾਰੇ ਮਿਲ ਗਏ ਤੇ ਬਹੁਤ ਵੱਡੀ ਆਫਤ ਆ ਜਾਏਗੀ, ਸਰਹੰਦ ਬਚਾਉਣੀ ਬਹੁਤ ਮੁਸ਼ਕਲ ਹੋ ਜਾਏ। ਇਹ ਨਵਾਬ ਮਲੇਰ ਕੋਟਲੇ ਨੂੰ ਆਖਿਆ, ਕਹਿੰਦੇ ਲੈ ਕੇ ਆਪਣੇ ਭਰਾਵਾਂ ਨੂੰ ਨਾਲ ਤੇ ਇਹਨਾਂ ਦਾ ਰਸਤਾ ਰੋਕ ਮਾਝੀਆਂ ਦਾ ਤੇ ਦੁਆਬਿਆਂ ਦਾ। ਹੁਣ ਗੁਰੂ ਪਿਆਰਿਓ, ਮਲਵਈਆਂ ਦੇ ਨਾਲ ਸ਼ੇਰ ਮੁਹੰਮਦ ਖਾਂ ਮਲੇਰ ਕੋਟਲੇ ਦੇ ਨਾਲ ਸਾਡੀ ਕੌਮ ਬੜਾ ਮਾਣ ਸਤਿਕਾਰ ਕਰਦੀ ਹੈ, ਮਲੇਰ ਕੋਟਲੀਆਂ ਦੇ ਨਾਲ ਬਹੁਤ ਅਸੀਂ ਮਾਣ ਕਰਦੇ ਹਾਂ ਵੀ ਮਲੇਰ ਕੋਟਲੀਆਂ ਨੇ ਕਲਗੀਆਂ ਵਾਲੇ ਪਾਤਸ਼ਾਹ ਦੇ ਪੁੱਤਾਂ ਦੀ ਖਾਤਰ, ਛੋਟੇ ਸਾਹਿਬਜ਼ਾਦਿਆਂ ਦੀ ਖਾਤਰ ਇਸੇ ਸ਼ੇਰ ਮੁਹੰਮਦ ਨੇ ਹਾ ਦਾ ਨਾਰਾ ਮਾਰਿਆ ਸੀ। ਗੁਰੂ ਪਿਆਰਿਓ, ਹਾ ਦਾ ਨਾਰਾ ਤੇ ਮਾਰਿਆ ਸੀ, ਪਰ ਇਹ ਕੋਈ ਬਹੁਤਾ ਵਧੀਆ ਬੰਦਾ ਨਹੀਂ ਸੀ। ਆਪਾਂ ਅੱਜ ਰਿਸਪੈਕਟ ਜਿਹੜੀ ਕਰ ਰਹੇ ਹਾਂ ਉਹਦੀ, ਉਹ ਉਸ ਰਿਸਪੈਕਟ ਦੇ ਇੰਨਾ ਲਾਇਕ ਨਹੀਂ, ਪਰ ਹਾਂ ਜਿੰਨਾ ਵੀ ਉਹ ਕੰਮ ਕਰ ਗਿਆ ਸਾਡੀ ਕੌਮ ਇਹਦਾ ਕਰਕੇ ਰਿਸਪੈਕਟ ਕਰ ਲਈ ਹੈ। ਔਰ ਇਹਨੇ ਹਾ ਦਾ ਨਾਰਾ ਮਾਰ ਦਿੱਤਾ, ਕਹਿੰਦੇ ਨਹੀਂ ਵਜ਼ੀਰ ਖਾਂ, ਇਸਲਾਮ ਸ਼ਰ੍ਹਾਂ ਨਹੀਂ ਕਹਿੰਦੀ ਕਿ ਛੋਟੇ ਛੋਟੇ ਮਾਸੂਮ ਇਹਨਾਂ ਸ਼ੀਰ ਖੋਰੇ ਬੱਚਿਆਂ ਦੇ ਉੱਤੇ ਕੋਈ ਜ਼ੁਲਮ ਕੀਤਾ ਜਾਵੇ, ਇਹਨਾਂ ਨੂੰ ਨੀਆਂ ਦੇ ਵਿੱਚ ਚਿਣਿਆ ਜਾਵੇ, ਇਹਨਾਂ ਨੂੰ ਛੱਡ ਦਿੱਤਾ ਜਾਵੇ। ਸਿਰਫ ਇੰਨੀ ਗੱਲ ਆ ਕੇ ਸੀ ਇਹ ਬਚਾ ਨਹੀਂ ਸੀ ਸਕਿਆ, ਪਰ ਫਿਰ ਵੀ ਕੌਮ ਇਹਦਾ ਮਾਣ ਕਰਦੀ ਸੀ, ਮਾਣ ਕਰਦੀ ਹੈ ਔਰ ਕਰਦੀ ਰਹੇਗੀ। ਪਰ ਮੈਂ ਆਖਣ ਲੱਗਾ ਵੀ ਇੰਨਾ ਵਧੀਆ ਬੰਦਾ ਨਹੀਂ ਸੀ। ਚਮਕੌਰ ਦੀ ਜੰਗ ਤੋਂ ਬਾਅਦ ਇੱਕ ਸਾਡੀ ਕੌਮ ਦੀ ਬੀਬੀ ਹਰਸ਼ਰਨ ਕੌਰ ਹੈ, ਇਤਿਹਾਸ ਨਾਂ ਹੈ ਸ਼ਰਨ ਕੌਰ, ਉਹਦਾ ਇਤਿਹਾਸ ਦੇ ਵਿੱਚ ਨਾਂ ਆਉਂਦਾ। ਉਹ ਭੁੱਲ ਭੁਲੇਖੇ ਕਿਸੇ ਨਾ ਕਿਸੇ ਤਰ੍ਹਾਂ ਮੁਗਲਾਂ ਦੀ ਇੱਕ ਪਾਰਟੀ ਦੇ ਕੋਲੋਂ ਗ੍ਰਿਫਤਾਰ ਹੋ ਜਾਂਦੀ ਹੈ, ਤੇ ਉਸ ਬੀਬੀ ਸ਼ਰਨ ਕੌਰ ਨੂੰ ਗ੍ਰਿਫਤਾਰ ਕਰਕੇ ਮਲੇਰ ਕੋਟਲੇ ਇਸ ਸ਼ੇਰ ਮੁਹੰਮਦ ਖਾਂ ਦੇ ਪੇਸ਼ ਕੀਤਾ ਗਿਆ। ਔਰ ਗੁਰੂ ਪਿਆਰਿਓ, ਇਹ ਨਿਰਦਈ, ਇਹ ਜ਼ਾਲਮ ਸ਼ੇਰ ਮੁਹੰਮਦ ਖਾਂ ਉਹਨੂੰ ਆਪਣਾ ਦੀਨ, ਆਪਣਾ ਧਰਮ ਬਦਲਣ ਵਾਸਤੇ ਜ਼ੋਰ ਲਾਉਂਦਾ, ਹਰ ਤਰ੍ਹਾਂ ਦਾ ਉਹਦੇ ਤੇ ਜ਼ੁਲਮ ਕੀਤਾ ਗਿਆ। ਤੂੰ ਇਸਲਾਮ ਦੇ ਵਿੱਚ ਆ ਜਾ, ਤੇਰੇ ਨਾਲ ਮੈਂ ਨਿਕਾਹ ਕਰਾਂਗਾ। ਹੁਣ ਗੁਰੂ ਪਿਆਰਿਓ, ਧੱਕੇ ਨਾਲ ਉਹਦੇ ਨਾਲ ਇਹ ਨਿਕਾਹ ਕਰਨਾ ਚਾਹੁੰਦਾ ਹੈ, ਪੂਰਾ ਰੱਜ ਕੇ ਜਲੀਲ ਕੀਤਾ ਉਹ ਸਿੰਘਣੀ ਨੂੰ। ਪਰ ਉਹ ਗੁਰੂ ਕੀ ਸਿੰਘਣੀ, ਆਖਰ ਇਸ ਪਾਪੀ ਦੇ ਪਾਪ ਵਿੱਚ, ਜ਼ੁਲਮ ਵਿੱਚ ਆਉਣ ਤੋਂ ਪਹਿਲਾਂ ਆਪਣੇ ਆਪ ਨੂੰ ਖੰਜਰ ਮੰਨ ਕੇ ਤੇ ਉਹ ਸ਼ਹੀਦ ਹੋ ਗਈ ਸੀ, ਉਹਨੇ ਸ਼ਹੀਦੀ ਪ੍ਰਾਪਤ ਕਰ ਲਈ। ਔਰ ਉਹਦੀ ਡੈਡ ਬੋਡੀ, ਸ਼ਰਨ ਕੌਰ ਦੀ ਡੈਡ ਬੋਡੀ ਨੂੰ ਉੱਥੇ ਹੀ ਕਿਲੇ ਦੇ ਲਾਗੇ ਦੱਬ ਦਿੱਤਾ ਗਿਆ। ਹੁਣ ਗੁਰੂ ਪਿਆਰਿਓ, ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਤੇ ਇੱਕ ਦੋਸ਼ ਲੱਗਦਾ, ਇਲਜ਼ਾਮ ਪਤਾ ਲੱਗਦਾ ਹੈ ਕਿ ਇਹਨੇ ਮੁਸਲਮਾਨਾਂ ਦੀਆਂ ਕਬਰਾਂ ਕੱਢ ਕੱਢ ਕੇ ਉਹਨਾਂ ਦੀਆਂ ਬੇਅਦਬੀਆਂ ਕੀਤੀਆਂ। ਨਹੀਂ, ਇੱਦਾਂ ਨਹੀਂ ਸੀ ਹੋਇਆ। ਹੋਇਆ ਕੀ ਸੀ? ਉਹ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਾ ਸੀ ਨਾ ਕਿ ਇਸ ਪਾਪੀ ਸ਼ੇਰ ਮੁਹੰਮਦ ਖਾਂ ਨੇ ਇੱਕ ਸਾਡੀ ਕੌਮ ਦੀ ਧੀ ਬੀਬੀ ਸ਼ਰਨ ਕੌਰ ਦੇ ਨਾਲ ਜਿਆਦਤੀ ਕੀਤੀ ਸੀ, ਔਰ ਉਹ ਬੀਬੀ ਇਹਨੇ ਆਪਣੀ ਸ਼ਹੀਦੀ ਤੋਂ ਬਾਅਦ ਇਹਨੇ ਆਪਣੇ ਇਸ ਕਿਲੇ ਦੇ ਲਾਗੇ, ਆਪਣੇ ਮਹਿਲਾਂ ਦੇ ਲਾਗੇ ਉਹਨੂੰ ਦਫ਼ਨ ਕਰ ਦਿੱਤਾ ਸੀ, ਦੱਬ ਦਿੱਤਾ ਸੀ। ਹੁਣ ਗੁਰੂ ਪਿਆਰਿਓ, ਉਹਦੀ ਡੈਡ ਬੋਡੀ ਲੱਭਣ ਦਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਹਜ਼ਾਰਾਂ ਲਾਸ਼ਾਂ ਪੁੱਟੀਆਂ ਆਉਣਗੀਆਂ, ਕਿਉਂ ਨਾ ਪੁੱਟੀਆਂ ਆਉਣਗੀਆਂ, ਸਾਡੀ ਕੌਮ ਦੀ ਧੀ ਸੀ, ਉਹਦੀ ਡੈਡ ਬੋਡੀ ਲੱਭਣ। ਹਾਂ, ਤੇ ਇਹ ਸਿਰਫ ਐਸੇ ਹੀ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਤੇ ਇਲਜ਼ਾਮ ਲੱਗਾ ਵੀ ਇਹਨੇ ਮੁਸਲਮਾਨਾਂ ਦੀਆਂ ਲਾਸ਼ਾਂ ਖੋਦਾਈਆਂ, ਉਹਨਾਂ ਨੂੰ ਬੇਪਤ ਕੀਤਾ। ਦਰਅਸਲ ਲਾਸ਼ਾਂ ਦੇ ਨਾਲ, ਮੁਸਲਮਾਨਾਂ ਦੀਆਂ ਲਾਸ਼ਾਂ ਨਾਲ ਕੋਈ ਸੰਬੰਧ ਨਹੀਂ ਸੀ, ਸਿਰਫ ਆਪਣੀ ਕੌਮ ਦੀ ਬੀਬੀ ਸ਼ਰਨ ਕੌਰ ਦੀ ਲਾਸ਼ ਡੈਡ ਬੋਡੀ ਲੱਭਣ ਦਾ ਕਰਕੇ ਇਹ ਸਾਰੀਆਂ ਲਾਸ਼ਾਂ ਪੱਟੀਆਂ ਗਈਆਂ ਸਨ। ਔਰ ਗੁਰੂ ਪਿਆਰਿਓ, ਇਹ ਇੱਥੇ ਰੁਕਿਆ ਨਹੀਂ ਸੀ, ਔਰ ਇਹਦੇ ਜਦੋਂ ਰੋਪੜ ਮੁਕਾਬਲਾ ਹੁੰਦਾ ਨਾ,
ਇਹਦੇ ਦੋ ਭਰਾ ਦੋ ਭਤੀਜੇ ਇੱਕ ਪੁੱਤ ਮਾਰਿਆ ਜਾਂਦਾ ਰੋਪੜ ਤੇ ਆਪ ਬਚ ਜਾਂਦਾ ਇੱਕ ਇਹਦਾ ਭਤੀਜਾ ਬਚ ਜਾਂਦਾ ਔਰ ਇਹ ਫਿਰ ਸਰਹੰਦ ਦੀ ਲੜਾਈ ਦੇ ਵਿੱਚ ਆਪ ਸਿੰਘਾਂ ਦੇ ਹੱਥੋਂ ਕਤਲ ਹੋ ਜਾਂਦਾ ਇਹ ਮਲੇਰ ਕੋਲਡੀਆ ਨਵਾਬ ਸ਼ੇਰ ਮੁਹੰਮਦ ਖਾਂ ਜਿਹੜੇ ਆਪਾਂ ਜ਼ਿਕਰ ਕਰਦੇ ਹਾਂ ਵੀ ਇਹਨੇ ਹਾਹ ਦਾ ਮਾਰਿਆ ਸੀ ਜੀ ਨਾਰਾ ਮਾਰਿਆ ਜੀ ਇਹਨੇ ਬੜਾ ਸਾਡਾ ਕਰਿਆ ਪੈਦਾ ਕੀਤਾ ਨਹੀਂ ਇਹ ਆਖਰੀ ਦਮ ਤੱਕ ਇਹ ਕਲਗੀਆਂ ਵਾਲੇ ਪਾਤਸ਼ਾਹ ਦੇ ਨਾਲ ਲੜਦਾ ਰਿਹਾ ਸੀ ਪਰ ਠੀਕ ਹੈ ਇਹਨੇ ਇੱਕ ਬੋਲ ਬੋਲ ਦਿੱਤਾ ਸਾਡੀ ਕੌਮ ਇਹਦੀ ਇੱਜ਼ਤ ਕਰਦੀ ਹੈ ਖੈਰ ਇਹ ਦੋਵੇਂ ਦਲ ਮਿਲਦੇ ਨੇ ਹੁਣ ਗੁਰੂ ਪਿਆਰਿਓ ਇਹ ਦੋਵੇਂ ਦਲ ਮਿਲ ਕੇ ਆਪਸ ਵਿੱਚ ਸਲਾਹ ਮਸ਼ਵਰਾ ਕਰਕੇ ਜਿਹਨਾਂ ਤੱਕ ਚਿੱਠੀਆਂ ਭੇਜਣੀਆਂ ਸੀ ਉਹਨਾਂ ਤੇ ਚਿੱਠੀਆਂ ਭੇਜੀਆਂ ਗਈਆਂ ਰੁਕੇ ਭੇਜੇ ਗਏ ਬਈ ਜਲਦੀ ਤੋਂ ਜਲਦੀ ਆਓ ਅੱਜ ਸਰਹੰਦ ਦੀ ਖੂਨੀ ਦੀਵਾਰ ਤੁਹਾਨੂੰ ਯਾਦ ਕਰਦੀ ਹੈ ਜੋ ਹੱਥਾਂ ਦੇ ਵਿੱਚ ਹਥਿਆਰ ਆਉਂਦਾ ਉਹ ਲੈ ਕੇ ਆ ਜਾਓ ਤੇ ਗੁਰੂ ਪਿਆਰਿਓ ਗਰੀਬਾਂ ਦੇ ਕੋਲ ਕਿੰਨੇ ਕੁ ਹਥਿਆਰ ਹੋ ਸਕਦੇ ਸੀ ਕਿਸੇ ਦੇ ਕੋਲ ਟੁੱਟਾ ਪਰਚਾ ਕਿਸੇ ਕੋਈ ਤਲਵਾਰ ਹੈ ਔਰ ਕਿਸੇ ਕੋਲ ਹਥਿਆ ਕੋਈ ਟਾਕੂ ਚਾਕੂ ਜਿੱਦਾਂ ਕਦਾ ਮਤਲਬ ਹਥਿਆਰ ਮਿਲਿਆ ਨਾ ਉਦਾਂ ਦੇ ਹਥਿਆਰ ਲੈ ਕੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਲ ਗਏ ਇੱਕ ਜਜ਼ਬਾਤ ਸਨ ਕੌਮ ਦੇ ਵਿੱਚ ਜਦੋਂ ਦੇ ਸ਼ਹੀਦ ਸਨ ਉਹਨਾਂ ਹੋਏ ਕਲਗੀਆਂ ਵਾਲੇ ਪਾਤਸ਼ਾਹ ਦੇ ਲਾਲ ਉਸ ਦਿਨ ਤੋਂ ਤੁਹਾਡੀ ਕੌਮ ਇੱਕ ਦਿਨ ਵੀ ਸੁੱਤੀ ਨਹੀਂ ਸੀ ਇੱਕ ਦਿਨ ਵੀ ਸੁੱਤੀ ਨਹੀਂ ਕਿਉਂ ਕਲਗੀਆਂ ਵਾਲਿਆ ਕੋਈ ਏਦਾਂ ਦਾ ਮਰਦ ਭੇਜ ਜਾਂ ਆਪ ਆ ਪੰਜਾਬ ਦੀ ਧਰਤੀ ਦੇ ਉੱਤੇ ਤੂੰ ਅਗਵਾਈ ਕਰ ਤੇਰੇ ਲਾਲਾਂ ਦੇ ਡੁੱਲੇ ਹੋਏ ਖੂਨ ਦੀ ਸੌਣ ਅਸੀਂ ਉਹਨਾਂ ਲੋਕਾਂ ਦਾ ਮਲੀਆ ਮੇਟ ਕਰ ਦੇਵਾਂਗੇ ਜਿਹਨਾਂ ਤੇਰੇ ਪੁੱਤਾਂ ਦੇ ਉੱਤੇ ਛੁਰੀਆਂ ਚਲਾਈਆਂ ਸੀ ਸੋ ਗੁਰੂ ਪਿਆਰਿਓ ਕਲਗੀਆਂ ਵਾਲੇ ਪਾਤਸ਼ਾਹ ਨੇ ਇਹ ਲਾਲ ਆਪਸ ਵਿੱਚ ਇਕੱਠੇ ਹੁੰਦੇ ਤੇ ਸਤਸੰਗ ਜੀ ਸਭ ਤੋਂ ਨਿਗਾਹ ਪਹਿਲਾਂ ਜਾਂਦੀ ਹੈ ਸਮਾਣੇ ਦੇ ਉੱਤੇ ਇਸ ਸਮਾਣੇ ਦੇ ਉੱਤੇ ਜਿਹੜਾ ਫਿਰ ਗੁਰੂ ਮਹਾਰਾਜ ਦੇ ਸਿੰਘਾਂ ਦਾ ਕਹਿ ਟੁੱਟਦਾ ਸੋ ਢਾਡੀ ਜਥਾ ਉਸ ਵੇਲੇ ਦੀਆਂ ਲਿਖੀਆਂ ਹੋਈਆਂ ਕਲਮਾਂ ਨੂੰ ਤੁਹਾਡੇ ਸਾਹਮਣੇ ਇਹ ਸਮਾਣੇ ਨਾਲ ਕੀ ਸਾਡਾ ਵਾਸਤਾ ਸੀ ਮੈਂ ਤੁਹਾਡੇ ਨਾਲ ਅੱਗੇ ਚੱਲ ਕੇ ਦੱਸਣ ਦਾ ਯਤਨ ਕਰਾਂਗਾ ਇਹ ਸਮਾਣੇ ਦੇ ਉੱਤੇ ਜਿਹੜਾ ਸਿੰਘਾਂ ਦਾ ਕਹਿ ਟੁੱਟਿਆ ਇਉਂ ਟੁੱਟਿਆ

0: ਗੁਰੂ ਪਿਆਰਿਓ, ਇਸ ਸਮਾਣੇ ਦੇ ਉੱਤੇ ਸਿੰਘਾਂ ਦਾ ਕਹਿਰ ਜਿਹੜਾ ਟੁੱਟਾ ਨਾ, ਉਹ ਕਥਨ ਤੋਂ ਬਾਹਰ ਹੈ। ਇਸ ਸਮਾਣੇ ਨਾਲ ਕੀ ਸਿੰਘਾਂ ਦਾ ਵਾਸਤਾ ਸੀ? ਗੁਰੂ ਤੇਗ ਬਹਾਦਰ ਜੀ ਮਹਾਰਾਜ, ਉਹਨਾਂ ਦੇ ਗਰਦਨ ਦੇ ਉੱਤੇ ਤਲਵਾਰ ਦਾ ਵਾਰ ਕਰਨ ਵਾਲਾ ਜਲਾਲੋਦੀਨ ਜਲਾਦ ਇਸ ਸਮਾਣੇ ਦਾ ਸੀ। ਗੁਰੂ ਪਿਆਰਿਓ, ਇਹ ਸਮਾਣਾ ਜਿਹੜਾ ਸ਼ਹਿਰ ਹੈ ਨਾ, ਬੜਾ ਅਮੀਰਾਂ ਦਾ ਸ਼ਹਿਰ ਸੀ, ਉੱਚੀਆਂ ਉੱਚੀਆਂ ਅਟਾਰੀਆਂ ਸੱਜਦਾਂ ਦਾ ਸ਼ਹਿਰ ਸੀ। ਇੱਥੇ ਕੱਟੜ ਤੇ ਜਨੂੰਨੀ ਮੁਸਲਮਾਨ, ਧਰਮ ਦੇ ਪੱਕੇ ਮੁਸਲਮਾਨ ਰਹਿੰਦੇ ਸੀ। ਪਹਿਲਾ ਕਾਰਨ, ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਉੱਤੇ ਵਾਰ ਕਰਨ ਵਾਲਾ ਜਲਾਲੋਦੀਨ ਇੱਥੇ ਦਾ ਸੀ, ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਉਹਨਾਂ ਦੀਆਂ ਗਰਦਨਾਂ ਦੇ ਉੱਤੇ ਛੁਰੀਆਂ ਦੇ ਵਾਰ ਕਰਨ ਵਾਲੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ, ਉਹ ਵੀ ਇਸ ਸਮਾਣੇ ਦੇ ਸਨ। ਗੁਰੂ ਪਿਆਰਿਓ, ਇਸ ਕਰਕੇ ਇਸ ਸਮਾਣੇ ਦੇ ਨਾਲ ਸਿੰਘਾਂ ਨੇ ਜਿਹੜਾ ਕੀਤਾ ਉਹ ਕਥਨੋਂ ਬਾਹਰ ਹੈ। ਗਲੀਆਂ ਮੁਹੱਲਿਆਂ ਦੇ ਵਿੱਚ ਲਾਸ਼ਾਂ ਦੇ ਢੇਰ ਲਾ ਦਿੱਤੇ। ਕਹਿੰਦੇ ਇਹੋ ਜਿਹੇ ਸ਼ਹਿਰ ਨੂੰ, ਇਹੋ ਜਿਹੇ ਪਾਪੀ ਲੋਕਾਂ ਨੂੰ ਇਸ ਦੁਨੀਆਂ ਦੇ ਉੱਤੇ ਜੀਣ ਦਾ ਕੋਈ ਹੱਕ ਨਹੀਂ ਹੈ। ਆਪਣੇ ਵੀਰਾਂ ਦੀ ਸ਼ਹੀਦੀ ਦਾ ਜਿੱਥੇ ਬਦਲਾ ਲਿਆ, ਔਰ ਇੱਥੇ ਇੱਕ ਇਤਿਹਾਸ ਸਿਰਜਿਆ ਗੁਰੂ ਕੇ ਖਾਲਸਿਆਂ ਨੇ। ਸੋ ਪਿਆਰਿਓ, ਮੇਰਾ ਟਾਈਮ 1.5 ਮਿੰਟ ਰਹਿ ਗਿਆ, ਮੈਂ ਤੁਹਾਡੇ ਨਾਲ ਗੱਲ ਕਰਾਂ, ਵੈਸੇ ਸਮਾਪਤੀ ਹੈ ਮੇਰੀ। ਮੈਂ ਆਪਦੇ ਕੁਛ ਨਾ ਕੁਛ, ਜਦੋਂ ਮੇਰੇ ਸਾਹਮਣੇ ਕੌਮ ਦੇ ਨੌਜਵਾਨ ਬੈਠੇ ਹੁੰਦੇ ਨਾ, ਉਦੋਂ ਮੈਂ ਆਪਣੇ ਸਬਜੈਕਟ ਨੂੰ ਥੋੜ੍ਹਾ ਜਿਹਾ ਵਿੱਚੇ ਛੱਡ ਕੇ ਮੈਂ ਇਹਨਾਂ ਨਾਲ ਇੱਕ ਗੱਲ ਕਰਨੀ ਚਾਹੁੰਦਾ ਹੁੰਦਾ। ਕੌਮ ਦੇ ਨੌਜਵਾਨੋਂ, ਤੁਸੀਂ ਕੈਨੇਡਾ ਵਰਗੇ ਦੇਸ਼ ਦੇ ਵਿੱਚ ਆਏ ਹੋ, ਤੁਹਾਡੇ ਦਾਦਿਆਂ ਪੜਦਾਦਿਆਂ ਸਾਡੇ ਬਜ਼ੁਰਗਾਂ ਨੇ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਇਹਨਾਂ ਦਸਾਂ ਨੌਹਾਂ ਦੀ ਕਿਰਤ ਕਮਾਈ ਕੀਤੀ, ਇੱਥੇ ਮੱਲਾਂ ਮਾਰੀਆਂ, ਆਪਣਾ ਨਾਮ ਸਿੱਖ ਕੌਮ ਦਾ ਨਾਮ ਬਣਾਇਆ, ਇਹਨਾਂ ਵਿਦੇਸ਼ਾਂ ਦੇ ਵਿੱਚ, ਕੈਨੇਡਾ, ਅਮਰੀਕਾ, ਇੰਗਲੈਂਡ ਵਰਗੇ ਗੋਰਿਆਂ ਦੇ ਦੇਸ਼ਾਂ ਦੇ ਵਿੱਚ ਆ ਕੇ, ਔਰ ਇਹਨਾਂ ਲੋਕਾਂ ਨੇ ਵੀ ਸਾਡੇ ਬਜ਼ੁਰਗਾਂ ਦਾ ਮਾਣ ਕੀਤਾ, ਇਹਨਾਂ ਦਾ ਮਾਣ ਕੀਤਾ, ਸਤਿਕਾਰ ਕੀਤਾ, ਔਰ ਸਿੱਖ ਕੌਮ ਨੂੰ ਇੱਕ ਮਹਾਨ ਕੌਮ ਦੇ ਵਿੱਚ ਇਹਨਾਂ ਲੋਕਾਂ ਨੇ ਵੀ ਗਿਣਿਆ। ਤੇ ਸਤਸੰਗ ਜੀ, ਹੁਣ ਤੇ ਤੁਹਾਡੀਆਂ ਰਾਜਨੀਤਿਕ ਪਾਵਰਾਂ ਬਣ ਗਈਆਂ, ਤੁਹਾਡੇ MP ਬਣਦੇ ਨੇ, ਤੁਹਾਡੇ MLA ਬਣਦੇ ਨੇ, ਤੁਹਾਡੇ ਮੇਅਰ ਬਣਦੇ ਨੇ, ਤੁਹਾਡੀ ਇਹਨਾਂ ਦੇਸ਼ਾਂ ਦੇ ਵਿੱਚ ਬੁੱਕਤ ਹੁੰਦੀ ਹੈ। ਜੇ ਕੋਈ ਤੁਹਾਡਾ ਆਪਣਾ ਮਸਲਾ ਹੋਵੇ, ਇਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਉਠਾਉਂਦੇ ਹੋ। ਤੇ ਸਤਸੰਗਤ ਜੀ, ਇਸ ਵੇਲੇ ਮੈਂ ਨੌਜਵਾਨਾਂ ਦੇ ਨਾਲ ਇੱਕ ਬੇਨਤੀ ਕਰਿਆ ਕਰਦਾ। ਮੇਰੀ ਕੌਮ ਦੇ ਨੌਜਵਾਨੋਂ, ਆਪਣੇ ਬਜ਼ੁਰਗਾਂ ਦੀ ਕੀਤੀ ਹੋਈ ਕਮਾਈ ਨੂੰ, ਉਹਨਾਂ ਦੀ ਬਣੀ ਹੋਈ ਇੱਜ਼ਤ ਨੂੰ ਆਪਾਂ ਖੇ ਨਾ ਕਿਤੇ ਕਰ ਦਈਏ। ਜਿਹੜੇ ਗੁਰੂ ਘਰ ਦੇ ਵਿੱਚ ਆਉਂਦੇ, ਮੈਂ ਇਹਨਾਂ ਦੀ ਗੱਲ ਨਹੀਂ ਕਰਦਾ, ਇਹਨਾਂ ਰਾਹੀਂ ਮੈਂ ਕਹਿੰਦਾ ਕਿਤੇ ਮੈਸੇਜ ਪਹੁੰਚ ਜਾਵੇ ਉਹਨਾਂ ਨੂੰ, ਜਿਹੜੇ ਸਾਡੀ ਕੌਮ ਦੇ ਨੌਜਵਾਨ ਸ਼ਰਾਬਾਂ ਪੀ ਕੇ ਗੱਡੀਆਂ ਦੇ ਉੱਤੇ ਜਿਹੜੇ ਵੜਕਾਂ ਮਾਰਦੇ ਆ ਨਾ, ਤੇ ਗੁਰੂ ਪਿਆਰਿਓ, ਉਦੋਂ ਕੋਈ ਇੱਜ਼ਤ ਨਹੀਂ ਬਣਦੀ। ਇਹਨਾਂ ਦੇਸ਼ਾਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ, ਉਹ ਛੱਡਿਆ। ਵੈਸੇ ਤੇ ਕਹਿੰਦੇ ਆ ਵੀ ਆਪਣੀਆਂ ਆਦਤਾਂ ਪਿੱਛੇ ਛੱਡ ਆਉਣੀਆਂ ਚਾਹੀਦੀਆਂ, ਪਰ ਕਹਿੰਦੇ ਨੇ ਕਿ ਜਿਹੜੇ ਲਾਹੌਰ ਵਿਗੜੇ ਸੀ ਉਹ ਪਿਛੋੜ ਵੀ ਵਿਗੜੇ ਹੁੰਦੇ ਆ। ਜਿਹੜੇ ਵਿਗੜੇ ਹੋਏ ਉੱਥੋਂ ਆਏ, ਔਰ ਇੱਥੇ ਹੀ ਆ ਕੇ ਉਹਨਾਂ ਨੇ ਉਦਾਂ ਦੇ ਵਿਗੜੇ ਹੋਏ ਕਾਰਨਾਮੇ ਸ਼ੁਰੂ ਕਰਤੇ ਤੇ ਸਤਸੰਗ ਜੀ, ਕੁਝ ਕਿਚਰਾਂ ਤੋਂ ਸਾਡੀ ਕੌਮ ਦੇ ਜਿਹੜਾ ਹੈ ਨਾ ਬਣਿਆ ਹੋਇਆ ਖਰਾਬ ਹੋ ਰਿਹਾ, ਉਹਨਾਂ ਸੱਜਣਾਂ ਦਾ ਕਰਕੇ, ਉਹਨਾਂ ਨੌਜਵਾਨਾਂ ਦਾ ਕਰਕੇ। ਨੌਜਵਾਨੋ, ਮੇਰੇ ਬੱਚਿਓ, ਮੇਰੇ ਵੀਰੋ, ਤੁਹਾਡੇ ਉੱਤੇ ਮਾਣ ਕਰਕੇ ਤੁਹਾਡੇ ਮਾਪਿਆਂ ਨੇ, ਬਜ਼ੁਰਗਾਂ ਨੇ ਆਪਣੀਆਂ ਜ਼ਮੀਨਾਂ ਵੇਚ ਵੇਚ ਕੇ, ਤੁਹਾਨੂੰ ਪੜ੍ਹਾ ਕੇ, ਤੁਹਾਨੂੰ ਆਇਲਸ ਕਰਾ ਕਰਾ ਕੇ ਤੇ ਇਹਨਾਂ ਦੇਸ਼ਾਂ ਦੇ ਵਿੱਚ ਭੇਜਿਆ ਵੀ ਆਖਰ ਮੌਕੇ ਦੇ ਉੱਤੇ ਸਾਨੂੰ ਸੁੱਖ ਦਾ ਸਾਹ ਆਵੇਗਾ, ਸਾਡੇ ਬੱਚੇ ਕਮਾਈ ਕਰਨਗੇ ਤੇ ਇੱਥੇ ਕੁਝ ਨਾ ਕੁਝ ਭੇਜਣਗੇ, ਜਿੰਨੀ ਕੁ ਵੇਚੀ ਆ ਉਨੀ ਕੁ ਅਸੀਂ ਲੈ ਲਾਂਗੇ, ਨਹੀਂ ਤਾਂ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਰੋਟੀ ਪਾਣੀ ਜੋਗਾ ਗੁਜ਼ਾਰਾ। ਤੇ ਸਤਸੰਗ ਜੀ, ਜਦੋਂ ਇੱਥੇ ਤੁਹਾਡੇ ਹੱਥਾਂ ਦੇ ਵਿੱਚੋਂ ਜਿਹਨਾਂ ਨੇ ਕਮਾਈਆਂ ਕਰਨੀਆਂ ਸੀ, ਇਹਨਾਂ ਹੱਥਾਂ ਦੇ ਵਿੱਚ ਜਦੋਂ ਬੰਦੂਕਾਂ ਪਿਸਟਲ ਆ ਗਏ ਤੇ ਇੱਥੇ ਕਤਲ ਹੋਣ ਲੱਗ ਪਏ, ਤੇ ਉਹਨਾਂ ਮਾਪਿਆਂ ਦੇ ਉੱਤੇ ਕੀ ਬੀਤੀ ਹੋਵੇਗੀ? ਉਹ ਤੈਨੂੰ ਬੱਚਾ ਮੈਂ ਭੇਜਿਆ ਕਿਹਦੇ ਕਾਹਦੇ ਵਾਸਤੇ ਸੀ, ਤੇ ਤੂੰ ਇੱਥੇ ਜਾ ਕੇ ਕੀ ਕਰ ਰਿਹਾ? ਆਓ ਟਿਕਾਣੇ ਤੇ ਆਈਏ, ਜਿਸ ਕੰਮ ਵਾਸਤੇ ਤੁਸੀਂ ਕਿਰਤ ਕਰਨ ਵਾਸਤੇ ਆਏ ਸੀ, ਕਿਰਤ ਕਰੋ, ਰੱਜ ਕੇ ਕਰੋ, ਦਿਨ ਰਾਤ ਕਰੋ, ਆਪਣੇ ਬਜ਼ੁਰਗਾਂ ਦਾ ਨਾਮ ਬਣਾਓ, ਆਪਣੇ ਮਾਪਿਆਂ ਦਾ ਨਾਮ ਬਣਾਓ, ਇਸ ਕੌਮ ਦਾ ਨਾਮ ਬਣਾਓ, ਆਪਣੀ ਕੌਮ ਦਾ ਨਾਮ, ਦੁਨੀਆਂ ਦੇ ਉੱਤੇ ਤੁਹਾਡੀ ਸਿੱਖ ਕੌਮ ਦਾ ਨਾਮ ਬੜਾ ਉਜਾਗਰ ਕੀਤਾ ਤੁਹਾਡੇ ਬਜ਼ੁਰਗਾਂ ਨੇ। ਸੋ ਤੁਹਾਡਾ ਸਰ, ਮੈਂ ਇੱਕ ਰਿਕੁਐਸਟ ਕਰਿਆ ਕਰਦਾ, ਬਸ ਇਹ ਗੁਰੂ ਪਿਆਰਿਓ ਇੱਕ ਤਰਲਾ ਹੁੰਦਾ ਅਸੀਂ ਕੌਮ ਦੇ ਪ੍ਰਚਾਰ ਕੋਣ ਦਾ ਕਰਕੇ, ਇਹਨਾਂ ਪਲੇਟਫਾਰਮਾਂ ਦੇ ਉੱਤੇ ਮੈਂ ਇਹਨਾਂ ਨੇ ਨੌਜਵਾਨਾਂ ਨਾਲ ਗੱਲਾਂ ਕਰ ਸਕਦੇ, ਨਹੀਂ ਤਾਂ ਇਕੱਲੇ ਇਕੱਲੇ ਨੂੰ ਲੱਭ ਕੇ ਕਿੱਥੇ ਗੱਲਾਂ ਆਉਂਦੀਆਂ ਨਾ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ, ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਸਾਡੀ ਕੌਮ ਦੇ ਬੱਚੇ ਇਹਨਾਂ ਦੇ ਉੱਤੇ ਮਾਣ ਕਰਿਓ ਪਿਆਰਿਓ। ਇਹ ਕੁਛ ਨਾ ਵੀ ਬੋਲਣ, ਅਤੇ ਕੁਛ ਸਿੱਖੀ ਸਰੂਪ ਦੇ ਵਿੱਚ ਬੈਠੇ, ਇਹ ਕੁਛ ਨਾ ਵੀ ਬੋਲਣ, ਇਹ ਸ਼ਬਦ ਨਾ ਵੀ ਪੜਨ, ਇਹ ਆਪਣੇ ਆਪ ਦੇ ਵਿੱਚ ਪ੍ਰਚਾਰਕ ਨੇ, ਇਹ ਏਦਾਂ ਹੀ ਪ੍ਰਚਾਰਕ ਨੇ, ਇਹ ਸਾਡੇ ਲਾਗੇ ਉਹਦੀ ਲੱਗ ਜਾਣ, ਇਹ ਏਦਾਂ ਹੀ ਪ੍ਰਚਾਰਕ ਨੇ। ਗੁਰੂ ਮਹਾਰਾਜ ਕਿਰਪਾ ਕਰੇ, ਇੱਦਾਂ ਦੇ ਸਾਬਤ ਸੂਰਤ ਆਪਾਂ ਹਰ ਕੌਮ ਹਰ ਸਿੱਖ ਜਿਹੜਾ ਆਪਣੇ ਬੱਚਿਆਂ ਨੂੰ ਆਪਣੇ ਪੋਤੇ ਪੋਤੀਆਂ ਨੂੰ ਇੱਦਾਂ ਦੇ ਸਿੱਖੀ ਸਰੂਪ ਦੇ ਵਿੱਚ ਲੈ ਕੇ ਆਈਏ। ਸੋ ਇਹਨਾਂ ਬੱਚਿਆਂ ਨੇ ਹੁਣ ਕੀਰਤਨ ਕਰਨਾ, ਸੋ ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਹੋਣੀ ਤੁਹਾਡੇ ਨਾਲ ਸਾਂਝਾ ਕਰਨਗੇ। ਦਾਸ ਦੇ ਢਾਡੀ ਜਥੇ ਤੋਂ ਹੋਈਆਂ ਭੁੱਲਾਂ ਖਿਮਾ ਤੁਸੀਂ ਬਖਸ਼ ਦੇਣੀਆਂ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਾਰੀ ਸਤਿਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦੇ, ਜਿਨ੍ਹਾਂ ਨੇ ਆਪ ਜੀ ਦੇ ਨਾਲ ਸਿੱਖ ਇਤਿਹਾਸ ਦੀ ਜੋ ਹੈ ਸਾਂਝ ਪਾਈ ਹੈ। ਅਤੇ ਅਖੀਰ 'ਤੇ ਬੇਨਤੀਆਂ ਵੀ ਜੋ ਬੱਚਿਆਂ ਨੂੰ ਕੀਤੀਆਂ ਹਨ ਉਹਨਾਂ ਵੱਲ ਵੀ ਜ਼ਰੂਰ ਧਿਆਨ ਦੇਣਾ। ਇਹ ਭਾਈ ਸਾਹਿਬ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਦੇ ਨਾਲ ਇਸੇ ਹੀ ਤਰ੍ਹਾਂ ਜੋ ਹੈ ਸਿੱਖ ਇਤਿਹਾਸ ਦੀਆਂ ਗੱਲਾਂ ਬਾਤਾਂ ਆਪ ਜੀ ਨਾਲ ਸਾਂਝੀਆਂ ਕਰਦੇ ਰਹਿਣਗੇ ਢਾਡੀ ਕਲਾ ਦੇ ਰੂਪ ਦੇ ਵਿੱਚ। ਸਿੱਖ ਇਤਿਹਾਸ ਇੱਕ ਬੜੇ ਬਹੁਤ ਵਧੀਆ ਸਬਜੈਕਟ ਹੈ, ਸਾਰਾ ਇਤਿਹਾਸ ਤਾਂ ਇਤਿਹਾਸ ਹਮੇਸ਼ਾ ਹਿਸਟਰੀ ਜਿਹੜੀ ਹੁੰਦੀ ਬੜੀ ਇੰਟਰਸਟਿੰਗ ਹੁੰਦੀ ਹੈ। ਜਿੰਨਾ ਜਿਸ ਤਰ੍ਹਾਂ ਇਹਨਾਂ ਨੇ ਆਖਿਆ ਕਿ ਉੱਥੋਂ ਸਿੱਖਣ ਵਾਲੀਆਂ ਵੀ ਬਹੁਤ ਸਾਰੀਆਂ ਗੱਲਾਂ ਮਿਲਦੀਆਂ ਹਨ, ਅਤੇ ਖਾਸ ਕਰਕੇ ਜੋ ਸਿੱਖ ਇਤਿਹਾਸ ਹੈ ਇਸ ਨੂੰ 4 ਜਾਂ 5 ਹਿੱਸਿਆਂ ਦੇ ਵਿੱਚ ਵੰਡ ਕੇ ਸਾਨੂੰ ਸਮਝ ਆਉਂਦੀ ਹੈ। ਉੱਦਾਂ ਸਾਨੂੰ ਸਮਝ ਨਹੀਂ ਆਉਣੀ, ਕੋਈ ਕਿਤਿਓਂ ਫੜ ਲਈ ਲੱਤ, ਕਿਤਿਓਂ ਬਾਂਹ ਫੜ ਲਈ, ਸਾਡੇ ਪੱਲੇ ਕੱਖ ਨਹੀਂ ਪੈਣਾ। ਪਹਿਲਾ ਪੀਰੀਅਡ ਹੈ ਗੁਰੂ ਪੀਰੀਅਡ, 1469 ਤੋਂ ਲੱਗ ਕੇ 1708 ਤੱਕ। ਜੇ ਅਸੀਂ ਉਸ ਦੇ ਵਿੱਚੋਂ ਗੱਲ ਕਰਾਂਗੇ ਸਾਨੂੰ ਗੁਰੂ ਕਾਲ ਦੇ ਵਿੱਚੋਂ ਸਮਝ ਆਵੇਗੀ। ਦੂਜਾ ਕਾਲ ਹੈ ਸਾਡਾ 1708 ਤੋਂ ਲੱਗ ਕੇ 1799 ਤੱਕ, ਜਿਹਦੇ ਵਿੱਚ ਸਿੱਖ ਸਟਰਗਲ ਰਹੀ, ਮਿਸਲਾਂ ਬਣੀਆਂ, ਅਤੇ ਉਹਦੇ ਵਿੱਚ ਜੋ ਕੁਛ ਅੱਜ ਇਹ ਭਾਈ ਸਾਹਿਬ ਤੁਹਾਨੂੰ ਇਤਿਹਾਸ ਸੁਣਾ ਕੇ ਗਏ, ਸਿੱਖ ਸਟਰਗਲ ਦਾ ਹਿੱਸਾ ਹਨ ਉਹ। ਅਤੇ ਤੀਸਰਾ ਭਾਗ ਹੈ ਸਿੱਖ ਰਾਜ ਦਾ, 1799 ਤੋਂ ਲੱਗ ਕੇ ਅਤੇ 1849 ਤੱਕ ਦਾ। ਜਦੋਂ ਅਸੀਂ ਉਹਨਾਂ ਦੇ ਵਿੱਚੋਂ ਘਟਨਾਵਾਂ ਦਾ ਵਰਣਨ ਕਰਾਂਗੇ ਸਾਨੂੰ ਤਾਂ ਹੀ ਸਮਝ ਆਉਣਗੀਆਂ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਦੀ ਅਸੀਂ ਕੋਈ ਗੱਲ ਕਰਾਂਗੇ। 1849 ਤੋਂ ਬਾਅਦ ਜੋ ਹੈ ਉਹ ਫਿਰ ਸਿੱਖ ਸਟਰਗਲ ਦਾ ਸਮਾਂ ਆ ਜਾਂਦਾ। ਆਪਾਂ ਸਭ ਜਾਣਦੇ ਹਾਂ ਕਿ ਜੋ ਗੁਰਦੁਆਰਿਆਂ ਦੇ ਵਿੱਚ ਹੋਇਆ, ਜਿੱਦਾਂ ਮਹੰਤਾਂ ਕੋਲੋਂ ਗੁਰਦੁਆਰੇ ਆਜ਼ਾਦ ਕਰਾਏ। 1849 ਤੋਂ ਲੱਗ ਕੇ 1920 ਦਾ ਸਮਾਂ ਇੱਕ ਉਹ ਹੈ ਜਿਹਦੇ ਵਿੱਚ ਫਿਰ ਸਿੱਖ ਸਟਰਗਲ ਬਹੁਤ ਹੋਈ, ਗੁਰਦੁਆਰੇ ਆਜ਼ਾਦ ਹੋਏ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੋਂਦ ਵਿੱਚ ਆਈ। ਅਤੇ ਅਖੀਰਲਾ ਹਿੱਸਾ ਹੈ ਮਾਡਰਨ ਹਿਸਟਰੀ ਜਿਹੜੀ ਹੈ ਸਾਡੀ ਹੁਣ ਤੱਕ, 1920 ਤੋਂ ਲੱਗ ਕੇ 1984 ਤੱਕ ਜਾਂ ਹੁਣ ਦੇ ਸਮੇਂ ਤੱਕ ਜੋ ਕੁਝ ਵਾਪਰਿਆ, ਜੋ ਅਕਾਲੀ ਲਹਿਰਾਂ ਚੱਲ ਰਹੀਆਂ, ਜੋ ਅਕਾਲੀ ਕਰ ਰਹੇ ਹਨ, ਜੋ ਸਾਡੀ ਸ਼੍ਰੋਮਣੀ ਕਮੇਟੀ ਜਿਸ ਸੰਸਥਾ ਜਿਹੜੀ ਹੈ ਕਿੱਥੇ ਉਹ ਪਹੁੰਚ ਚੁੱਕੀ ਹੈ, ਕਿੱਥੋਂ ਬਣਾਈ ਸੀ, ਕੀ ਸਾਡੇ ਨਾਲ ਵਾਪਰ ਗਿਆ, 1984 ਕਿਉਂ ਹੋਇਆ। ਸੋ ਇਹ ਸਾਰੀਆਂ ਸਟੇਜਸ ਜਿਹੜੀਆਂ ਸਾਨੂੰ 1 by 1 ਲੈ ਕੇ ਜੇ ਅਸੀਂ ਚੱਲਦੇ ਹਾਂ ਤਾਂ ਹੀ ਸਾਨੂੰ ਸਿੱਖ ਇਤਿਹਾਸ ਦੀ ਸਮਝ ਆ ਸਕੇਗੀ। ਅਦਰਵਾਈਜ਼ ਅਤੇ ਜੇ ਆਪਾਂ ਕਿਤਿਓਂ ਕੋਈ ਫੜ ਲਈ, ਕਿਤਿਓਂ ਕਿਸੇ ਦਿਨ ਬਿਧੀ ਚੰਦ ਦੇ ਘੋੜਿਆਂ ਦੀ ਗੱਲ ਕਰ ਲਈ, ਆਪਾਂ ਕਿਸੇ ਦਿਨ ਬੰਦਾ ਬਹਾਦਰ ਦੀ ਕਰ ਲਈ, ਸਮਝ ਵਿੱਚ ਆਉਣੀ ਔਖੀ ਹੋ ਜਾਂਦੀ ਹੈ, ਪਕੜਨੀ ਬਣਦੀ। ਸੋ ਆਪ ਵੀ ਸਾਰੀ ਸੰਗਤ ਜੋ ਹੈ ਉਹ ਵੀ ਜੇ ਸਿੱਖ ਇਤਿਹਾਸ ਦੇ ਨਾਲ ਜੁੜੋਗੇ ਅਤੇ ਇਹ ਇੱਕ ਲੜੀ ਬਣਦੀ ਹੈ, ਉਹ ਲੜੀ ਨੂੰ ਜੇਕਰ ਤੁਸੀਂ ਜੋੜ ਕੇ ਗਾਂਹ ਦੀ ਗਾਂਹ ਚੱਲੋਗੇ ਅਤੇ ਫਿਰ ਸਿੱਖ ਇਤਿਹਾਸ ਦਾ ਜੋ ਦ੍ਰਿਸ਼ ਬਣਦਾ ਹੈ ਉਹ ਇੱਕ ਵੱਖਰੀ ਹੀ ਕੌਮ ਦਾ ਜੋ ਸਾਡਾ ਇਤਿਹਾਸ ਹੈ ਉਹਨੂੰ ਸਮਝਣ ਵਿੱਚ ਬੜੀ ਬਹੁਤੀ ਕੋਈ ਔਖਿਆਈ ਨਹੀਂ ਆਉਂਦੀ। ਸੋ ਅੱਜ ਦੇ ਦੀਵਾਨਾਂ ਦੇ ਵਿੱਚ ਜੋ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੋ ਰਹੀ ਹੈ ਉਹ ਸਾਹਨੇਵਾਲ ਕਲਾਂ, ਸਾਹਨੇਵਾਲ ਖੁਰਦ ਅਤੇ ਨਗਰ ਜਲਾਜਣ ਅਤੇ ਭਾਈ ਜਗਜੀਤ ਸਿੰਘ ਜੀ ਦਿਓਲ, ਭਾਈ ਇੰਦਰਜੀਤ ਸਿੰਘ ਜੀ ਅਤੇ ਭਾਈ ਵਿਕਰਮਜੀਤ ਸਿੰਘ ਜੀ, ਇਹਨਾਂ ਦੇ ਪਰਿਵਾਰ ਵੱਲੋਂ ਜੋ ਹੈ ਉਹ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸੋ ਆਪਾਂ ਨੇ ਹੁਣ ਜੋ ਹੈ ਬੱਚੇ ਹਮੇਸ਼ਾ ਦੀ ਤਰ੍ਹਾਂ ਪਹੁੰਚ ਚੁੱਕੇ ਹਨ ਇਹ ਤੰਤੀ ਰਾਗਾਂ ਦੇ ਨਾਲ, ਜੋ ਆਪ ਜੀ ਨਾਲ ਹਮੇਸ਼ਾ ਹੀ ਸੰਡੇ ਨੂੰ 1 to 2 ਤੱਕ ਕੀਰਤਨ ਦੀ ਸਾਂਝ ਪਾਉਂਦੇ ਹਨ। ਆਓ ਇਹਨਾਂ ਪਾਸੋਂ ਜੋ ਹੈ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿ ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ ਵਾਹਿਗੁਰੂ।

ਸਤਿਗੁਰੂ ਜੀ ਕਿਰਪਾ ਕਰਨ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੇ, ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਉਸ ਪਰਮਾਤਮਾ ਦੀ ਹਜ਼ੂਰੀ ਵਿੱਚ ਬੈਠ ਕਰਕੇ ਆਪਾਂ ਸਾਰਿਆਂ ਨੇ ਅੰਮ੍ਰਿਤਮਈ ਬਾਣੀ ਗਾਇਨ ਕੀਤੀ, ਸਰਵਣ ਕੀਤੀ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦਾ ਗਾਇਨ ਕੀਤਾ, ਸਰਵਣ ਕੀਤਾ, ਨਾਮ ਮਾਲਕ ਜੀ ਸਰਵਣ ਕਰਨ ਜੀ। ਆਓ ਸਾਡੇ ਤੋਂ ਬਾਅਦ ਸਾਡੇ ਸਤਿਕਾਰਯੋਗ ਢਾਡੀ ਸਾਹਿਬਾਨ ਆਪ ਜੀ ਨੂੰ ਗੁਰੂ ਇਤਿਹਾਸ ਨਾਲ ਜੋੜਨ ਦਾ ਯਤਨ ਕਰਨਗੇ। ਤਿੰਨਾਂ ਪਾਸੋਂ ਬੜੇ ਪਿਆਰ ਸਤਿਕਾਰ ਸ਼ਰਧਾ ਭਾਵ ਨਾਲ ਬੈਠ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਜੋੜਨ ਦਾ ਯਤਨ ਕਰੀਏ ਜੀ। ਦਾਸਰਿਆਂ ਵੱਲੋਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਲਵਾਓ। ਹਾਜ਼ਰੀ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦਰਸ਼ਨ ਤੇਰੇ ਪਾਏ,
1: ਜ਼ਿੰਦਗੀ ਸਾਨੂੰ ਜਿਉਣ ਲਈ ਦਿੱਤੀ, ਦੁਨੀਆ ਉੱਤੇ ਆਏ
0: ਧੰਨ ਭਾਗ ਨੇ।

ਵਾਹਿਗੁਰੂ। ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਸ਼ਬਦ ਗੁਰੂ ਭਗਤ ਵਸ਼ਲ ਕਰਨਾ ਨਿਧਾਨ ਮਨੁੱਖਤਾ ਦੇ ਰਹਿਬਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੇ ਸੋਹਣੇ ਦਰਬਾਰ ਦੇ ਅੰਦਰ ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚੋਂ ਕੁਝ ਪਲ ਕੱਢ ਕੇ ਸ਼ਹਿਨਸ਼ਾਹ ਸੱਚੀ ਸਰਕਾਰ ਦੇ ਚਰਨ ਪਰਸਣ ਵਾਸਤੇ ਔਰ ਗੁਰੂ ਪਿਆਰੋ ਰਹਿਮਤ ਦੀਆਂ ਦਾਤਾਂ ਮੰਗਣ ਵਾਸਤੇ ਸਤਿਗੁਰਾਂ ਦੇ ਦਰਬਾਰ ਵਿੱਚ ਪਹੁੰਚਦੇ ਹੋ, ਅੱਜ ਵੀ ਪਹੁੰਚੇ ਹੋ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਦੀਆਂ ਭਾਵਨਾਵਾਂ ਨੂੰ ਫੜ ਲਓ, ਸਭ ਦੀਆਂ ਮਨੋਕਾਮਨਾਵਾਂ ਸੰਪੂਰਨ ਕਰਨ, ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਬਖਸ਼ਣ। ਅਤੇ ਨਾਲ ਗੁਰੂ ਪਿਆਰਿਓ ਆਪਾਂ ਤੰਦਰੁਸਤੀ ਦੀ ਦਾਤ ਮੰਗਦੇ ਹਾਂ। ਸਤਿਗੁਰ ਜੀਓ, ਇਹ ਜਿਹੜੇ ਤੁਹਾਡੇ ਬੱਚੇ, ਤੁਹਾਡੇ ਧੀਆਂ, ਤੁਹਾਡੇ ਪੁੱਤ ਤੁਹਾਡੇ ਚਰਨਾਂ ਵਿੱਚ ਆਉਂਦੇ ਆ, ਰਹਿਮਤ ਕਰਿਓ, ਇਹ ਤਦ ਹੀ ਆ ਸਕਦੇ ਆ ਜੇ ਤੁਸੀਂ ਤੰਦਰੁਸਤੀ ਦੀਆਂ ਦਾਤਾਂ ਬਖਸ਼ੋਗੇ। ਸੋ ਸਤਿਗੁਰ ਰਹਿਮਤ ਕਰਨਗੇ, ਸਾਰੇ ਪਰਿਵਾਰਾਂ ਨੂੰ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਕਰਨ। ਸੋ ਅੱਜ ਵੀਕੈਂਡ 'ਤੇ ਤੁਸੀਂ ਸਤਿਗੁਰਾਂ ਦੇ ਚਰਨਾਂ ਦੀਆਂ ਹਾਜ਼ਰੀਆਂ ਭਰੀਆਂ, ਗੁਰੂ ਪਿਆਰਿਓ ਸਬੱਬ ਬਣਦੇ ਆ। ਕਈ ਸੱਜਣ ਤਾਂ ਨਿੱਤ ਉਹਨਾਂ ਦੇ ਘਰ ਨੇੜੇ ਹੋਣਗੇ, ਜਾਂ ਉਹ ਕੰਮਾਂ 'ਤੇ ਨਹੀਂ ਜਾਂਦੇ, ਕਿਸੇ ਵੀ ਤਰ੍ਹਾਂ ਉਹਨਾਂ ਨੂੰ ਫੁਰਸਤ ਮਿਲਦੀ ਆ, ਉਹ ਤਕਰੀਬਨ ਰੋਜ਼ ਵੀ ਆਉਂਦੇ ਆ। ਅਤੇ ਕਈ ਸੱਜਣ ਸ਼ਾਮਾਂ ਦੇ ਟਾਈਮ ਆਉਂਦੇ, ਕੋਈ ਅੰਮ੍ਰਿਤ ਵੇਲੇ ਆਉਂਦਾ, ਅਤੇ ਕਈ ਵੀਕਐਂਡ 'ਤੇ ਸ਼ਨਿਚਰਵਾਰ ਨੂੰ ਆ ਜਾਂਦਾ, ਕੋਈ ਐਤਵਾਰ ਨੂੰ, ਕਿਸੇ ਤਰ੍ਹਾਂ ਵੀ ਜਦੋਂ ਵੀ ਤੁਹਾਨੂੰ ਫੁਰਸਤ ਮਿਲਦੀ ਆ ਔਰ ਉਹ ਤੁਸੀਂ ਸਤਿਗੁਰਾਂ ਦੇ ਚਰਨ ਪਰਸਣ ਵਾਸਤੇ ਆ ਜਾਂਦੇ ਹੋ ਔਰ ਇੱਥੇ ਆ ਕੇ ਕੀਰਤਨ ਸਰਵਣ ਕਰਦੇ ਹੋ, ਕਥਾ ਕਹਾਣੀਆਂ ਇਤਿਹਾਸ ਸੁਣਨ ਦਾ ਯਤਨ ਕਰਦੇ ਹੋ, ਮਹਾਰਾਜ ਦੀ ਪਵਿੱਤਰ ਬਾਣੀ ਤੁਸੀਂ ਧਿਆਨ ਲਾ ਕੇ ਸੁਣਦੇ ਹੋ ਔਰ ਗੁਰੂ ਮਹਾਰਾਜ ਜੀ ਦਾ ਇੱਕ ਪਿਆਰਾ ਸੰਦੇਸ਼ਾ ਉਹ ਸਾਰੀ ਮਨੁੱਖਤਾ ਵਾਸਤੇ ਹੈ, ਇਕੱਲੇ ਸਿੱਖਾਂ ਵਾਸਤੇ ਨਹੀਂ। ਇਹ ਦਰਅਸਲ ਜਿਹੜਾ ਗਿਆਨ ਹੈ ਨਾ ਗੁਰਬਾਣੀ ਦਾ, ਇਹ ਇਕੱਲੇ ਸਿੱਖਾਂ ਵਾਸਤੇ ਨਹੀਂ। ਸਿੱਖ ਕਹਿੰਦੇ ਫਿਰਨ ਵੀ ਇਹ ਸਾਡਾ ਗੁਰੂ ਆ, ਨਹੀਂ, ਇਹ ਮਨੁੱਖਤਾ ਦਾ ਗੁਰੂ ਹੈ। ਧੰਨ ਗੁਰੂ ਗ੍ਰੰਥ ਸਾਹਿਬ, ਇਹ ਮਨੁੱਖਤਾ ਦੇ ਗੁਰੂ ਨੇ, ਮਨੁੱਖਤਾ ਦੇ ਰਹਿਬਰ ਨੇ ਔਰ ਕਿਸੇ ਵੀ ਧਰਮ ਦਾ ਮਨੁੱਖ ਇਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਨਮਸਕਾਰ ਕਰਕੇ ਇਸ ਅਥਾਹ ਗਿਆਨ ਦੇ ਸਾਗਰ ਦੇ ਵਿੱਚ ਚੁੱਭੀਆਂ ਲਾ ਕੇ ਕੋਈ ਇੱਕ ਸ਼ਬਦ ਵੀ ਆਪਣੇ ਹਿਰਦੇ 'ਚ ਵਸਾ ਲਵੇ ਤੇ ਉਹਦੀ ਜ਼ਿੰਦਗੀ ਦਾ ਪਾਰ ਉਤਾਰਾ ਹੋ ਸਕਦਾ ਹੈ। ਸਤਸੰਗ ਜੀ, ਗੁਰੂ ਮਹਾਰਾਜ ਕਹਿੰਦੇ ਤੇਰਾ ਮਕਸਦ ਕੀ ਹੈ ਇਸ ਦੁਨੀਆਂ ਦੇ ਆਉਣ ਦਾ? ਕੋਈ ਨਾ ਕੋਈ ਕਾਰਨ ਤੇ ਹੋਵੇਗਾ ਨਾ ਕਿ ਬੰਦਾ ਕਾਹਦੇ ਵਾਸਤੇ ਦੁਨੀਆਂ ਦੇ ਉੱਤੇ ਆਇਆ। ਭਈ ਪ੍ਰਾਪਤ ਮਾਨੁੱਖ ਦੇ ਉਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੂੰ ਜਿਸ ਜੋਤ ਦੇ ਵਿੱਚੋਂ ਨਿਖੜਿਆ ਫਿਰਦਾ ਸੀ, ਉਸ ਜੋਤ ਦੇ ਵਿੱਚ ਸਮਾ ਜਾਣ ਵਾਸਤੇ ਉਸ ਦਾਤੇ ਨੇ, ਵਾਹਿਗੁਰੂ ਨੇ ਤੈਨੂੰ ਇਹ ਮਨੁੱਖਾ ਜਨਮ ਦਿੱਤਾ। ਤੇ ਯਾਦ ਰੱਖੀ, ਇਸ ਮਨੁੱਖਾ ਦੇਹੀ ਵਰਗੀ ਹੋਰ 84 ਲੱਖ ਜੋਨ ਦੇ ਵਿੱਚ ਕੋਈ ਦੇਹੀ ਨਹੀਂ ਹੈ। ਗਿਆਨ, ਜੋ ਅਕਲ ਦਾ ਭੰਡਾਰ ਵਾਹਿਗੁਰੂ ਨੇ ਮਨੁੱਖ ਦੇ ਦਿਮਾਗ ਦੇ ਵਿੱਚ ਦਿੱਤਾ, 84 ਲੱਖ ਜੋਨ ਦੇ ਕੋਲ ਹੋਰ ਕਿਸੇ ਕੋਲ ਇੰਨਾ ਦਿਮਾਗ ਨਹੀਂ। ਭਾਵੇਂ ਸਰੀਰ ਦੇ ਵਿੱਚ, ਆਕਾਰ ਦੇ ਵਿੱਚ ਕੋਈ ਕਿੱਡਾ ਵੀ ਜਾਨਵਰ ਇਹਦੇ ਨਾਲ ਤਾਕਤਵਰ ਹੋਵੇ, ਵੱਡਾ ਹੋਵੇ, ਫੁਰਤੀਲਾ ਹੋਵੇ, ਵੱਜ ਦੌੜ ਸਕਦਾ ਹੋਵੇ, ਤਾਕਤਵਰ ਜ਼ਿਆਦਾ ਹੋਵੇ, ਪਰ ਅਕਲ ਇੰਨੀ ਨਹੀਂ ਹੈ। ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਕਦਾਰੀ, ਤੇ ਸਰਦਾਰ ਤੂੰ ਤਾਂ ਹੀ ਹੈ ਕਿਉਂਕਿ ਤੈਨੂੰ ਅਕਲ ਆ, ਤੇਰੇ ਕੋਲ ਬੁੱਧੀ ਸਤਿਗੁਰਾਂ ਨੇ ਬਖਸ਼ੀ ਹੈ, ਤਾਂ ਹੀ ਤੈਨੂੰ ਸਰਦਾਰ ਬਣਾਇਆ। ਤੇ ਮਹਾਰਾਜ ਕਹਿੰਦੇ ਨੇ ਵੀ ਸੱਜਣਾ, 84 ਲੱਖ ਜੋਨ ਦਾ ਸਰਦਾਰ ਬਣ ਕੇ ਮਨੁੱਖਾ ਜਨਮ ਦੇ ਵਿੱਚ ਤੂੰ ਆ ਕੇ, ਤੇ ਕਹਿੰਦੇ ਇਹੀ ਤੇਰੀ ਔਸਰ, ਇਹੀ ਤੇਰੀ ਬਾਰ, ਘੱਟ ਭੀਤਰ ਤੂੰ ਦੇਖ ਵਿਚਾਰ, ਆਪਣੇ ਅੰਦਰ ਝਾਤੀ ਮਾਰ ਕੇ ਦੇਖ ਤੂੰ ਕਾਹਦੇ ਵਾਸਤੇ ਆਇਆ। ਗੁਰੂ ਪਿਆਰਿਓ ਇਸੇ ਕਰਕੇ ਆਏ ਆ ਕਿ ਆਪਾਂ
ਜਿਸ ਜੋਤ ਦੇ ਵਿੱਚੋਂ ਨੁਖੜੇ ਫਿਰਦੇ ਸਾਂ, ਉਸ ਜੋਤ ਦੇ ਵਿੱਚ ਸਮਾ ਜਾਣ ਵਾਸਤੇ ਸਾਨੂੰ ਦਰ ਅਸਲ ਮਨੁੱਖਾ ਜਨਮ ਮਿਲਿਆ। ਇਸੇ ਕਰਕੇ ਆਪਾਂ ਸਤਿਗੁਰਾਂ ਦੇ ਇਸ ਗਿਆਨ ਦੇ ਭੰਡਾਰੇ ਦੇ ਕੋਲ ਆ ਕੇ ਅਰਦਾਸਾਂ ਬੇਨਤੀਆਂ ਕਰਦੇ, ਦਾਤਾ ਜੀ ਤੁਸੀਂ ਸਾਨੂੰ ਇੱਦਾਂ ਦਾ ਗਿਆਨ ਦਿੰਦੇ ਰਿਹਾ ਕਰੋ। ਅਸੀਂ ਹੋ ਸਕਦਾ ਹੈ ਕੋਈ ਸਮਾਂ ਇੱਦਾਂ ਦਾ ਆ ਜਾਵੇ ਕਿ ਤੇਰੇ ਇਸ ਗਿਆਨ ਦੇ ਵਿੱਚੋਂ ਕੋਈ ਸ਼ਬਦ ਸਾਡੇ ਹਿਰਦੇ ਵਿੱਚ ਵਸ ਜਾਵੇ। ਸਤਸੰਗ ਜੀ, ਵੈਸੇ ਤੇ ਏਡੀ ਇੰਨੀ ਗੁਰਬਾਣੀ, ਹੁਣ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰ ਰਹੇ ਸਨ, ਏਡੇ ਆਕਾਰ ਦਾ, ਏਡੇ ਵੱਡੇ ਆਕਾਰ ਦਾ ਗ੍ਰੰਥ ਸਾਹਿਬ ਤਿਆਰ ਕਰ ਲਿਆ, ਤੇ ਸੰਗਤ ਪੁੱਛਦੀ ਹੈ ਕਿ ਮਹਾਰਾਜ ਇੰਨੇ ਵੱਡੇ ਗ੍ਰੰਥ ਨੂੰ ਅਸੀਂ ਕਿਵੇਂ ਪੜ੍ਹਿਆ ਕਰਾਂਗੇ, ਇਹ ਇਹ ਕਿਵੇਂ ਇਹਦੇ ਤੇ ਸਾਰੇ ਤੇ ਅਮਲ ਕਰਾਂਗੇ? ਤੇ ਗੁਰੂ ਮਹਾਰਾਜ ਕਹਿੰਦੇ ਆ, ਕਹਿੰਦੇ ਸਾਰੇ ਦੇ ਅਮਲ ਉੱਤੇ ਅਮਲ ਨਹੀਂ ਨਾ ਕਰਨਾ, ਤੇ ਬਸ ਇੱਕ ਕਿਣਕੇ ਜਿੰਨਾ ਹੀ ਆਪਣੇ ਹਿਰਦੇ ਚ ਵਸਾ ਲਈ ਤੇਰੀ ਜ਼ਿੰਦਗੀ ਦਾ ਪਾਰ ਉਤਾਰਾ ਹੋ ਸਕਦਾ ਹੈ। ਕਹਿੰਦੇ ਕਿਣਕਾ ਇੱਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ। ਉਹਦੀ ਫਿਰ ਮਹਿਮਾ, ਉਹਦੇ ਗੁਣ ਨਹੀਂ ਗਾਇਨ ਕੀਤੇ ਜਾ ਸਕਦੇ ਜਿਹੜਾ ਇਸ ਅਥਾਹ ਸਾਗਰ ਦੇ ਵਿੱਚੋਂ ਇੱਕ ਤੋਕ ਆਪਣੇ ਹਿਰਦੇ ਚ ਵਸਾ ਲੈਂਦਾ। ਔਰ ਗੁਰੂ ਪਿਆਰਿਓ, ਸਾਡੇ ਇਤਿਹਾਸ ਦੇ ਵਿੱਚ ਤੁਕਾਂ ਗੁਰਬਾਣੀ ਦੀਆਂ ਜਿਨ੍ਹਾਂ ਨੇ ਇੱਕ ਇੱਕ ਤੋਕ ਆਪਣੇ ਹਿਰਦੇ ਚ ਵਸਾ ਲਈ, ਸੱਚੀ ਉਹਨਾਂ ਦੀ ਜ਼ਿੰਦਗੀ ਦਾ ਪਾਰ ਉਤਾਰਾ ਹੋ ਗਿਆ। ਹੁਣ ਗੁਰੂ ਮਹਾਰਾਜ ਮਲਕ ਭਾਗੋ ਦੇ ਕੋਲ ਜਾਂਦੇ ਨੇ। ਮਲਕ ਭਾਗੋ ਨੂੰ ਕਹਿੰਦੇ, ਮਲਕ ਭਾਗੋ ਇਹ ਜਿਹੜਾ ਤੂੰ ਪਾਪ ਕਰਦਾ ਇਹ ਕਿਹਦੇ ਵਾਸਤੇ ਕਰਦਾ, ਔਰ ਅੰਤ ਵਾਰ ਤੈਨੂੰ ਇਹਦਾ ਲੈਣੇ ਤੇ ਦੇਣੇ ਪੈਣੇ ਆ। ਤੂੰ ਕਹਿੰਦਾ ਪ੍ਰਸ਼ਾਦਾ ਛੱਕ, ਅਸੀਂ ਤੇਰੇ ਪ੍ਰਸ਼ਾਦਾ ਕੀ ਇਸੇ ਖੂਨ ਦੀ ਕਮਾਈ ਦੇ ਅਸੀਂ ਭਾਗੀਦਾਰ ਥੋੜੋ ਬਣਾਂਗੇ। ਹੱਕ ਪਰਾਇਆ ਨਾਨਕਾ ਉਸ ਸੂਰ, ਹੁਣ ਗੁਰੂ ਮਹਾਰਾਜ ਨੂੰ ਕਹਿੰਦੇ, ਕਹਿੰਦੇ ਕਿ ਹੱਕ ਪਰਾਇਆ, ਤੂੰ ਦੂਜਿਆਂ ਦੇ ਹੱਕ ਖਾਧੇ ਆ, ਔਰ ਇਸ ਪਰਾਏ ਹੱਕ ਦੇ ਵਿੱਚ ਅਸੀਂ ਤੇਰੇ ਭਾਗੀਦਾਰ ਕਿਉਂ ਬਣੀਏ? ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਹੁਣ ਗੁਰੂ ਮਹਾਰਾਜ ਸੱਜਣ ਠੱਗ ਦੇ ਕੋਲ ਜਾਂਦੇ ਨੇ, ਔਰ ਉੱਥੇ ਉਹ ਵੀ ਆਪਣੀ ਦੁਕਾਨ ਖੋਲ੍ਹ ਕੇ ਬੈਠਾ ਸੀ ਝੂਠ ਦੀ, ਆਇਆ ਗਿਆ ਨੂੰ ਲੁੱਟਣਾ, ਔਰ ਦੇਖਣ ਨੂੰ ਉਹ ਭਗਤ ਲੱਗਦਾ ਸੀ ਵੀ ਕੋਈ ਵੱਡਾ ਸੰਤ ਹੈ, ਚੋਲਾ ਖੁੱਲ੍ਹਾ ਪਾਇਆ ਸੀ ਅਤੇ ਉਹਨੇ ਦੁਹਰਾ ਵੀ ਬਣਾਇਆ ਸੀ, ਮਸੀਤ ਵੀ ਬਣਾਈ ਹੋਈ ਸੀ, ਅਤੇ ਸਾਰੇ ਤਕਰੀਬਨ ਧਰਮਾਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਇਹੀ ਗੱਲ ਸੀ ਵੀ ਇਹ ਤਾਂ ਵੱਡਾ ਭਗਤ ਹੈ, ਇਹ ਤਾਂ ਆਉਣ ਜਾਣ ਵਾਲਿਆਂ ਨੂੰ ਇੱਥੇ ਨਾਲੇ ਰਾਤਾਂ ਕਟਾਉਂਦਾ ਹੈ ਅਤੇ ਨਾਲੇ ਪ੍ਰਸ਼ਾਦਾ ਪਾਣੀ ਛਕਾਉਂਦਾ, ਇਹ ਤਾਂ ਵੱਡਾ ਭਗਤ ਹੈ। ਪਰ ਇਹ ਨਹੀਂ ਸੀ ਪਤਾ ਕਿ ਜਦੋਂ ਇਹ ਸੌ ਜਾਂਦੇ ਨੇ, ਪਤਾ ਇਹਨੂੰ ਲੱਗਦਾ ਹੈ ਕਿ ਇਹਦੇ ਕੋਲ ਚੰਗਾ ਧਨ ਹੈ, ਰਾਤ ਨੂੰ ਕਤਲ ਕਰਕੇ ਖੂਹ ਦੇ ਵਿੱਚ ਸੁੱਟ ਦਿੰਦਾ ਸੀ, ਕੋਈ ਉੱਗ ਸੁੱਗ ਨਹੀਂ ਸੀ ਨਿਕਲ ਦਿੰਦਾ, ਕਿਉਂਕਿ ਇਹਨਾਂ ਲੋਕਾਂ ਦੀਆਂ ਰਾਜਨੀਤਿਕ ਪਾਵਰਾਂ ਬੜੀਆਂ ਹੁੰਦੀਆਂ ਨੇ। ਤੁਸੀਂ ਅੱਜ ਵੀ ਦੇਖੋ ਨਾ, ਰਾਜਨੀਤਿਕ ਲੋਕ ਵੱਡੇ ਵੱਡੇ ਕਤਲ ਚਬਾ ਜਾਂਦੇ ਨੇ, ਕੋਈ ਪੁਲਿਸ ਕੋਈ ਕਾਨੂੰਨ ਉਹਨਾਂ ਨੂੰ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਕਈ ਕਈ ਕਤਲ ਖਾ ਜਾਂਦੇ ਨੇ। ਔਰ ਇੱਦਾਂ ਦਾ ਹੀ ਇਹ ਇੱਕ ਰਾਜਨੀਤਿਕ ਲੋਕਾਂ ਦੇ ਨਾਲ ਇਹਦੀ ਬਹਿਣੀ ਉੱਠਣੀ ਸੀ ਅਤੇ ਦੇਖਣ ਨੂੰ ਉੱਤੋਂ ਸੰਤ ਲੱਗਦਾ ਸੀ। ਹੁਣ ਅੱਜ ਵੀ ਤੁਸੀਂ ਦੇਖੋਗੇ ਨਾ ਕਿ ਸੰਤ ਜਿਹੜੇ ਆ ਚਿੱਟਿਆਂ ਚੋਲਿਆਂ ਵਾਲੇ, ਦਾੜੇ ਉਹਨਾਂ ਦੇ ਪ੍ਰਕਾਸ਼ ਹੁੰਦੇ ਆ ਅਤੇ ਦੇਖਣ ਨੂੰ ਭਾਵੇਂ ਸੰਤ ਹੁੰਦੇ ਆ, ਪਰ ਮਹਾਰਾਜ ਕਹਿੰਦੇ ਆ ਇਹ ਬਨਾਰਸ ਦੇ ਠੱਗ ਆ, ਗਲੀ ਜਿਨ੍ਹਾਂ ਚਪਮਾਲੀਆਂ ਲੋਟੇ ਹੱਥ ਨਾ ਬੱਗ ਉਹ ਹਰ ਕੇ ਸੰਤ ਨਾ ਆਖੀਏ, ਇਹ ਬਨਾਰਸ। ਹੁਣ ਬਨਾਰਸ ਦੇ ਠੱਗ ਕਿਹੜੇ ਕੋਈ ਵੱਖਰੀ ਤਰ੍ਹਾਂ ਦੇ, ਇੱਦਾਂ ਦੇ ਸੀ ਉਹ, ਉੱਪਰੋਂ ਹੋਰ ਸੀ ਵਿੱਚੋਂ ਹੋਰ ਸੀ। ਔਰ ਅੱਜ ਪੰਜਾਬ ਦੇ ਵਿੱਚ ਵੀ ਇੱਦਾਂ ਦੇ ਠੱਗਾਂ ਦੀ ਭਰਮਾਰ ਥਾਂ ਥਾਂ ਦੇ ਉੱਤੇ ਆ। ਖੈਰ ਉੱਥੇ ਤੇ ਉਹਨਾਂ ਦਾ ਵਿਰੋਧ ਹੋਇਆ, ਉੱਥੇ ਤੇ ਬਹੁਤ ਸਾਰੇ ਬਲਾਤਕਾਰੀਆਂ ਨੂੰ ਲੋਕਾਂ ਨੇ ਨੰਗੇ ਕਰਨ ਦਾ ਯਤਨ ਕੀਤਾ, ਪਰ ਉਹ ਕਹਿੰਦੇ ਆ ਕੋਈ ਨਹੀਂ ਤੁਸੀਂ ਸਾਨੂੰ ਇੱਥੋਂ ਬੰਦ ਕਰ ਲਓਗੇ ਨਾ, ਪੰਜਾਬ 'ਚੋਂ ਸਾਡੇ ਡੇਰੇ ਬੰਦ ਕਰ ਲਓਗੇ, ਕੋਈ ਨਹੀਂ ਅਸੀਂ ਕੈਨੇਡੇ ਜਾ ਕੇ ਖੋਲ੍ਹ ਲਾਂਗੇ, ਉੱਥੇ ਤੇ ਤੁਸੀਂ ਸਾਡੇ ਮਗਰ ਨਹੀਂ ਨਾ ਸਕਦੇ। ਤੇ ਗੁਰੂ ਪਿਆਰਿਓ, ਤੁਹਾਡੀਆਂ ਵੀ ਮਜਬੂਰੀਆਂ, ਇੱਥੇ ਤੁਸੀਂ ਕਿਸੇ ਨਾਲ ਧੱਕਾ ਨਹੀਂ ਕਰ ਸਕਦੇ, ਭਾਵੇਂ ਤੁਹਾਨੂੰ ਪਤਾ ਵੀ ਹੈ ਨਾ ਇਹ ਗਲਤ ਕਰ ਰਿਹਾ, ਤੁਸੀਂ ਕਾਨੂੰਨ ਦਾ ਸਹਾਰਾ ਲੈਣਾ ਪਊਗਾ, ਜੇ ਨਹੀਂ ਤਾਂ ਫਿਰ ਉਲਟਾ ਤੁਹਾਡੇ ਉੱਤੇ ਕਾਨੂੰਨ ਵਰੂਗਾ। ਉੱਥੇ ਤੇ ਭਾਈ ਮਹਿਰੋ ਵਰਗਿਆਂ ਨੇ ਡਾਂਗ ਦੇ ਨਾਲ ਕਈ ਸਿੱਧੇ ਕਰ ਦਿੱਤੇ, ਔਰ ਉੱਥੋਂ ਬੱਜੇ ਕੈਨੇਡੇ ਤੇ, ਕਹਿੰਦੇ ਸਾਨੂੰ ਕੁਝ ਨਹੀਂ ਨਾ ਕਰ ਲਓਗੇ। ਹੁਣ ਬਹੁਤਿਆਂ ਨੇ ਡੇਰੇ ਕੈਨੇਡੇ ਦੇ ਵਿੱਚ ਬਣਾ ਲਿਆ, ਇਹਨਾਂ ਤੋਂ ਬਚਣਾ, ਗੁਰੂ ਮਹਾਰਾਜ ਕਿਰਪਾ ਕਰੇ, ਅਸੀਂ ਸੱਚੇ ਗੁਰੂ ਦੇ ਲੜ ਲੱਗਣਾ ਹੈ, ਸ਼ਬਦ ਗੁਰੂ ਦੇ ਲੜ ਲੱਗਣਾ ਹੈ, ਤਾਂ ਹੀ ਸਾਡੀ ਜ਼ਿੰਦਗੀ ਦਾ ਪਾਰ ਉਤਾਰਾ ਹੋ ਸਕਦਾ ਹੈ। ਸੋ ਗੁਰੂ ਪਿਆਰਿਓ, ਇਤਿਹਾਸ ਦੀ ਲੜੀ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰੀਏ।
ਪਿਛਲੇ ਪੜਾਵਾਂ ਦੇ ਕੁਝ ਦਿਨਾਂ ਦੇ ਵਿੱਚੋਂ ਸਿੱਖ ਰਾਜ ਕਿਵੇਂ ਬਣਿਆ, ਅਸੀਂ ਸਿੱਖ ਰਾਜ ਦੇ ਵਾਰਸ ਸਾਂ। ਅਜੇ ਦੂਰ ਦੀ ਗੱਲ ਨਹੀਂ, ਦੇਸ਼ ਅੰਦਰ ਕਦੀ ਉਸੀ ਵੀ ਹੁੰਦੇ ਸਾਂ ਮਾਣ ਵਾਲੇ। ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ, ਤਖ਼ਤ ਤਾਜ ਵਾਲੇ, ਅਣਖ ਆਣ ਵਾਲੇ। ਸਾਡੇ ਸਿਰਾਂ ਤੇ ਕਲਗੀਆਂ ਸੋਹਦੀਆਂ ਸਨ, ਸਾਨੂੰ ਨਿਉਂਦੇ ਸਨ ਕਈ ਘੁਮਾਣ ਵਾਲੇ। ਸਾਡੀ ਚਮਕਦੀ ਤੇਗ ਦੀ ਧਾਰੇ ਅੱਗੇ ਭੇਟਾ ਧਰਦੇ ਸਨ ਕਾਬਲ ਐਰਾਨ ਵਾਲੇ, ਬਿਨਾਂ ਪੁੱਛਿਆ ਇੱਧਰ ਨਾ ਝਾਕਦੇ ਸਨ ਸਾਡੇ ਸਿਰਾਂ ਤੇ ਹੁਕਮ ਚਲਾਉਣ ਵਾਲੇ। ਪਰ ਕੌਣ ਜਾਣਦਾ ਸੀ ਰੁਲਦੇ ਫਿਰਨਗੇ ਇਹ ਆਪਣੇ ਤਾਜ ਵਿੱਚ ਹੀਰੇ ਹੰਡਾਉਣ ਵਾਲੇ। ਤੁਹਾਡੇ ਸਿਰਾਂ ਦੇ ਉੱਤੇ ਤਾਜ ਹੁੰਦੇ ਸੀ, ਇਹ ਤਾਜ ਕਿਵੇਂ ਬਣੇ, ਇਹ ਤਾਜ ਦੇਣ ਵਾਲਾ ਕੌਣ ਸੀ, ਇਹ ਕਿਹਨਾਂ ਨੇ ਕੁਰਬਾਨੀਆਂ ਕੀਤੀਆਂ, ਇਹ ਤਾਜ ਮੁਫਤ ਵਿੱਚ ਨਹੀਂ ਮਿਲੇ। ਇਹ ਤਾਜ ਲੈਣ ਵਾਸਤੇ ਸਾਡੇ ਗੁਰਦੇਵ ਪਾਤਸ਼ਾਹ ਨੂੰ ਤੱਤੀਆਂ ਤਵੀਆਂ ਦੇ ਉੱਤੇ ਸੜਨਾ ਪੈ ਗਿਆ। ਦਿੱਲੀ ਆਪਣੇ ਖੂਨ ਦੀਆਂ ਨਦੀਆਂ ਵਹਾਈਆਂ ਔਰ ਆਪਣੇ ਸਿੱਖਾਂ ਨੂੰ ਆਪਣੀਆਂ ਨਜ਼ਰਾਂ ਦੇ ਸਾਹਮਣੇ ਸਿਰ ਤੋਂ ਲੈ ਕੇ ਪੈਰਾਂ ਤੱਕ ਆਰਿਆਂ ਦੇ ਨਾਲ ਦੋ ਫਾੜ ਹੁੰਦਾ ਆਪਣੇ ਗੁਰਦੇਵ ਪਾਤਸ਼ਾਹ ਨੇ ਨਜ਼ਰਾਂ ਦੇ ਨਾਲ ਤੱਕਿਆ। ਆਲੂਆਂ ਵਾਂਗ ਸਿੱਖਾਂ ਨੂੰ ਬਾੜ ਦਿੱਤਾ ਗਿਆ, ਫਿਰ ਜਾ ਕੇ ਇਹ ਕਿਤੇ ਧਰਮ ਦਾ ਰਾਜ ਪੈਦਾ ਹੋਇਆ ਸੀ, ਇਹ ਕਿਤੇ ਮੁਕਤ ਵਿੱਚ ਨਹੀਂ ਸੀ ਮਿਲਿਆ। ਔਰ ਇਸ ਰਾਜ ਦੀ ਖਾਤਰ ਗੁਰੂ ਕਿਆਂ ਸਿੰਘਾਂ ਨੇ, ਸੂਰਮਿਆਂ ਨੇ ਆਪਣੇ ਦਸ ਦੱਸ ਕੇ ਬੰਦ ਕਟਵਾ ਲਏ ਸੀ, ਸਣੇ ਕੇਸਾਂ ਦੇ ਖੋਪਰੀਆਂ ਉਤਾਰ ਲਈਆਂ, ਚਰਖੜੀਆਂ ਤੇ ਚੜ ਗਏ ਸੀ। ਗੁਰੂ ਪਿਆਰਿਓ, ਬਹੁਤ ਲੰਬੀਆਂ ਦਾਸਤਾਨਾਂ, ਔਰ ਉਹਨਾਂ ਦਾਸਤਾਨਾਂ ਨੂੰ ਤੁਹਾਡੇ ਸਾਹਮਣੇ ਅਸੀਂ ਨਸ਼ਰ ਕਰਨ ਦਾ ਯਤਨ ਕਰਾਂਗੇ ਕਿ ਦਰਅਸਲ ਇਹ ਸਿੱਖ ਰਾਜ ਦੀ ਕਹਾਣੀ ਤੁਰਦੀ ਕਿੱਥੋਂ ਆ। ਕਲਗੀਆਂ ਵਾਲੇ ਪਾਤਸ਼ਾਹ ਨੰਦੇੜ ਦੀ ਧਰਤੀ ਤੇ ਜਾਂਦੇ ਨੇ ਔਰ ਉਸ ਜਗ੍ਹਾ ਦੇ ਉੱਤੇ ਇੱਕ ਮਾਧੋ ਦਾਸ ਨਾਮ ਦਾ ਇੱਕ ਸਾਧੂ, ਇੱਕ ਸੰਤ ਰਹਿੰਦਾ ਔਰ ਵੈਸ਼ਨੂ ਸਾਧੂ। ਦਰਅਸਲ ਇਹਦੀ ਬੈਕਗਰਾਉਂਡ ਕਸ਼ਮੀਰ ਦੇ ਵਿੱਚ ਰਜੌਰੀ ਔਰ ਪੁੰਛ ਏਰੀਏ ਦੇ ਵਿੱਚ ਤਵੀ ਨਦੀ ਵਗਦੀ ਹੈ, ਉਹਦੇ ਕੰਢੇ ਦੇ ਉੱਤੇ ਇਹਦਾ ਨਗਰ ਸੀ ਔਰ ਰਾਜਪੂਤਾਂ ਦਾ ਮੁੰਡਾ ਸੀ। ਔਰ ਗੁਰੂ ਪਿਆਰਿਓ, ਇੱਥੇ ਇਹਦਾ ਜਨਮ ਹੁੰਦਾ ਹੈ। ਇਹਦੇ ਬਾਪ ਦਾ ਨਾਂ ਰਾਮਦੇਵ ਤੇ ਇਸ ਨੌਜਵਾਨ ਦਾ ਜਿਹਦਾ ਮੈਂ ਜ਼ਿਕਰ ਕਰ ਰਿਹਾ ਨਾ, ਮਾਧੋ ਦਾਸ ਦਾ, ਇਹਦਾ ਬਚਪਨ ਦਾ ਨਾਂ ਲਛਮਣ ਦੇਵ ਸੀ। ਇੱਕ ਜੀਵਨ ਦੇ ਵਿੱਚ ਇੱਦਾਂ ਦੀ ਘਟਨਾ ਵਾਪਰੀ। ਗੁਰੂ ਪਿਆਰਿਓ, ਵੈਸੇ ਇਹ ਸ਼ਿਕਾਰ ਖੇਡਣ ਦਾ ਬੜਾ ਸ਼ੌਕੀਨ ਸੀ, ਸ਼ਿਕਾਰ ਖੇਡਿਆ ਕਰਦਾ ਸੀ। ਉਦੋਂ ਇਹਨਾਂ ਸਮਿਆਂ ਦੇ ਵਿੱਚ ਜਿਹੜੇ ਰਾਜਪੂਤ ਸੱਜਣ ਸਨ ਨਾ, ਉਹ ਆਪਣੇ ਬੱਚਿਆਂ ਨੂੰ ਸ਼ਿਕਾਰ ਖੇਡਣਾ ਇੱਕ ਮਾਣ ਮਹਿਸੂਸ ਕਰਦੇ ਨਾ, ਫਕਰ ਮਹਿਸੂਸ ਕਰਦੇ ਸਨ ਕਿ ਸਾਡੇ ਬੱਚਿਆਂ ਨੂੰ ਸ਼ਾਸਤਰ ਚਲਾਉਣੇ ਆ ਗਏ, ਆਉਣੇ ਚਾਹੀਦੇ ਆ। ਸਾਡਾ ਖਾਲਸਾ ਇਹਨਾਂ ਸ਼ਾਸਤਰ ਚਲਾਉਣ ਦਾ ਬਹੁਤ ਆਦੀ ਸੀ। ਨੇਜੇ ਬਾਜੀ, ਤੀਰ ਅੰਦਾਜ਼ੀ, ਤਲਵਾਰ, ਗੱਤਕਾ, ਇਹ ਸਾਡੇ ਖਾਲਸੇ ਦੇ ਸਿੰਘਾਂ ਦੇ ਕਰਤੱਵ ਹੁੰਦੇ ਸੀ। ਇਹ ਸ਼ਾਸਤਰ, ਇਹ ਗੇਮ ਹੁੰਦੀ ਸੀ ਉਹਨਾਂ ਦੀ। ਘੋੜਿਆਂ ਦੇ ਉੱਤੇ ਬੈਠ ਕੇ ਤੇਜ ਦੜਾਉਣੇ ਤੇ ਨੇਜਿਆਂ ਦੇ ਨਾਲ ਕੀਲੇ ਪੱਟਣੇ, ਇੱਕ ਗੇਮਾਂ ਹੁੰਦੀਆਂ ਸੀ ਉਹਨਾਂ ਦੀਆਂ। ਸਰੀਰਕ ਤੌਰ ਤੇ ਸਾਡੇ ਯੋਧੇ ਜਿੱਥੇ ਰਿਸ਼ਟ ਪੁਰਸ਼ ਸਨ, ਉੱਥੇ ਫੁਰਤੀਲੇ ਹੋਇਆ ਕਰਦੇ ਸਨ। ਹੁਣ ਗੁਰੂ ਪਿਆਰਿਓ, ਇਹਨਾਂ ਰਾਜਪੂਤਾਂ ਨੇ ਆਪਣੇ ਮੁੰਡੇ ਨੂੰ ਹਥਿਆਰ ਲੈ ਦਿੱਤੇ, ਤੀਰ ਲੈਤਾ, ਕਮਾਨਾਂ ਲੈਤੀਆਂ, ਘੋੜਾ ਲੈਤਾ, ਬਈ ਤੂੰ ਤੀਰ ਅੰਦਾਜ਼ੀ ਕਰਿਆ ਕਰ ਤੇ ਸਤਸੰਗ ਜੀ ਇਹ ਜਾਨਵਰਾਂ ਦਾ ਸ਼ਿਕਾਰ ਕਰਦਾ, ਨਿੱਤ ਸ਼ਿਕਾਰ ਕਰਨ ਵਾਸਤੇ ਜਾਂਦਾ, ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ, ਬਹੁਤ ਸਾਰੇ ਜੀਵ ਮਾਰੇ ਹੋਣਗੇ ਇਸਨੇ। ਪਰ ਇਹਦੀ ਜੀਵਨ ਦੇ ਵਿੱਚ ਇੱਕ ਦਿਨ ਐਸਾ ਪਲਟਾ ਆਇਆ, ਇਹਨੇ ਦੂਰੋਂ ਇੱਕ ਜਾਨਵਰ ਦੇ ਉੱਤੇ ਨਿਸ਼ਾਨਾ ਲਾਇਆ। ਅੱਗੇ ਵੀ ਨਿਸ਼ਾਨੇ ਲਾਉਂਦਾ ਸੀ, ਦੂਰੋਂ ਜਦੋਂ ਨਿਸ਼ਾਨਾ ਲਾਇਆ ਉਹ ਜਾਨਵਰ ਇਹਦਾ ਤੀਰ ਖਾ ਕੇ ਧਰਤੀ ਤੇ ਡਿੱਗ ਪਿਆ। ਨੇੜੇ ਜਾ ਕੇ ਦੇਖਿਆ ਉਹ ਹਰਨੀ ਸੀ, ਗਰਭਵਤੀ ਸੀ। ਔਰ ਗੁਰੂ ਪਿਆਰਿਓ, ਕਿੱਡਾ ਨਡਰ ਹੋਊਗਾ ਇਹ ਨੌਜਵਾਨ, 15-16 ਸਾਲਾਂ ਦਾ, ਕਿੱਡਾ ਨਡਰ, ਕਿੱਦਾਂ ਦਾ ਨਿਰਦਈ ਜਿਹਾ ਹੋਵੇਗਾ। ਇਹਦੇ ਸਾਹਮਣੇ ਹਿਰਨੀ ਤੜਫ ਰਹੀ ਹੈ ਔਰ ਇਹਨੇ ਆਪਣਾ ਇੱਕ ਛੁਰਾ ਕੱਢਿਆ ਔਰ ਉਹਦਾ ਢਿੱਡ ਪਾੜ ਕੇ ਰੱਖਤਾ, ਤੜਫਦੀ ਹਿਰਨੀ ਦਾ। ਪਰ ਇਦੋਂ ਅੱਗੇ ਜੋ ਹੋਇਆ ਨਾ, ਉਹ ਇਹਦੀ ਜੀਵਨ ਦੇ ਵਿੱਚ ਪਲਟਾ ਲਿਆਉਣ ਵਾਲਾ ਸੀ। ਜਦੋਂ ਉਹਦਾ ਪੇਟ ਚਾਕ ਕਰ ਦਿੱਤਾ ਆਪਣੇ ਛੁਰੇ ਦੇ ਨਾਲ, ਤੇ ਕੀ ਦੇਖਦਾ, ਉਹਦੇ ਪੇਟ ਦੇ ਵਿੱਚੋਂ ਦੋ ਜਿਉਂਦੇ ਬੱਚੇ ਨਿਕਲੇ ਨੇ ਔਰ ਤੜਫ ਤੜਫ ਕੇ ਇਹਦੀਆਂ ਅੱਖਾਂ ਦੇ ਸਾਹਮਣੇ ਦੋਵੇਂ ਮਰ ਗਏ ਤੇ ਤੀਜੀ ਮਾਂ ਵੀ ਮਰ ਗਈ ਉਹਨਾਂ ਦੀ। ਹਰਨੀ ਮਰ ਗਈ
ਦੋ ਬੱਚੇ ਮਰ ਗਏ ਤੇ ਇਸ ਜਗ੍ਹਾ ਤੇ ਉਹਦੀ ਜ਼ਿੰਦਗੀ ਵਿੱਚ ਪਲਟ ਆ ਗਿਆ, ਆਪਣੀ ਕਮਾਨ ਤੋੜ ਦਿੱਤੀ ਹੈ, ਤੀਰ ਤੋੜ ਦਿੱਤੇ ਨੇ, ਅੱਖਾਂ ਦੇ ਵਿੱਚ ਅੱਥਰੂ ਆ ਗਏ, ਕਹਿੰਦੇ ਯਾ ਖੁਦਾ ਅੱਜ ਤੱਕ ਮੈਂ ਇੰਨੇ ਪਾਪ ਕਰਦਾ ਆ ਪਰ ਆਹ ਪਾਪ ਦੇਖ ਕੇ ਮੈਥੋਂ ਜਰਿਆ ਨਹੀਂ ਗਿਆ। ਗੁਰੂ ਪਿਆਰਿਓ ਸੰਨਿਆਸੀ ਬਣ ਗਿਆ। ਪਿੰਡ ਦੇ ਲਾਗੇ ਉਹ ਸਾਧੂਆਂ ਦਾ ਇੱਕ ਟੋਲਾ ਲੰਘਿਆ, ਉਹਨਾਂ ਦਾ ਮੁਖੀ ਸੀ ਜਾਨਕੀ ਦਾਸ, ਉਹਦਾ ਹੀ ਚੇਲਾ ਬਣ ਜਾਂਦਾ। ਥੋੜਾ ਚਿਰ ਉਹਦੇ ਨਾਲ ਘੁੰਮਦਾ ਫਿਰਦਾ ਰਿਹਾ, ਮਨ ਨੂੰ ਤਸੱਲੀ ਨਾ ਹੋਈ। ਫਿਰ ਰਾਮ ਥੰਮਣ ਲਾਹੌਰ ਦੇ ਵਿੱਚ ਰਾਮ ਥੰਮਣ ਵਿਸਾਖੀ ਦਾ ਮੇਲਾ ਲੱਗਦਾ ਸੀ, ਉੱਥੇ ਇਸ ਇਹਨਾਂ ਲੋਕਾਂ ਨਾਲ ਭਗਵੇਂ ਲੀੜਿਆਂ ਦੇ ਨਾਲ ਸਾਧੂਆਂ ਸੰਤਾਂ ਦੇ ਨਾਲ ਉੱਥੇ ਚਲੇ ਗਿਆ। ਔਰ ਰਾਮ ਥੰਮਣ ਮਹਾਂਪੁਰਸ਼ ਸਨ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਮਾਸੀ ਦੇ ਪੁੱਤ ਸਨ, ਉਹਨਾਂ ਦਾ ਨਾਂ ਸੀ ਰਾਮ ਥੰਮਣ, ਸਿਮਰਨ ਵਾਲੇ ਸੀ, ਭਗਤੀ ਵਾਲੇ ਸੀ। ਔਰ ਉਹਨਾਂ ਦੇ ਨਾਂ ਦੇ ਉੱਤੇ ਮੇਲਾ ਲੱਗਦਾ ਸੀ, ਉਹ ਮਹਾਂਪੁਰਸ਼ਾਂ ਦੇ ਕੋਈ ਅਸਥਾਨ ਬਣਿਆ ਹੋਇਆ ਸੀ। ਹੁਣ ਇਹ ਉੱਥੇ ਗਿਆ, ਉੱਥੇ ਇੱਕ ਇਹਨੂੰ ਜਾਨਕੀ ਦਾਸ ਨਾਲ ਉਹ ਵੀ ਪਹੁੰਚਿਆ ਹੋਇਆ ਗੁਰੂ ਮਿਲ ਪਿਆ, ਜਿਹਦਾ ਨਾਂ ਸੀ ਰਾਮਦਾਸ। ਹੁਣ ਰਾਮਦਾਸ ਦਾ ਇਹ ਚੇਲਾ ਬਣ ਗਿਆ ਤੇ ਇਹਦਾ ਨਾਂ ਰੱਖ ਦਿੱਤਾ ਮਾਧੋ ਦਾਸ। ਤੇ ਗੁਰੂ ਪਿਆਰਿਓ ਇਹ ਮਾਧੋ ਦਾਸ ਕੁਝ ਸਮਾਂ ਤੇ ਰਾਮਦਾਸ ਦਾ ਵੀ ਚੇਲਾ ਰਿਹਾ, ਪਰ ਇੱਥੇ ਵੀ ਇਹਦੇ ਮਨ ਨੂੰ ਤਸੱਲੀ ਨਾ ਹੋਈ ਔਰ ਇਹ ਇੱਧਰ ਪੰਚਵਟੀ ਦੇ ਮੰਦਰਾਂ ਵੱਲ ਨੂੰ ਜੰਗਲਾਂ ਵੱਲ ਨੂੰ ਨਿਕਲ ਤੁਰਿਆ, ਗੁਜਰਾਤ ਤੋਂ ਅੱਗੇ ਮਹਾਰਾਸ਼ਟਰ ਦੇ ਜੰਗਲਾਂ ਵੱਲ ਨੂੰ ਨਿਕਲ ਤੁਰਿਆ। ਉੱਧਰ ਸਾਧੂ ਸੰਤ ਫਕੀਰ ਕਾਫੀ ਰਹਿੰਦੇ ਸਨ ਔਰ ਸਤਸੰਗ ਜੀ ਉੱਥੇ ਜਾ ਕੇ ਉਹਨਾਂ ਦਾ ਇਹ ਚੇਲਾ ਬਣ ਗਿਆ। ਉਹਨਾਂ ਦੇ ਵਿੱਚ ਇੱਕ ਔਗੜਨਾਥ ਫਕੀਰ ਸੀ, ਜੋਗੀ ਸੀ, ਉਹਦਾ ਇਹ ਚੇਲਾ ਬਣ ਜਾਂਦਾ ਹੈ ਔਰ ਉਹਦੇ ਕੋਲ ਬਹੁਤ ਸਾਰੇ ਵਿਦਿਆ ਦੇ ਗ੍ਰੰਥ ਸਨ ਔਰ ਉਹਨਾਂ ਗ੍ਰੰਥਾਂ ਨੂੰ ਇਹਨੇ ਉਹ ਜਦੋਂ ਮਰ ਗਿਆ ਨਾ ਉਹ ਜੋਗੀ ਔਗੜਨਾਥ ਔਰ ਗੁਰੂ ਪਿਆਰਿਓ ਉਹਨੇ ਮਰਨ ਲੱਗੇ ਨੇ, ਇੱਕ ਤੇ ਆਪ ਨੂੰ ਗੱਦੀ ਤੇ ਬਿਠਾਲ ਦਿੱਤਾ ਇਹਨੂੰ ਤੇ ਦੂਸਰਾ ਮਰਨ ਲੱਗਾ ਜਿਹੜੇ ਆਪਣੇ ਵਿਦਿਆ ਦੇ ਜੰਤਰਾਂ ਮੰਤਰਾਂ ਤੰਤਰਾਂ ਦੇ ਗ੍ਰੰਥ ਸੀ ਉਹ ਸਾਰੇ ਇਹਦੇ ਹਵਾਲੇ ਕਰ ਗਿਆ। ਗੁਰੂ ਪਿਆਰਿਓ ਇਹਨੇ ਉਹ ਗ੍ਰੰਥ ਪੜ੍ਹੇ, ਵਿਦਿਆ ਹਾਸਲ ਕੀਤੀ ਤੇ ਕੁਝ ਰਿਧੀਆਂ ਸਿੱਧੀਆਂ ਇਹਦੇ ਪਾਸ ਆ ਜਾਂਦੀਆਂ, ਇਹ ਰਿਧੀਆਂ ਸਿੱਧੀਆਂ ਦਾ ਮਾਲਕ ਬਣ ਜਾਂਦਾ, ਇਹ ਤਾਂਤਰਿਕ ਬਣ ਜਾਂਦਾ ਹੈ। ਕੋਈ ਮਾੜੀ ਮੋਟੀ ਜ਼ੁਬਾਨ ਦੇ ਨਾਲ ਕੋਈ ਗੱਲ ਕਹਿ ਦੇਣੀ ਉਹ ਕਈ ਵਾਰ ਪੂਰੀ ਹੋ ਜਾਣੀ। ਹੁਣ ਜਦੋਂ ਇਹ ਰਧੀਆਂ ਸਿੱਧੀਆਂ ਦਾ ਮਾਲਕ ਬਣ ਗਿਆ ਤੇ ਇਲਾਕੇ ਦੇ ਵਿੱਚ ਕੁਦਰਤੀ ਗੱਲ ਹੈ ਇਦਾਂ ਦੇ ਲੋਕਾਂ ਦੀ ਪੂਜਾ, ਡਰੇ ਹੋਏ ਲੋਕ ਇਹਨਾਂ ਦੀ ਪੂਜਾ ਕਰਿਆ ਕਰਦੇ ਨੇ, ਇੱਕ ਤੇ ਡਰਦੇ ਤੇ ਦੂਜਾ ਲਾਲਚ ਵੱਸ ਹੋ ਕੇ। ਇਹ ਜਿਹੜੇ ਸਾਧੂ ਸੰਤ ਨੇ ਨਾ ਜਿਹਨਾਂ ਨੂੰ ਕਰਨੀ ਵਾਲੇ ਕਹਿੰਦੇ ਆ, ਲੋਕ ਦੋਵਾਂ ਕਾਰਨਾਂ ਕਰਕੇ ਇਹਨਾਂ ਦੀ ਪੂਜਾ ਕਰਦੇ ਨੇ, ਇੱਕ ਤੇ ਡਰਦਾ ਕਰਕੇ ਵੀ ਇਹ ਸਰਾਫ ਨਾ ਕੋਈ ਦੇ ਦੇਵੇ ਤੇ ਦੂਜਾ ਲਾਲਚ ਦਾ ਕਰਕੇ ਵੀ ਇੱਥੇ ਮੱਥਾ ਟੇਕਾਂਗੇ ਸ਼ਾਇਦ ਇਹ ਆਪਣੀ ਜ਼ਬਾਨ ਦੇ ਵਿੱਚੋਂ ਕੋਈ ਸਾਧੂ ਐਸਾ ਬੋਲ ਦੇਵੇ ਨੌ ਨਿਧਾ ਤੇ 12 ਸਿਧਾ ਹੋ ਜਾਣ, ਸਾਡੇ ਘਰ ਦੇ ਵਿੱਚ ਬਹੁਤ ਸਾਰਾ ਤਰ੍ਹਾਂ ਦੇ ਭੰਡਾਰੇ ਆ ਜਾਣ, ਵਾਧਾ ਹੋ ਜਾਵੇ। ਇਹ ਲਾਲਚ ਹੈ ਸਾਡਾ, ਹਰੇਕ ਬੰਦਾ ਲਾਲਚੀ, ਆਪਾਂ ਗ੍ਰਹਿਸਤੀ ਆ, ਹਰੇਕ ਬੰਦਾ ਲਾਲਚੀ ਹੈ ਤੇ ਇਹਦੇ ਕਾਫੀ ਚੇਲੇ ਬਣ ਗਏ ਇਹਦੀ ਆ ਇਹ ਬਹੁਤ ਸਾਰੇ ਇਹਨੇ ਇੱਕ ਡੇਰਾ ਬਣਾ ਲਿਆ, ਇਹਦੀ ਮੰਤਾ ਹੋਣ ਲੱਗ ਪਈ, ਦੂਰ ਦੂਰ ਤੋਂ ਲੋਕ ਇਹਦੇ ਡੇਰੇ ਦੇ ਵਿੱਚ ਆਉਣ ਲੱਗ ਪਏ ਤੇ ਸਤਸੰਗ ਜੀ ਇਹਨੇ ਆਪਣਾ ਡੇਰਾ ਜਿਹੜਾ ਨਾ ਵਿਸ਼ੇਸ਼ ਤੌਰ ਦੇ ਉੱਤੇ ਬਣਾਇਆ ਤੇ ਉਸ ਡੇਰੇ ਦੇ ਵਿੱਚ ਇੱਕ ਪਣਗ ਡਾ ਲਿਆ, ਉਹਦੇ ਉੱਤੇ ਜਿੱਥੇ ਇਹ ਬੈਠ ਕੇ ਸਿਮਰਨ ਬੰਦਗੀ ਕਰਦਾ ਸੀ। ਬਹੁਤ ਸਾਰੇ ਚੇਲੇ ਬਣ ਗਏ ਇਹਦੇ ਤੇ ਸਤਸੰਗ ਜੀ ਕਹਿੰਦੇ ਜਦੋਂ ਕੋਈ ਮਹਾਂਪੁਰਸ਼ ਘੁੰਮਦਾ ਘੁਮਾਉਂਦਾ ਕੋਈ ਸਾਧੂ ਭਲਾ ਪੁਰਸ਼ ਇਹਦੇ ਡੇਰੇ ਦੇ ਵਿੱਚ ਆ ਜਾਂਦਾ ਸੀ ਨਾ, ਕਹਿੰਦੇ ਉਸ ਪਣਗ ਦੇ ਉੱਤੇ ਬਹਾਲ ਕੇ ਉਸ ਸਾਧੂ ਫਕੀਰ ਨੂੰ ਲੱਗਦਾ ਸੀ ਵੀ ਮੇਰੀ ਇਹ ਆਉ ਭਗਤ ਕਰ ਰਿਹਾ, ਪਰ ਉਹ ਬੇਇੱਜ਼ਤੀ ਕਰਦਾ ਸੀ। ਜਦੋਂ ਰਿਧੀਆਂ ਸਿੱਧੀਆਂ ਦਾ ਮਾਲਕ ਗਿਆ ਡਰ ਨਾ ਰਹਿ ਗਿਆ, ਰੱਬ ਦਾ ਵੀ ਖੌਫ ਨਾ ਰਹਿ ਗਿਆ, ਬੰਦੇ ਤੋਂ ਕੀ ਡਰਨਾ ਸੀ। ਉਸ ਪਣਗ ਦੇ ਉੱਤੇ ਬਹਾਲ ਕੇ ਆਪਣੀਆਂ ਕਰਾਮਾਤਾਂ ਦੇ ਨਾਲ ਪਣਗ ਨੂੰ ਉਲਟਾ ਦਿੰਦਾ ਸੀ ਤੇ ਉੱਤੇ ਬੈਠਾ ਬੰਦਾ ਪਣਗ ਦੇ ਹੇਠ ਆ ਜਾਂਦਾ ਸੀ ਤੇ ਤਾੜੀਆਂ ਮਾਰ ਮਾਰ ਕੇ ਉੱਚੀ ਉੱਚੀ ਹੱਸਦਾ ਸੀ, ਮਜ਼ਾਕ ਕਰਦਾ ਸੀ। ਦੀਨ ਦੁਨੀ ਦੇ ਮਾਲਕ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਇਹਦੇ ਡੇਰੇ ਦੇ ਵਿੱਚ ਪਹੁੰਚਦੇ ਨੇ, ਤਲਵੰਡੀ ਸਾਬੋ ਤੋਂ ਚੱਲੇ ਮਾਲਵੇ ਦੀ ਧਰਤੀ ਦੇ ਵਿੱਚੋਂ ਰਾਜਸਥਾਨ ਤੇ ਰਾਜਸਥਾਨ ਦੇ ਵਿੱਚ
जैत राम, भाई जैत राम नू मिलदे ने, इह दादू द्वारे दा इह मुख सेवादार सी, इत्थे दादू भगत सन राजस्थान दे विच। और प्यार वालिओ इह गुरु महाराज दा बड़ा शरदालू सी, सतगुर एक दो रातां इहदे कोल रहिंदे ने जैत राम दे कोल। ते जैत राम पुछदा सतगुरु किधर नू चल्लिओ, वैसे नाल नाल हिंदुस्तान दा बादशाह भी जा रहा सी बहादुर शाह। और बहादुर शाह ने जदों राज तख्त हासिल करना सी ना, ते गुरु कलगियां वाले पातशाह दे अगे बेनती फरियाद कीती, महाराज मैनू हिंदुस्तान दा तख्त लै दो, आउण वाले टाइम दे विच जिहड़ी कोई तुहाडी मंग होवी मैं पूरी कर दांगा। ते सतगुर कहिंदे ठीक है। हुण गुरु प्यारिओ कोई भी राजनीतिक बंदा पिंडां दे विच वोटां लैण आउंदा ते आपां कोई ना कोई मंगा रखी दियां ही ना, साडियां डिमांडां हुंदियां। सतसंगत जी इन्हें गुरु महाराज जी ने आख्या, महाराज जिहड़ी कोई तुहाडी डिमांड होएगी वह पूरी करन दा यतन करांगे। ते सच्चे सतगुरां ने इहनू आख्या, हां असी कोशिश करांगे। मदद कीती, इहदा भरा तारा आजम इहदा विरोध कर रहा सी, सच्चे सतगुरां दे तीर दा शिकार हुंदा तारा आजम। और बहादुर शाह तख्त दा मालक बन जांदा है, बहादुर शाह नूं तख्त दे उत्ते बहालिया गया, सतगुरां दा इन्हें सन्मान किया दिल्ली दे विच, उच्चे थां बहाल के बहुत चढ़दी कला दे बड़े कीमती तोहफे गुरदेव पातशाह नूं इन्हें भेटा कीते ने। ते सतसंग जी कोई समा बीतिया, गुरदेव पातशाह दे और ये बादशाह दखण वल नूं जाना चाहते ने, गुरदेव पातशाह दखण वल नूं जाना चाहते ने। ते बादशाह कहिंदा, महाराज मैं भी जाना चाहना, कृपा करके तुसी आग्या बख्शो, मैं तुहाडे नाल नाल चलांगा। हुण नाल नाल चलदिआं सच्चे सतगुर कहिंदे ने, इहनूं याद कराउंदे बहादुर शाह नूं, बहादुर शाह राज मिलण तों पहलां तूं कोई साडे नाल वादा कीता सी। आखे हां महाराज मंगो, उहनां दा ख्याल सी कोई सोना मंगण के, कोई होर इदां दीआं कीमती, कोई पिंड जगीर जायदाद मंगण के, जो मंगण के दुगणा चौगुणा दे देवांगा। पर सच्चे सतगुरां ने मंगिआ पता की, 22-23 बंदियां दी एक लिस्ट उहदे सामने कर दित्ती है। कहिंदे बादशाह तू वादा कीता सी जो मंगोगे मिलेगा, और तुसी इस वेले बादशाह बन चुके हो, और आ जिहड़े बंदियां नाल लिस्ट है ये बंदे मैनूं चाहीदे आ। और ये बंदे किहड़े सन आउण वाले टाइम दे विच, अगले इतिहास दे विच सांझा जिक्र करांगे, जिन्हां दे विच गुरु प्यारिओ कुछ समाणे दे रहण वाले जलालुद्दीन और शाचल बेग, बाछल बेग, वजीर खान, इदां दे बंदे सन जिन्हां दी लिस्ट सच्चे सतगुरां ने उन्हूं सौंपी है। ते गुरु प्यारे ओ मुकर गया, कहिंदा महाराज आ गल मुश्किल है, मेरे राज भाग नूं खतरा बन जाना, ए बंदे मैं किवें तुहानूं पेश कर सकदा। हां कोई चीजां होर चाहीदियां ते ओह तुहानूं मिल सकदियां, पर सच्चे सतगुरां ने आख्या, कहिंदे सज्जणा जो वादा कीता सी, जे ते तू उस वादे दे उत्ते कायम रख सकदा, नहीं ते ठीक है तू अपना रास्ता फड़, असीं अपने रास्ते दे उत्ते जाने। भाव इस जगह तो गुरदेव पातशाह ने इन्हां इहदा साथ छड्ड दित्ता, ते गुरु महाराज अगे नंदेड़ वल नूं चले गए। उत्थे माधो दास दे डेरे दे उत्ते मैं इत्थे तुहाडे नाल बेनती करन लगा सी, भाई जैत राम सच्चे सतगुरां नूं पुछदा, महाराज तुसीं इस वेले अगे इधर नूं किधर नूं जा लो, तुहाडी सिक्खी सेवकी वह जादी ते पंजाब दे विच है, इधर नूं किधर नूं जा रहे हो? कहिंदे इधर भी असीं सतगुर कहिंदे असीं कम चलने आ। भाई जैत राम कहिंदा, महाराज ठीक है तुसीं अपनी मालक हो अपनिया मौजां दे, तुसीं जिधर मर्जी जा सकते हो, पर मैं एक बेनती करां, इधर जे दक्खण वल जाना ना तो थोड़ा जिहा ख्याल नाल जायो। महाराज कहिंदे किवें, ख्याल दा मतलब? कहिंदे महाराज दक्खण दे विच इक साध रहिंदा है, एक साध रहिंदा रिधियां सिधियां दा मालक है, महाराज उह साधुआं फकीरां दे नाल बड़ियां मशकरियां करदा है, मंजे ते बहा लैंदा है और उत्तों पलंग उल्टा के इह मशकरियां करदा, इह ठिठ करदा, अगरे नूं बेइज्जती करदा। ते सतगुर मुस्कुरा के कहण लगे, जैत राम सच पुछे ते असीं मिलनी उहनूं चलने, असी उसे ही विगड़े हुए इस साध नूं मिलन वास्ते चले हां। हुण इह साध कौन सी? माधो दास, इहने डेरा बनाया होया सी। गुरदेव पातशाह इहदे डेरे दे विच पहुंचदे ने,
ਬੱਕਰੇ ਬੱਧੇ ਹੋਏ ਸੀ ਡੇਰੇ ਦੇ ਵਿੱਚ, ਚੜਾਵੇ ਵਾਲਿਆਂ ਨੇ ਭੇਟਾ ਚਾੜੀ ਹੋਈ ਸੀ। ਗੁਰਦੇਵ ਪਾਤਸ਼ਾਹ ਨੇ ਭਾਈ ਮਹਾਂ ਸਿੰਘ ਹੁਣਾਂ ਨੂੰ, ਆਪਣੇ ਦਇਆ ਸਿੰਘ ਹੁਣਾਂ ਨੂੰ, ਧਰਮ ਸਿੰਘ ਹੁਣਾਂ ਨੂੰ ਹੁਕਮ ਕੀਤਾ, ਕਹਿੰਦੇ ਬੱਕਰੇ ਚਟਕਾਓ। ਇਹ ਸਾਡਾ ਇਤਿਹਾਸ ਕਹਿੰਦਾ ਹੈ। ਕਹਿੰਦੇ ਮਹਾਰਾਜ ਦਾ ਹੁਕਮ ਪਾ ਕੇ ਬੱਕਰੇ ਚਟਕਾ ਦਿੱਤੇ ਤੇ ਇਹਦੇ ਚੇਲਿਆਂ ਨੇ ਆ ਕੇ ਉੱਥੇ ਮਾਧੋ ਦਾਸ ਇਸ ਗੋਦਾਵਰੀ ਨਦੀ ਦੇ ਉੱਤੇ ਗਿਆ ਹੋਇਆ ਸੀ, ਬਿਲਕੁਲ ਗੋਦਾਵਰੀ ਨਦੀ ਦੇ ਕੰਢੇ ਦੇ ਉੱਤੇ ਡੇਰਾ ਸੀ ਤੇ ਇਹ ਡੇਰੇ ਤੋਂ ਉਸ ਵੇਲੇ ਬਾਅਦ ਸੀ ਜਦੋਂ ਗੁਰਦੇਵ ਪਾਤਸ਼ਾਹ ਗਏ ਨੇ, ਇਹ ਡੇਰੇ ਤੋਂ ਬਾਹਰ ਸੀ। ਤੇ ਜਾ ਕੇ ਕਿਸੇ ਨੇ ਦੱਸਿਆ, ਮਾਧੋ ਦਾਸ ਤੇਰੇ ਡੇਰੇ ਦੇ ਵਿੱਚ ਕੋਈ ਬਹੁਤ ਵੱਡਾ ਜਰਨੈਲ, ਕੋਈ ਮਹਾਂਪੁਰਸ਼ ਚੜ੍ਹਦੀ ਕਰਾਵਾ, ਕੋਈ ਬਾਦਸ਼ਾਹ ਆਇਆ ਲੱਗਦਾ ਈ, ਸਿਰ ਦੇ ਉੱਤੇ ਉਹਦੇ ਕਲਗੀ ਸਜੀ ਆ, ਚਿਹਰੇ ਦੇ ਉੱਤੇ ਦਾੜਾ, ਸੀਸ ਦੇ ਉੱਤੇ ਦਰਤਾਸ ਰਹੀ ਹੈ, ਹੱਥ ਦੇ ਵਿੱਚ ਤਲਵਾਰ ਹੈ, ਔਰ ਬਹੁਤ ਆਲੀਸ਼ਾਨ ਉਹਨਾਂ ਦੇ ਕੋਲ ਘੋੜਾ ਹੈ ਤੇ ਮੋਢੇ ਦੇ ਉੱਤੇ ਬਾਜ ਹੈ, ਤੀਰ ਕਮਾਨ ਹੈ, ਪੱਥਾ ਹੈ ਤੀਰਾਂ ਦਾ, ਔਰ ਕੋਈ ਬਹੁਤ ਵੱਡਾ ਜਰਨੈਲ ਲੱਗਦਾ ਈ, ਔਰ ਤੇਰੇ ਪਣਗ ਦੇ ਉੱਤੇ ਆ ਕੇ ਬਹਿ ਗਿਆ। ਤੇ ਮਾਧੋ ਦਾਸ

ਜਿਸ ਵੀ ਡੇਰੇ ਦੇ ਕਿਸੇ ਵੀ ਨੁਕਰੇ ਜਿਸ ਡੇਰੇ ਦੇ ਵਿੱਚ ਕੋਈ ਖੂਨ ਡੁੱਲ ਜਾਵੇ ਤੇ ਉਹ ਡੇਰਾ ਪਵਿੱਤਰ ਕਿਵੇਂ ਰਹਿ ਸਕਦਾ ਹੈ? ਤੇ ਸਤਿਗੁਰੂ ਕਹਿੰਦੇ ਡੇਰਾ ਤੇਰਾ ਸਾਰਾ ਇੱਧਰ ਹੈ ਤੇ ਖੂਨ ਤੋਂ ਇੱਕ ਨੁੱਕਰ ਦੇ ਵਿੱਚ ਡੁੱਲਾ ਹੋਇਆ। ਗੁਰੂ ਮਹਾਰਾਜ ਜੀ ਦੀ ਸਿੱਖਿਆ ਦੇਣ ਦਾ ਤਰੀਕਾ, ਕਹਿੰਦੇ ਉਹ ਇੱਕ ਖੂੰਜੇ ਦੇ ਵਿੱਚ ਖੂਨ ਡਿੱਗਾ, ਆ ਬਾਕੀ ਤੇ ਸਾਰਾ ਤੇਰਾ ਪਵਿੱਤਰ ਹੀ ਆ ਡੇਰਾ। ਕਹਿੰਦਾ ਮਹਾਰਾਜ ਡੇਰੇ ਦੇ ਕਿਸੇ ਖੂੰਜੇ ਵੀ ਲਹੂ ਡੁੱਲ ਜਾਵੇ ਤੇ ਉਹ ਡੇਰਾ ਪਵਿੱਤਰ ਕਿਵੇਂ ਰਹਿ ਸਕਦਾ? ਤੇ ਸਤਿਗੁਰ ਕਹਿੰਦੇ ਕਹਿੰਦੇ ਬਹਿ ਜਾ, ਆਹੀ ਗੱਲ ਅਸੀਂ ਤੇਰੇ ਨਾਲ ਕਰਨੀ ਸੀ। ਇਹ ਵੈਸ਼ਨੂ ਬਣਿਆ ਹੋਇਆ ਸਾਧੂਆ, ਤੂੰ ਇੱਥੇ ਇੱਕ ਛੋਟੇ ਜਿਹੇ ਡੇਰੇ ਦੇ ਉੱਤੇ ਕਬਜ਼ਾ ਕਰਕੇ ਤੂੰ ਇਸ ਡੇਰੇ ਨੂੰ ਪਵਿੱਤਰ ਰੱਖਣਾ ਚਾਹੁੰਦਾ ਸੀ ਤੇ ਅੱਜ ਡੇਰੇ ਦੀ ਨੁਕਰੇ ਜੇ ਲਹੂ ਡੁੱਲ ਗਿਆ ਤੇ ਤੂੰ ਕਹਿੰਦਾ ਮੇਰਾ ਡੇਰਾ ਅਪਵਿੱਤਰ ਹੋ ਗਿਆ, ਡੇਰਾ ਭਿੱਟਿਆ ਗਿਆ। ਤੇ ਜਿਸ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਇਹ ਤੇਰਾ ਡੇਰਾ, ਉਹ ਹਿੰਦੁਸਤਾਨ ਦੀ ਧਰਤੀ ਅੱਜ ਗਰੀਬਾਂ ਮਜਲੂਮਾਂ ਨਿਮਾਣਿਆਂ ਨਿਤਾਣਿਆਂ ਦੇ ਖੂਨ ਦੇ ਨਾਲ ਰੰਗੀ ਪਈ, ਨਹੀਂ ਤੇ ਪੰਜਾਬ ਜਾ ਕੇ ਪਤਾ ਕਰ ਲਾ ਛੋਟੇ ਛੋਟੇ ਬਾਲਾਂ ਨੂੰ ਨੀਆਂ ਦੇ ਵਿੱਚ ਚਿਣ ਕੇ ਕਿਵੇਂ ਸ਼ਹੀਦ ਕੀਤਾ ਗਿਆ। ਇਸ ਹਿੰਦੁਸਤਾਨ ਦੀ ਇਸ ਨਿਰਦਈ ਧਰਤੀ ਦੇ ਉੱਤੇ ਤੇਰਾ ਡੇਰਾ ਪਵਿੱਤਰ ਕਿਵੇਂ ਰਹਿ ਸਕਦਾ? ਕਹਿੰਦੇ ਮਹਾਰਾਜ ਤੁਸੀਂ ਕੌਣ ਹੋ? ਪੁੱਛਦਾ ਤੁਸੀਂ ਕੌਣ ਹੋ? ਸਤਿਗੁਰ ਕਹਿੰਦੇ ਦੇਖ ਝਾਤੀ ਮਾਰ ਆਪਦੇ ਦਿਲ ਦੇ ਅੰਦਰ। ਆਖਣ ਲੱਗਾ ਮਹਾਰਾਜ ਤੁਸੀਂ ਕਿਤੇ ਗੁਰੂ ਗੋਬਿੰਦ ਸਿੰਘ ਤੇ ਨਹੀਂ? ਹੁਣ ਗੁਰੂ ਪਿਆਰਿਓ ਇੰਨੇ ਦਾਅਵੇ ਨਾਲ ਤਾਦੀ ਕਿਹਾ ਜਾ ਸਕਦਾ ਹੈ ਜੇ ਪਹਿਲਾਂ ਬੰਦਾ ਉਹਨਾਂ ਨੂੰ ਜਾਣਦਾ ਹੋਵੇ ਤਾਂ ਹੀ ਬੰਦਾ ਕਹਿ ਸਕਦਾ ਕਿਤੇ ਤੁਸੀਂ ਉਹ ਤੇ ਨਹੀਂ। ਇਹਦਾ ਮਤਲਬ ਕਿਤੇ ਨਾ ਕਿਤੇ ਦੇਖਿਆ ਹੋਇਆ, ਕਿਤੇ ਨਾ ਕਿਤੇ ਮਿਲੇ ਆ। ਔਰ ਕਲਗੀਆਂ ਵਾਲੇ ਪਾਤਸ਼ਾਹ ਨੂੰ ਇਹ ਮਾਧੋ ਦਾਸ ਮਿਲ ਵੀ ਚੁੱਕਾ ਸੀ ਪਰ ਉਦੋਂ ਹਲੇ ਇਹਨਾਂ ਕੰਮਾਂ ਵਿੱਚ ਨਹੀਂ ਸੀ ਪਿਆ ਹੋਇਆ। ਸਤਿਗੁਰ ਕਹਿੰਦੇ ਠੀਕ ਟਿਕਾਣੇ ਪਹੁੰਚਿਆ, ਹਾਂ ਮੈਂ ਉਹੀ ਹਾਂ। ਤੇ ਕਹਿੰਦੇ ਤੁਸੀਂ ਤੂੰ ਕੌਣ ਹੈ? ਕਹਿੰਦਾ ਮਹਾਰਾਜ ਮੈਂ ਤੁਹਾਡਾ ਬੰਦਾ। ਤੇ ਸਤਿਗੁਰ ਕਹਿੰਦੇ ਸੱਜਣਾ ਜੇ ਬੰਦਾ ਤੇ ਕੰਮ ਬੰਦਿਆਂ ਵਾਲੇ ਕਰ। ਤੇ ਗੁਰੂ ਪਿਆਰਿਓ ਇਹ ਮਾਧੋ ਦਾਸ ਸਤਿਗੁਰਾਂ ਦੇ ਚਰਨੀ ਲੱਗਦਾ ਹੈ। ਕਹਿੰਦਾ ਸਤਿਗੁਰੂ ਬਣਾ ਲਓ ਪੇ ਬੰਦਾ, ਜੇ ਮੈਂ ਅੱਜ ਤੱਕ ਬੰਦਾ ਨਹੀਂ ਬਣਿਆ ਤੇ ਕਿਰਪਾ ਕਰੋ ਪੇ ਬੰਦਾ ਬਣਾ ਲਓ ਆਪਣੇ ਸੇਵਕ ਨੂੰ। ਖੰਡੇ ਦੀ ਪੌਲ ਦਿੱਤੀ, ਨਾਮ ਭਾਵੇਂ ਸਾਡਾ ਇਤਿਹਾਸ ਕਹਿੰਦਾ ਇਹਦਾ ਗੁਰਬਖਸ਼ ਸਿੰਘ ਰੱਖਿਆ ਪਰ ਸਤਿਗੁਰੂ ਇਹਨੂੰ ਬੰਦਾ ਸਿੰਘ ਕਿਹਾ ਕਰਦੇ ਸੀ, ਇਹ ਸਾਡਾ ਬੰਦਾ ਸਿੰਘ ਹੈ। ਤੇ ਬਹਾਦਰ ਦਾ ਖਿਤਾਬ ਸਾਡੀ ਕੌਮ ਨੇ ਦਿੱਤਾ, ਇਹਦੇ ਕਰਤੱਵ ਦੇ ਕੇ ਔਰ ਕੌਮ ਲਈ ਕੀਤੇ ਹੋਏ ਇਹਦੇ ਕਾਰਜ ਦੇ ਕੇ ਸਾਡੀ ਕੌਮ ਕਹਿੰਦੀ ਹੈ ਸਾਡਾ ਬੰਦਾ ਸਿੰਘ ਬਹਾਦਰ ਹੈ। ਬਹਾਦਰ ਬਹਾਦਰ ਦਾ ਲਕਬ ਦੇ ਦਿੱਤਾ। ਹੁਣ ਗੁਰੂ ਪਿਆਰਿਓ ਗੁਰਦੇਵ ਪਾਤਸ਼ਾਹ ਨੇ ਇਹਨੂੰ ਸਾਰਾ ਕੁਝ ਸਮਝਾ ਦਿੱਤਾ ਤੇ ਗੁਰੂ ਪਿਆਰਿਓ ਲੈ ਕੇ ਫੌਜਾਂ ਇਹ ਪੰਜਾਂ ਸਿੰਘਾਂ ਦਾ ਜਥਾ ਨਾਲ ਲੈ ਕੇ 20 ਸਿੰਘ ਗੁਰਦੇਵ ਪਾਤਸ਼ਾਹ ਨੇ ਹੋਰ ਦਿੱਤੇ, 5 ਤੀਰ ਬਖਸ਼ੇ ਨੇ, ਇੱਕ ਨਗਾਰਾ ਦਿੱਤਾ, ਇੱਕ ਨਿਸ਼ਾਨ ਸਾਹਿਬ ਦਿੱਤਾ ਔਰ ਇਹ ਚੀਜ਼ਾਂ ਲੈ ਕੇ ਤੇ ਗੁਰੂ ਪਿਆਰਿਓ ਇਹ ਗੁਰੂ ਕਾ ਸਿੱਖ ਮੰਜਲਾਂ ਮਾਰਦਾ ਪੰਜਾਬ ਦੀ ਧਰਤੀ ਦੇ ਉੱਤੇ ਆ ਪਹੁੰਚਾ। ਪਹਿਲਾਂ ਇਹਨੇ ਸਮਾਣਾ ਪਤਾ ਕੀਤਾ ਔਰ ਉਸ ਤੋਂ ਬਾਅਦ ਸਡੌਰੇ ਦੀ ਵਾਰੀ ਆਈ ਹੈ ਔਰ ਸਡੌਰੇ ਦੇ ਵਿੱਚ ਗੁਰੂ ਪਿਆਰਿਓ ਇਹ ਪਹੁੰਚ ਕੇ ਤੇ ਸਡੌਰੇ ਦੇ ਉਹਨਾਂ ਜ਼ਾਲਮ ਹਾਕਮਾਂ ਉਸਮਾਨ ਕਾ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਹਾਕਮ ਸੀ ਔਰ ਇਹਨਾਂ ਨੂੰ ਸਾਰਿਆਂ ਨੂੰ ਲੱਭ ਕੇ ਤੇ ਸਡੌਰੇ ਦੇ ਵਿੱਚ ਇਹ ਗੁਰੂ ਕਾ ਸਿੱਖ ਇੱਕ ਆਪਣੇ ਗੁਰਦੇਵ ਪਾਤਸ਼ਾਹ ਦੇ ਮਹਾਨ ਸਿੱਖ ਦਾ ਬਦਲਾ ਇਉਂ ਲੈਂਦਾ।

ਕੇ ਖਾਨ ਕਹਿੰਦਾ ਸਾਈਂ ਦਾ ਨੇਰ ਪੈ ਗਿਆ ਲੈ ਗਈ ਮੌਤ ਕੁੱਟ ਕੇ ਭੇਟਾਂ।

ਗੁਰੂ ਪਿਆਰਿਓ, ਜ਼ੁਲਮ ਨੂੰ ਠੱਲ ਪਾਉਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਇਹ ਤੂਫਾਨ। ਇਹਨੇ ਸਭ ਤੋਂ ਪਹਿਲਾਂ ਕੜਾਮ ਨੂੰ ਜਿੱਤਿਆ ਦਿੱਲੀ ਵੱਲੋਂ ਆਉਂਦਿਆਂ ਨੇ, ਉਸ ਤੋਂ ਬਾਅਦ ਸ਼ਾਹਬਾਦ, ਮੁਸਤਪੁਰਾ, ਮੁਸਤਾਬਾਦ, ਸਮਾਣਾ, ਕਪੂਰੀ ਤੇ ਕੁੰਜ। ਹੁਣ ਗੁਰੂ ਪਿਆਰਿਓ, ਕਪੂਰੀ ਦੇ ਕਈ ਸੱਜਣ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਆਉਂਦੇ ਨੇ, ਕਹਿੰਦੇ ਬਾਬਾ ਜੀ, ਕਪੂਰੀ ਦਾ ਹਾਕਮ ਉਹਨੇ ਬੜਾ ਸਾਡੇ ਤੇ ਜ਼ੁਲਮ ਕੀਤਾ, ਕਿਰਪਾ ਕਰਕੇ ਸਾਨੂੰ ਬਦਲਾ ਲੈ ਕੇ ਦਿਓ। ਤੇ ਬਾਬਾ ਬੰਦਾ ਸਿੰਘ ਨੇ ਇਹਨਾਂ ਦੇ ਬਚਨ ਮੰਨ ਕੇ ਇਹਨਾਂ ਨੂੰ ਨਾਲ ਲੈ ਕੇ ਕਹਿੰਦੇ, ਜਿਹਨਾਂ ਨੇ ਤੁਹਾਡੇ ਉੱਤੇ ਜ਼ੁਲਮ ਕੀਤਾ, ਆਓ ਮੇਰੇ ਨਾਲ ਚੱਲੋ, ਆਪਣੇ ਜ਼ੁਲਮ ਦਾ ਬਦਲਾ ਆਪ ਲੈ ਲਓ। ਗੁਰੂ ਪਿਆਰਿਓ, ਇਹ ਹਿੰਦੂ ਪਰਿਵਾਰ ਸਨ, ਇਹਨਾਂ ਨੇ ਅੰਮ੍ਰਿਤ ਛਕਿਆ ਬਾਬਾ ਜੀ ਦੇ ਪਾਸੋਂ, ਔਰ ਸਿੰਘ ਤਿਆਰ ਬਰ ਤਿਆਰ ਸਿੰਘ ਹੋ ਕੇ, ਤੇ ਗੁਰੂ ਮਹਾਰਾਜ ਜੀ ਨੇ ਜਿਹਨਾਂ ਨੂੰ ਆਖਿਆ ਨਾ, ਚਿੜੀਆਂ ਤੋਂ ਮੈਂ ਬਾਜ ਤਣਾਉਂ, ਇਹਨਾਂ ਚਿੜੀਆਂ ਨੇ ਫਿਰ ਬਾਜਾਂ ਦੇ ਉਹ ਖੰਭ ਮਰੋੜ ਕੇ ਰੱਖ ਦਿੱਤੇ, ਗਿੱਦੜਾਂ ਤੋਂ ਸ਼ੇਰ ਬਣਾ ਦਿੱਤਾ ਸੀ, ਔਰ ਇਹਨਾਂ ਫਿਰ ਲੱਭ ਲੱਭ ਕੇ ਜਰਵਾਣਿਆਂ ਦੇ ਪਾਸੋਂ ਜਿਹੜਾ ਇਹਨਾਂ ਤੇ ਕਦੀ ਜ਼ੁਲਮ ਹੋਇਆ ਸੀ ਉਹਦਾ ਬਦਲਾ ਲਿਆ। ਕੁੰਜ ਪਿੰਡ ਲਾਗੇ, ਕੁੰਜ ਪਿੰਡ ਜਿਹੜਾ ਵਜ਼ੀਰ ਖਾਂ ਦਾ ਪਿੰਡ ਸੀ, ਔਰ ਢਹਿ ਢੇਰੀ ਕਰਤਾ, ਖੇਹ ਦੇ ਵਿੱਚ ਮਿਲਾ ਦਿੱਤਾ, ਇੱਟਾਂ ਇਕੱਲੀਆਂ ਇਕੱਲੀਆਂ ਕਰਤੀਆਂ। ਗੁਰੂ ਪਿਆਰਿਓ, ਐਸਾ ਕੀਤਾ, ਔਰ ਫਿਰ ਹੁਣ ਸਮਾਣਾ, ਸਮਾਣੇ ਦੇ ਉੱਤੇ ਸਿੱਖਾਂ ਨੇ ਸਾਰਾ ਗੁੱਸਾ ਆ ਕੇ ਕੱਢਿਆ। ਪਹਿਲਾਂ ਸਢੌਰੇ, ਸਮਾਣੇ ਤੋਂ ਬਾਅਦ ਫਿਰ ਸਢੌਰੇ ਤੇ ਆਏ, ਪਹਿਲਾਂ ਸਮਾਣਾ ਫਤਿਹ ਕੀਤਾ, ਉਸ ਤੋਂ ਬਾਅਦ ਸਢੌਰਾ। ਤੇ ਗੁਰੂ ਪਿਆਰਿਓ, ਸਢੌਰਾ ਇਸ ਕਰਕੇ ਸਢੌਰੇ ਵੱਲ ਧਿਆਨ ਸੀ, ਪੀਰ ਬੁੱਧੂ ਸ਼ਾਹ ਇੱਕ ਬੜੀ ਚੜ੍ਹਦੀ ਕਲਾ ਦਾ ਮੁਸਲਮਾਨ ਫਕੀਰ ਸੀ, ਸਾਈਂ ਸੀ, ਸੱਚਾ ਉਸ ਖੁਦਾ ਦਾ ਰਹਿਬਰ, ਉਸ ਖੁਦਾ ਦਾ ਅਸਲੀ ਭਗਤ ਪੀਰ। ਗੁਰੂ ਪਿਆਰਿਓ, ਇਹਨੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਭੰਗਾਣੀ ਦੇ ਜੰਗ ਵਿੱਚ ਮਦਦ ਕੀਤੀ ਸੀ। ਜਦੋਂ ਬਾਈ ਧਾਰ ਦੇ ਹਿੰਦੂ ਰਾਜਿਆਂ ਨਾਲ ਪਾਤਸ਼ਾਹ ਦੀ ਲੜਾਈ ਹੁੰਦੀ ਹੈ ਨਾ, ਇਹ ਮਦਦ ਕਰਦਾ ਹੈ। ਇਹਦੇ ਦੋ ਪੁੱਤ ਸ਼ਹੀਦ ਹੋ ਜਾਂਦੇ, ਇੱਕ ਭਰਾ ਸ਼ਹੀਦ ਹੋ ਜਾਂਦਾ, ਗੁਰੂ ਕਲਗੀਧਰ ਪਾਤਸ਼ਾਹ ਦਾ ਪੱਖ ਲੈਂਦਿਆਂ, ਹਿੰਦੂਆਂ ਨਾਲ ਲੜਦਿਆਂ। ਔਰ ਜਦੋਂ ਆਪਣੇ ਪਿੰਡ ਵਾਪਸ ਆਇਆ, ਇੱਥੋਂ ਦੇ ਹਾਕਮ ਨੇ ਪੀਰ ਬੁੱਧੂ ਸ਼ਾਹ ਨੂੰ ਸ਼ਹੀਦ ਕਰ ਦਿੱਤਾ, ਕਹਿੰਦੇ ਤੂੰ ਉੱਚਦੇ ਪੀਰ ਗੁਰੂ ਗੋਬਿੰਦ ਸਿੰਘ ਦੀ ਮਦਦ ਕੀਤੀ ਆ। ਆਪਣੇ ਪੀਰ ਬੁੱਧੂ ਸ਼ਾਹ ਦਾ ਬਦਲਾ ਲੈਣ ਵਾਸਤੇ ਇਹਨਾਂ ਸਢੌਰੇ ਨੂੰ ਮਲੀਆ ਮੇਟ ਕਰਤਾ, ਜਿੰਨੇ ਸੀ ਇਹਨਾਂ ਪੀਰ ਬੁੱਧੂ ਸ਼ਾਹ ਦੀ ਹਵੇਲੀ ਵਿੱਚ, ਇਹਨਾਂ ਸਾਰੇ ਪਠਾਣਾਂ ਨੂੰ ਇਕੱਠਿਆਂ ਕਰਕੇ ਗੁਰੂ ਪਿਆਰਿਓ ਉੱਥੇ ਇਹਨਾਂ ਦੀ ਕਤਲੇਆਮ ਕੀਤੀ ਹੈ। ਉੱਥੇ ਖੂਨ ਦੀਆਂ ਨਦੀਆਂ ਵਹਿਦੀਆਂ, ਗਲੀਆਂ ਦੇ ਵਿੱਚ ਦੀ ਖੂਨ ਜਿਹੜਾ ਸੀ ਉਹ ਬਾਹਰ ਨਾਲੀਆਂ ਤੱਕ ਵਹਿਣਾ ਸ਼ੁਰੂ ਹੋ ਗਿਆ। ਏਡੀ ਵੱਡੀ ਕਤਲੇਆਮ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਨੇ, ਸਮਾਣੇ ਨੂੰ ਜਿੱਤ ਕੇ, ਸਢੌਰੇ ਨੂੰ ਜਿੱਤ ਕੇ। ਤੇ ਬਾਬਾ ਬੰਦਾ ਸਿੰਘ ਦਾ ਹੁਣ ਨਿਸ਼ਾਨਾ ਸੀ ਆਲਾ ਦੁਆਲਾ ਜਿੱਤਿਆ ਗਿਆ, ਹੁਣ ਉਹਨਾਂ ਨੂੰ ਸਰਹੰਦ ਦੀ ਸੀ। ਔਰ ਇੱਧਰ ਵਜ਼ੀਰ ਖਾਂ ਵੀ ਚੁੱਪ ਕਰਕੇ ਨਹੀਂ ਸੀ ਬੈਠਾ, 20,000 ਦੇ ਕਰੀਬ ਉਹਨੇ ਆਪਣੀਆਂ ਫੌਜਾਂ ਇਕੱਠੀਆਂ ਕੀਤੀਆਂ, ਹੋਰ ਬਲਖਈਆ ਇਕੱਠਾ ਕੀਤਾ, ਇਸਲਾਮ ਦਾ ਜਹਾਦ ਦਾ ਨਾਰਾ ਦਿੱਤਾ। ਤੇ ਗੁਰੂ ਪਿਆਰਿਓ, ਚੱਪੜ ਚਿੜੀ ਦੇ ਮੈਦਾਨ ਤੇ ਜਾ ਕੇ ਇਹਨਾਂ ਨੇ ਮੈਦਾਨ ਮੰਨ ਲਿਆ। ਉਧਰ ਬਾਬਾ ਬੰਦਾ ਸਿੰਘ ਬਹਾਦਰ ਇੱਕ ਚਿੱਠੀ ਲਿਖਦਾ ਵਜ਼ੀਰ ਖਾਂ ਨੂੰ, ਵਜ਼ੀਰ ਖਾਂ ਕਿਤੇ ਕਹਿੰਦਾ ਮੈਂ ਅਨਭੋਲ ਮਾਰਿਆ ਗਿਆ, ਆ ਮੈਦਾਨੇ ਜੰਗ ਦੇ ਅੰਦਰ ਤੂੰ ਮੇਰੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਉੱਤੇ ਜ਼ੁਲਮ ਢਾਏ, ਇੱਕ ਦਿਨ ਵੀ ਉਹਨਾਂ ਨੂੰ ਆਰਾਮ ਦੇ ਨਾਲ ਆਪਣੇ ਘਰ ਦੇ ਵਿੱਚ ਬੈਠਣ ਨਹੀਂ ਦਿੰਦਾ, ਔਰ ਇਹ ਸਾਰੇ ਦਾ ਬਦਲਾ ਤੈਨੂੰ ਹੁਣ ਚੁਕਾਉਣਾ ਪਵੇਗਾ। ਕਲਗੀਆਂ ਵਾਲੇ ਪਾਤਸ਼ਾਹ ਦੇ ਮਾਸੂਮ ਜਿੰਦਾ ਔਰ ਬਿਰਧ ਮਾਤਾ, ਉਹਨਾਂ ਨੂੰ ਤੂੰ ਸ਼ਹੀਦ ਕੀਤਾ, ਇਹ ਇੱਕ ਇੱਕ ਦਾ ਹਿਸਾਬ ਤੇਰੇ ਪਾਸੋਂ ਲਿਆ ਜਾਵੇਗਾ। ਤੇ ਬਾਬਾ ਬੰਦਾ ਸਿੰਘ ਫਿਰ ਵਜ਼ੀਰ ਖਾਂ ਨੂੰ ਇੱਕ ਚਿੱਠੀ ਲਿਖਦਾ, ਉਹ ਚਿੱਠੀ ਦੇ ਬੋਲ ਢਾਡੀ ਜਿੱਤਾ ਉਹ ਕਹਿੰਦਾ।

ਗੁਰੂ ਪਿਆਰਿਓ, ਉਧਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਜ਼ੀਰ ਖਾਂ, ਬਹੁਤ ਟ੍ਰੇਨਡ ਉਹਦੇ ਕੋਲ ਫੌਜਾਂ ਸਨ, ਉਹਨਾਂ ਨੂੰ ਇਕੱਠੀਆਂ ਕਰਦਾ ਇਲਾਕੇ ਦੇ ਬਦਮਾਸ਼ਾਂ ਨੂੰ, ਗੁੰਡਿਆਂ ਨੂੰ, ਔਰ ਇਹਨਾਂ ਨੂੰ ਇਕੱਠਿਆਂ ਕਰਕੇ ਜਿਹਾਦ ਦਾ ਨਾਰਾ ਦਿੰਦਾ ਹੈ। ਔਰ ਸਤਸੰਗਤ ਜੀ, ਫਿਰ ਇਹਦੇ ਕੋਲ ਅਸਲਾ ਜਿਹੜਾ ਉਸ ਵੇਲੇ ਦਾ ਜੋ ਸਰਕਾਰਾਂ ਦੇ ਪਾਸ ਹੁੰਦੇ, ਇਹਦੇ ਕੋਲ ਤੋਪਾਂ ਸਨ, ਰੈਕਲੇ ਸੀ, ਬੰਦੂਕਾਂ ਸਨ, ਵਧੀਆ ਹਥਿਆਰ ਵੀ ਹੋਣਗੇ, ਵਧੀਆ ਨਸਲ ਦੇ ਘੋੜੇ ਹਾਥੀ, ਜੋ ਜੰਗ ਵਿੱਚ ਸਮਾਨ ਚਾਹੀਦਾ ਸੀ ਉਹ ਇਹਦੇ ਕੋਲ ਮੁਕੰਮਲ ਤੌਰ ਦੇ ਉੱਤੇ ਸੀ। ਲੇਕਿਨ ਦੂਸਰੇ ਪਾਸੇ ਗੁਰੂ ਕੇ ਫੌਜਾਂ, ਗੁਰੂ ਕੇ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ, ਉਹਨਾਂ ਦੀ ਗਿਣਤੀ ਇਹਨਾਂ ਜਿੰਨੀ ਨਹੀਂ, ਉਹਨਾਂ ਦੇ ਕੋਲ ਘੋੜੇ ਨਹੀਂ, ਉਹਨਾਂ ਕੋਲ ਬੰਦੂਕਾਂ ਨਹੀਂ, ਕੇਵਲ ਨੇਜੇ ਨੇ, ਤਲਵਾਰਾਂ ਨੇ, ਟਕੂਏ ਨੇ, ਗੰਡਾਸੇ ਨੇ, ਔਰ ਉਹ ਵੀ ਕਈਆਂ ਕੋਲ ਵਿਚਾਰਿਆਂ ਕੋਲ ਟੁੱਟੇ ਹੋਏ ਹਥੀਏ, ਟੁੱਟੇ ਹੋਏ ਲੈ ਕੇ ਆ ਗਏ। ਇੱਕ ਕਾਰਗਾਰ ਜਿਹੜਾ ਹਥਿਆਰ ਸੀ ਨਾ, ਉਹ ਤੀਰ ਕਮਾਨ ਹੁੰਦਾ ਸੀ ਉਹਨਾਂ ਸਮਾਨਿਆਂ, ਤੀਰ ਕਮਾਨ ਸਿੰਘਾਂ ਦੇ ਕੋਲ ਸਨ। ਅਤੇ ਕਿਵੇਂ ਹੁੰਦਾ ਆਉਣ ਵਾਲੇ ਟਾਈਮ ਦੇ ਵਿੱਚ ਵਜ਼ੀਰ ਖਾਂ ਦੇ ਨਾਲ, ਫਿਰ ਕਿਵੇਂ ਗੁਰੂ ਕੇ ਸੂਰਮੇ ਕਰਦੇ ਆ, ਕਿਵੇਂ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਲਿਆ ਜਾਂਦਾ, ਮਾਤਾ ਜੀ ਦਾ ਬਦਲਾ ਲਿਆ ਜਾਂਦਾ, ਇਸ ਪਾਪੀ ਨੂੰ ਕਿਵੇਂ ਵਹਿੜਕਿਆਂ ਦੇ ਮਗਰ ਪਾੜ ਕੇ ਘਸੀੜਿਆ ਜਾਂਦਾ, ਸਰਹੰਦ ਨੂੰ ਕਿਵੇਂ ਮਲੀਆ ਮੇਟ ਕੀਤਾ ਜਾਂਦਾ, ਆਉਣ ਵਾਲੇ ਟਾਈਮ ਦੇ ਵਿੱਚ ਆਪ ਸਿੱਖ ਸੰਗਤਾਂ ਨਾਲ ਇਤਿਹਾਸ ਸਾਂਝਾ ਕਰਾਂਗੇ। ਸੋ ਹੁਣ ਭਾਈ ਸਾਹਿਬ ਰਾਕੀ ਜਥਾ ਆਪ ਸੇਵਾ ਦੀ ਵਿੱਚ, ਆਪ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੈ। ਸੋ ਦਾਸ ਦੇ ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

क्या पढ़िए क्या गुणिए क्या वेद पुराना सुनिए।

ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੁਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ।

0: ਸੁਣ ਵੱਡਾ ਆਖੇ ਸਭ ਕੋਈ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਉ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ।
1: ਅਸਾ ਮਹੱਲਾ ਪਹਿਲਾ, ਆਖਾਂ ਜੀਵਾਂ ਬਿਸਰ ਮਰ ਜਾਓ, ਆਖਣ ਔਖਾ ਸੱਚ ਨਾਉ, ਸੱਚੇ ਨਾਮ ਕੀ ਲਾਗੈ ਭੂਖ, ਉਤ ਭੁੱਖੇ ਖਾਏ ਚੱਲੀਐ ਦੁੱਖ, ਸੋ ਕਿਉਂ ਵਿਸਰਾ ਮੇਰੀ ਮਾਏ, ਸਾਚਾ ਸਾਹਿਬ ਸੱਚ ਨਾਏ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹਿ ਨਾ ਚੂਕੇ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇਵਡ ਆਪ ਤੇਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰਹ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ, ਰਾਗ ਗੂਜਰੀ ਮਹੱਲਾ ਚੌਥਾ, ਹਾਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪਰਗਾਸ, ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ, ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਾਰ ਹਾਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਿਖਾਸ,